ਕਿ ਦਿਨ ਨਹੀਂ ਧਰਾਪੈ। ਸੰਤ ਕਦੋਂ ਦੁਖੀ ਛੁੱਟੈ ਅਕੇਲਾ, ਜਿਉ ਬੁਆੜੂ ਤਿਲ ਖੇਤ ਮਾਹੇ ਦੁਹਿਲਾ। ਸੰਤ ਕਦੋਂ ਕੀ ਧਰਮ ਤੇ ਰਹਿਤ, ਸੰਤ ਕਦੋਂ ਕੀ ਸਦਮਿਤਿਆ ਕਹਿਤ। ਕਿਰਤ ਨਿੰਦਕਾ ਧੁਰ ਹੀ ਪਿਆ, ਨਾਨਕ ਜੋਤ ਸੁਭਾਵੈ ਸੋਈ ਥਿਆ। ਸੰਤ ਕਦੋਂ ਕੀ ਵਿਗੜ ਰੂਪ ਹੋ ਜਾਏ, ਸੰਤ ਕਦੋਂ ਕੀ ਕੁਦਰ ਗਹਿਮ ਲਸ ਜਾਏ। ਸੰਤ ਕਾ ਦੁਖੀ ਸਦਾ ਸਕਾਈਐ, ਸੰਤ ਕਾ ਦੁਖੀ ਨਾ ਮਰਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ।

ਗੁਰੂ ਘਰ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿਟਾ ਹੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਨ ਹਰ ਕਥਾ ਹਰ ਦਰਗ ਹੈ ਨਾਨਕ ਊਜਲ ਮੱਥਾ ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰੁ ਸੇ ਧਨਵੰਤ ਗਨੀ ਸੰਤਾਨ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਇੱਕ ਏਕ ਏ ਪਛਾਣੈ ਤੁਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਨਹਿ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਨ ਹੋ ਤਿਸ ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿ ਤੋ ਸਰਵ ਰੋਗ ਤੇ ਉਹ ਹਰ ਜਨ ਰਹਿਤ ਅਨੁਦਿਨ ਕੀਰਤਨ ਕੇਵਲ ਬਖੇ ਆਨ ਕ੍ਰਿਸ਼ਨ ਮੈਂ ਸੋਈ ਨਿਰਬਾਨ

ਹਿੰਦ ਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸਭ ਸੇਵਕ ਕਉ ਕਿਸ ਤੇ ਡਰਾਏ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੀਝਿਆਂ ਗੁਰ ਪ੍ਰਸਾਦ ਤਤ ਸਭ ਬੂਝਿਆਂ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਚ ਜਨਮੈ ਨਹਿ ਕਿਚ ਮਰਾਏ ਆਪਣ ਚਲਤ ਆਪ ਹੀ ਕਰਾਏ ਆਪਣ ਜਾਣ ਦ੍ਰਿਸ਼ਟ ਅਣਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਜੁਗਤ ਮੈਂ ਸਗਲ ਆਪੇ ਆਪ ਸਗਲ ਮਹਿ ਆਪ ਅਣਕ ਜੁਗਤ ਰਚ ਥਾਪ ਥਾਪ ਅਵਿਨਾਸੀ ਨਾਹੀ ਕਿਚ ਖੰਡ ਧਾਰਨ ਧਰ ਰਹੋ ਬ੍ਰਹਿਮੰਡ ਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਨਾਂ ਨੂੰ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਤਨ ਕੋ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ

ਜਿਸ ਨੂੰ ਕਿਰਪਾ ਕਰਹਿ ਬੜ ਭਾਗੈ ਨਾਮ ਜਪ ਤੋ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਉਤਮ ਕਰ ਕਾਮ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਜਿਸ ਬਹਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਨਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੀਤ ਸਮਾਏ ਸਮਾਏ ਓਏ ਸੁਖ ਨਿਦਾਨ ਉਨਹੁ ਬਨ ਆਏ।

ਕੀ ਜੋਤ ਸਗਲ ਘਟ ਸੋ ਹੈ। ਧਰਮੰਤਾ ਹੋਇ ਕਿਆ ਕੋ ਗਰਬੈ, ਜਾਂ ਸਭ ਕਿਸਕਾ ਦੀਆਂ ਦਰਬੈ। ਅਤ ਸੂਰਾ ਜੀ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਜੇ ਕੋ ਹੋਇ ਬਹਿਦਾ ਤਾਰ, ਇਸ ਦੇਨ ਹਰ ਜਾਨਾ ਗਬਾਰ। ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜੋ ਮੰਦਰ

0: ਮਹਾਂ ਉਦਿਆਨ ਮਹਿਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕੀ ਹਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਮਨਹਾਰ ਅਵਰ ਤਿਆਗ ਤੁਚ ਸਹਿ ਚਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰ ਹੈ ਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕਉ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜਾ ਬਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਖੇ ਪਸੰਤੈ ਸੰਗਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਹਵਾ ਪਾਰ ਬਿਰਲਾ ਵਾਪਾਰ ਨਾਨਕ ਤਾਕੈ ਸਦਬ ਲਿਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਉ ਆਪਣਾ ਜੀਓ ਸਾਧ ਕੀ ਧੂਰ ਕਰ ਹੋਏ ਸਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੁੱਖੇ ਕਉ ਦੇਵਤਾ ਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਹ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ

ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਸਭ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿਰਾਖ ਮਾਨੁਖ ਕੀ ਧੂਪੜੀ ਤਿਆਗ ਤਿਸ ਤੇ ਪਰਾ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣ

ਤਪ ਮਹਿਤ ਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤਾ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾਮ ਪਾਇਆ ਜਾ ਕੇ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵਹ ਸੇ ਤੇਹੋ ਗੁਣ ਮਹਿ ਜਾ ਕੋ ਪਰਮਾਏ ਜਨਮ ਰਹਿ ਫਿਰਿਆ ਵਹਿ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰਹਿ ਇਕ ਰੰਗ ਨਾਨਾ ਬਿਧ ਕੀਨੋ ਬਿਸਥਾਰ ਪ੍ਰਭਾ ਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਧ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸ ਕੇ ਸਭ ਤਿਸ ਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲਾ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਮਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕਾ ਰੰਗ ਰਾਚ ਜਨ ਰਹੇ ਗੁਰ ਕਾ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਟਨਹਾਰ ਜਾ ਕਾ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋ ਵੱਡ ਭਾਗੀ ਜਨ ਕਾ ਸੰਗ ਏਕ ਲਿਵ ਲਾਗੀ ਗੁਣ ਗੋਬਿਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ

ਸਵਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦਾ ਜਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕਰ ਹਿਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਬੂਜਾ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਹਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇਵ ਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੈ ਤਾਂ ਕਿ ਗਤ ਮਿਤ ਕੋਇ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕਾਢ ਤਾਪ ਤਾ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸ ਕੇ ਕਰਤਬ ਬਿਰਥੇ ਜਾਤ ਮਾਰਾ ਨ ਰਾਖੈ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵੇਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਤੇਹੁ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਛਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਧਨ ਨਾਮ ਹੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ।

ਪ੍ਰਭ ਆਪਣੇ ਸਿਉ ਰਹਿ ਸਮਾਇ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਣੋ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੈ ਦਰਸੋ ਸਭ ਪਾਪ ਮਿਟਾਵ ਹੈ ਅਵਰ ਸਿਆਨ ਪਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਅਵਨ ਜਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਹੁ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ

ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰਾ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮਹਿ ਸਹਾ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕਉ ਹੋਤ ਪ੍ਰਾਪਤ।

ਜਾਣੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮਾ ਇਕ ਹੈ ਆਪ ਨਹੀਂ ਕਛ ਭਰਮ ਸਹਿ ਸੁ ਸਿਆਨ ਪਲਿਆ ਨਾ ਜਾਈ ਐ ਨਾਨਕ ਐਸਾ ਗੁਰ ਬਡ ਭਾਗੀ ਪਾਈ ਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਪਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨਾ

ਤਿਸ ਲਈ ਮਿਲਾਇ ਜਿਹ ਬਾਏ ਕੋਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਨ ਪਹੁੰਚਿਤ ਪ੍ਰਾਨੀ ਅਗਮਾ ਗੋਚਰ ਪ੍ਰਭ ਨਿਰਬਾਨੀ ਨਿਰਹਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕਾ ਸੰਗ ਨ ਲੇ ਪਾ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅੰਧ ਪਇਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਧ ਮਨ ਤੇ ਖੈ ਨਸੇ ਜਿਸ ਕਾ ਸਾ ਤਿੰਨ ਕਿਰਪਾ ਧਾਰੀ ਸਾਹ ਸੰਗ ਜਪਨਾ ਮੁਰਾਰੀ ਥਿਤ ਪਾਈ ਚੂਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰ ਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਉਤਪੋਤ ਰਵਿਆ ਰੂਪ ਰੰਗ।

ਸਨਾ ਚਾਲਾ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਹੋ ਧਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਬਿਸਾਰ ਹੋ ਚਰਨ ਕਮਲ ਰਿਧ ਮਹਿ ਉਰ ਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰ ਵਥ ਇਹੋ ਧਾਨ ਸੰਚ ਹੋ ਬਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਹੋ ਮਨ ਮਾਹਿ ਸਰਬ ਰੋਗ ਨਾਨਕ ਮਿਟ ਜਾਹਿ ਜਿਸ ਧਨ ਕਉ ਚਾਰ ਕੁੰਟ ਉਠ ਧਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕਉ ਨਿਤ ਬਾਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨ ਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰਬ ਖੁਦ ਲਾਇ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਹੋ ਹਰ ਕੈ ਨਾਏ ਦਹ ਦਿਸ ਧਾਵ ਤਿਆ ਬੈਠਾਏ ਤਾ ਕਉ ਬਿਘਨ ਨ ਲਾਗੈ ਕੋਏ ਜਾ ਕਰ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਇਆ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਬਿਨਾਸੀ ਕਹੋ ਨਾਨਕ ਕਾਟੀ ਜੰਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਵਾ ਗਮਨ ਮਿਟੈ ਪ੍ਰਭ ਸੇਵਾ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਵਨ ਛੂਟਨ ਹਾਰੇ ਸਿਮਰਿਤ ਸਾਸਤ ਭੇਦ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਮਨ ਛੁਟਕਾਰਾ ਸਾਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹੇ ਏ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਹੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੈ ਬਿਖ

ਦੱਸਿਆ ਸਗਲੀ ਮਨਾ ਸਾਧ ਸੰਗ ਪਾਵਹ ਸੱਚ ਧਨਾ ਹਰ ਪੂੰਜੀ ਸੰਚ ਕਰਹੋ ਵਿਵਹਾਰ ਇਹਾ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਹੇਕ ਸਿਮਰ ਏਕੋ ਮਨ ਆਹੇਕ ਸੁਖੇ ਗੁਣ ਗਾਉ ਅਨੰਤ ਮੰਤਨ ਜਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ

ਪਾਏ ਅਸ਼ਟਪਦੀ ਜਾਚਕ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਧ ਜਨਾ ਕੀ ਮਾਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮ ਹੈ ਧਿਆਵੋ ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰੋ ਪ੍ਰਭ

ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨਿਆਨ ਸਭ ਤਿਆਗ ਅੰਤਰ ਭਰਗਾ ਸਨ ਦਿਨ ਡਿਵਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਜੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜੈਸ ਕਾ ਸਾ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰਾ ਜੇ ਘਲ ਨ ਭਾਨਾ ਸੋ ਕਿਉ ਬਿਸਰਾ ਜੇ ਕੀ ਆ ਜਾਨਾ ਸੋ ਕਿਉ ਬਿਸਰਾ ਜਿਨ ਸਭ ਕਿਛ ਦੀਆ ਸੋ ਕਿਉ ਬਿਸਰਾ ਜੇ ਜੀਵਨ ਜੀਆ ਸੋ ਕਿਉ ਬਿਸਰਾ ਜੇ ਅਗਨ ਮਹਿ ਰਾਖਾ ਗੁਰਪ੍ਰਸਾਦ ਕੋ ਬਿਰਲਾ ਲਾਖਾ ਸੋ ਕਿਉ ਬਿਸਰਾ ਜੇ ਬਿਖ ਤੇ ਕਾਢਾ ਜਨਮ ਜਨਮ ਕਾ ਟੂਟਾ ਗਾਂਢਾ ਗੁਰਪੂਰਾ ਤਤ ਇਹ ਬੁਝਾਇਆ ਪ੍ਰਭਾਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੋ ਇਹੋ ਕਾਮ ਅਨ ਤਿਆਗ ਜਪਹੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹ ਨਾਮ ਜਪਾਵਹੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੂਖ ਨਿਧ ਨਾਮ ਬੂਡ

ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕਉ ਪ੍ਰਭ ਜੀਉ ਆਪ ਬੁਝਾਏ, ਸਤਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾ ਕਹ ਹਾਥ, ਦੀਨ ਦਇਆਲ ਅਨਾਥ ਕੋ ਨਾਥ। ਜਿਸ ਰਾਖਾ ਤਿਸ ਕੋਇ ਨਾ ਮਾਰਾ, ਸੋ ਮੂਆ ਜਿਸ ਮਨ ਹੋ ਬਿਸਾਰਾ। ਤਿਸ ਤਾ ਜਬਰ ਕਹਾ।

ਉਦਾਰ ਸਭ ਪੂਰਨ ਪੂਰ ਰਹੇ ਦਇਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰ ਤਬ ਜਨ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲਾ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰੇਕ ਕੈ ਨਾਏ ਤਿਸਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਭਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੂਜਹਿ ਗੁਰ ਕੇ ਪੈਰ ਇਹ ਲੋਕ ਸੁਖੀ ਏ ਪਰਲੋਕ ਸੋਹੇਲੇ ਨਾਨਕ ਹਰਿ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰ ਹੋ ਆਨੰਦ ਗੁਣ ਗਾਵ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇਹ ਕਾ ਕਰਹੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆ

ਸਰੋਵਰ ਧਾਰ ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਸਾ ਤਿਸ ਸਾਚ ਪਰੀਖਿਆ। ਮਨ ਤਨ ਨਾਮ ਜਪਹੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ। ਸੱਚ ਵਾਪਾਰ ਕਰਹੋ ਵਾਪਾਰੀ, ਦਰਗਹ ਨਿਬਹ ਖੇਪਤ ਮਾਰੀ। ਏਕਾ ਟੇਕ ਰੱਖਹੋ ਮਨ ਮਾਹੇ, ਨਾਨਕ ਬਹੁਰ ਨਾ ਵਹਿ ਜਾਏ। ਤਿਸ ਤੇ ਦੂਰ ਕਹਾ ਕੁ ਜਾਏ, ਉਬਰਾ ਰੱਖਨਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪ ਮਨ ਹੋਵਤ ਸੂਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਇ ਨ ਪਹੁੰਚਨ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋਹੋਤ ਨਿਹਾਲ, ਤਾ ਕੈ ਨਿਕਟ ਨਾਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾ ਸਵਸਟਪਦੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕ ਸਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿਸ ਕਾ ਬਿਸਰਾਮ। ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਤਿਨ ਪਰਬਤ ਹੈ ਪਾਰ ਬ੍ਰਹਮਾ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੁਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮ੍ਰਿਤ ਮਹਿ ਦੇਖ, ਸਸੀ ਅਰ ਸੂਰ ਨਖਿਆਤਰ ਮਹਿ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲਾ, ਆਪ ਡੋਲ ਨ ਕਬਹੂ ਡੋਲਾ। ਸਰਬ ਕਲਾ ਕਰ ਖੇਲ ਖੇਲ, ਮੋਲ ਨ ਪਾਈ ਹੈ ਗੁਣ ਹੈ ਮੋਲ। ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਇਹੋ ਵਿਸਾਸ। ਸੰਤ ਜਨਾ ਕਾ ਪੇਖਨ ਸਭ ਬ੍ਰਹਮਾ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਨਹਿ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾ ਕਰੇ ਵਿਸਥਾਰ, ਤਿਸ ਭਾਵੈ ਤਾ ਏਕੰਕਾਰ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਮਨ ਨਿਕਟ ਕਮਨ ਕਹੀ ਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਾਣ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਾ ਸੋ ਆਪ ਹੀ ਸੁਨਾ। ਮਨ ਜਾਨ ਇੱਕ ਖੇਲ ਬਣਾਇਆ, ਅਗਿਆਕਾਰੀ ਕੀ ਨੀ ਮਾਇਆ। ਸਭ ਕੈ ਮਦ ਲਿਪਤੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾ ਲਏ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਉਰਾ ਕਹ ਹੋ ਕਿ ਨੈ ਕਾਛ ਕਰਾ। ਭਲਾ ਕਰਤੂਤ ਅਤਨੀ ਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਉਤਪੋਤ ਆਪਨ ਸੰਗ ਰਾਚ। ਤਾ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਤਨਵੰਤ ਕੁਲਵੰਤ ਪਤਿਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ।

ਹੋਤਰੰਗ ਸੰਤ ਜਨਾਂ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ।

ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇ ਨਾਮ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਭਏ ਗੁਰਦੇ।

ਹੀ ਨਾਨਕ ਨਿਭ ਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰਹੋ ਸੰਤ ਮੀਤ। ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹਤ ਨਿਧਾਨ। ਸਰਬੇ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੈ ਅਮਨ ਜਾਨ। ਹਰ ਧਨ ਖਾਟ ਚੱਲੈ ਜਨ ਸੋਏ, ਨਾਨਕ ਜਿਸ ਹੈ ਪ੍ਰਾਪਤ ਹੋਏ।

ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁੱਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ।

ਗੁਣੀ ਗਹੀਰਾ ਕੋਈ ਨ ਜਾਣਾ ਤੇਰਾ ਕੀਤਾ ਕੇ ਵੜਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਰਾ ਨਾ ਪਾਈਆ ਕਰ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸਾ ਕਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ।

ਘਾਟ ਨਾ ਜਾਏ ਨਾ ਉਹ ਮਰਾਏ ਨਾ ਹੋਵੇ ਸੋਗ ਦਿੰਦਾ ਰਹਿਣ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ

ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ।

ਪਾਰਾ ਸਭ ਧਿਆ ਵਹਿ ਹੈ ਸਭ ਧਿਆ ਵਹਿ ਹੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ।

ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁੱਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ

ਦਸ ਜਨ ਮੋਹਿਲੇ ਹੋ ਬਾਰੇ ਕਬਿਉ ਬਾਚੋ ਬੇਨਤੀ ਛਾ ਪਈ ਹਮਰੀ ਕਰੋ ਹਰ ਦਰਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੋ ਆਪ ਹਦ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰਦੈ ਕਰੀਐ ਸਭੈਰਣ ਕਉ ਆਜ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ

ਮਾਰੀਆ ਹੈ। ਆਪ ਵਾਦੈ ਮੁਝਾ ਅਬਰੀਆ ਏ ਮਰਨ ਕਾਲ ਕਾ ਤ੍ਰਾਸ ਨ ਮਰੀਐ। ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰਿਓ ਰੱਛਾ। ਰਾਖ ਲੇਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ

ਜਮਣ ਕਾਲ ਸਭ ਜਗਤ ਬਣਾਇਓ, ਦੇਵ ਤੈ ਤੋ ਜਛਨ ਉਪਜਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੰਵਾਰੀ।

ਰੂਪਾ ਰੰਗ ਭਇਓ ਰਾਮ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਪੂਰ ਰਾਜਾ ਹੋ ਬੈਠਾ ਕਹੂੰ ਸਿਮਟ ਭਇ ਸ਼ੰਕਰ ਕੈਠਾ ਸਿਗਰੀ ਸ੍ਰੇਠ ਦਿਖਾਈ ਅਚੰਭ ਭਵ ਆਦਿ ਜੁਗਾਦ ਸਰੂਪ ਸੰਯਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੁੱਠ ਜਿੱਤੇ ਉੱਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋ ਜੋ ਤਬ ਸਰਨ ਪਰੇ ਤਿਨਕੇ ਦੁਸ਼ਟ ਦੁਖਤ ਹ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ

ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦਾ ਲਿਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਖ ਤੇ ਲਿਹੋ ਬਚਾਈ।

ਕਰਤਾ ਸ੍ਰੀ ਅਸਤੋ ਜੋ ਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਹਿਬੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸ ਨ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰਕੇ ਦਹੈ ਹੋ ਜੋ ਜਾ ਕੀ ਇੱਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਾਹਸ ਪੁਣ ਜੈ ਅਰਧ ਸਾਹਸ ਪੁਨ ਤੀਨ ਕਹ ਜੈ ਭਾਦਰ ਸੁਧੀ ਅਸ਼ਟਮੀ ਰਵ ਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰੇ ਤ੍ਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫ ਜੂੰ ਦੋਹਰਾ

ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ। ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੋ, ਚੂਕ ਹੋਏ ਕਬਲਿਓ ਸੁਧਾਰੋ, ਕਬਿਓ ਬਾਚੋ ਦੁਹਰਾ। ਜੋ ਨਿਜ ਪ੍ਰਭੋ ਸੋ ਕਹੰ ਸੋ ਕਹੁ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੁਹਰਾ। ਹਰ ਹਰ ਜਨ ਦੋਈ ਏਕ ਹੈ, ਬੇਬਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸਮਾਜ ਦੁਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ, ਜਗ ਆਏ ਅਮੈ ਕਥਾ ਸੰਖੇਪ ਤੇ, ਸਭ ਕਹਿਤ ਸੁਣਾਏ ਕਾਬਾ ਦੁਹਰਾ। ਠਾੜ

ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਬੇ ਅਛੁਸ ਕਰ ਨ ਕੋਈ ਸੰਮਤ ਸਤਰਹ ਸਸ ਪਚਾਵਣ ਹਾੜਵਦੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ ਸਾਧ ਅਸਾਧ

ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਰਣਾ।

ਸੋ ਪਾਵੇ ਸਦਾ ਸਿਫਤ ਸਲਾਹਾਂ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।

ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤ ਹਰੀਆਂ। ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਉਹ ਸਗਲ ਮਨੋਹਰਤ ਪੂਰੇ।

ਨਾਹੀਂ ਤੀਰੈ ਛੜ ਜਾਹੀ। ਭਾਉਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ

0: ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ।

0: ਗੁਰੂ ਤੇਰੇ ਸਾਥ ਸੰਗਿਓ ਸਮੇਂ ਦੇ ਲਿਹਾਜ਼ ਨਾਲ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ, ਬੇਅੰਤ ਫੁੱਲਾਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਦੇ ਸਨਮੁੱਖ ਗਿਆਨੀ ਰਣਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਤੋਂ ਗੁਰਮਤਿ ਦੇ ਵਿਚਾਰ ਕਥਾ ਆਪ ਨੂੰ ਸਰਵਣ ਕਰਾਉਣਗੇ ਜੀ। ਸੁਆਗ ਜੀ ਇਸ ਕਰਨ ਸੰਗਤੀ ਰੂਪ ਵਿੱਚ ਸੱਜਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ।

ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸਭਾਏ ਮਾਨ ਗੁਰੂ ਸਵਾਰੀ ਸਤਿਕਾਰਯੋਗ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਜੋ ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਸੰਧਿਆ ਦੇ ਸਮੇਂ ਗੁਰੂ ਘਰ ਦੇ ਕੀਰਤਨੀਏ ਤਿੰਨਾਂ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਕਥਾ ਕੀਰਤਨ ਸੁਖਦਾਈ। ਪਾਤਸ਼ਾਹ ਕਹਿੰਦੇ ਜੇ ਸੁੱਖ ਲੈਣਾ ਹੈ ਕਥਾ ਕੀਰਤਨ ਦੇ ਨਾਲ ਜੁੜ ਜਾ। ਆਓ ਕੁਝ ਕਹਿਣ ਤੋਂ ਪਹਿਲਾਂ ਸਤਿਗੁਰੂ ਜੀ ਦਾ ਧੰਨਵਾਦ, ਸ਼ੁਕਰ, ਸ਼ੁਕਰਾਨਾ, ਰਹਿਮਤ ਹੈ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਇਸ ਧਰਤੀ 'ਤੇ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਬਹੁਤ ਸ਼ੁਕਰ ਹੈ ਸਤਿਗੁਰੂ ਜੀ ਦਾ, ਕਿਉਂਕਿ ਸਤਿਗੁਰੂ ਜੀ ਦਾ ਆਪਾਂ ਧੰਨਵਾਦ ਨਹੀਂ ਕਰ ਸਕਦੇ। ਉਹਦੀਆਂ ਬਖਸ਼ਿਸ਼ਾਂ ਏਡੀਆਂ ਵੱਡੀਆਂ ਨੇ ਕਿ ਸਾਡੀ ਜ਼ਬਾਨ, ਸਾਡੀ ਰਸਨਾ ਬਹੁਤ ਛੋਟੀ ਹੈ, ਉਹਦਾ ਧੰਨਵਾਦ ਕਿੱਥੇ ਕਿੱਥੇ ਕਰਾਂਗੇ। ਬੰਦਿਆਂ ਦਾ ਧੰਨਵਾਦ ਕੀਤਾ ਜਾ ਸਕਦਾ ਹੈ ਪਰ ਗੁਰੂ ਦਾ ਨਹੀਂ। ਸਤਿਗੁਰੂ ਰਹਿਮਤ ਕਰਨ ਇਸ ਸਥਾਨ 'ਤੇ ਜੋ ਕੁਝ ਦਿਨਾਂ ਵਾਸਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ, ਜੋੜੇ ਝਾੜਨ ਵਾਸਤੇ, ਆਓ ਭਾਈ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਦਿਨ ਸਰੈਨ ਹਰ ਕੀਰਤਨ ਗਾਈਐ। ਕਿਉਂਕਿ ਕੀਰਤਨ ਕਰਨਾ, ਬਾਣੀ ਪੜ੍ਹਨੀ, ਸਿਫਤ ਸਲਾਹ ਕਰਨੀ, ਇਹ ਮੇਰੇ ਸਾਹਿਬ ਦਾ ਹੁਕਮ ਹੈ। ਸਭ ਤੋਂ ਪਹਿਲਾਂ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਬੜੇ ਪਿਆਰ ਦੇ ਨਾਲ ਨਾਮ ਦੀ ਜੋ ਮਹਿਮਾ ਹੈ ਅਲਾਹੀ ਬਾਣੀ ਦੇ ਰਾਹੀਂ ਕੀਰਤਨ ਰੂਪ ਦੇ ਵਿੱਚ ਸਰਵਣ ਕਰਵਾ ਰਹੇ ਸਨ। ਅਕਾਲ ਪੁਰਖ ਦੀ ਐਸੀ ਬਖਸ਼ਿਸ਼ ਹੈ ਜਿਸ ਨਾਮ ਨੂੰ ਵੰਡਣ ਵਾਸਤੇ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਆਏ ਅਤੇ ਜਿੱਥੋਂ ਸਤਿਗੁਰੂ ਜੀ ਨੇ ਜਗਤ ਜਲੰਦੇ ਨੂੰ ਇੱਕੋ ਦ੍ਰਿਸ਼ਟੀ ਦੇ ਨਾਲ ਦੇਖਿਆ ਸੀ ਅਤੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਸਤਿਗੁਰੂ ਜੀ ਚੱਲ ਪਏ ਸਨ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆ। ਉਹ ਧਰਤੀ ਸੀ ਸੁਲਤਾਨਪੁਰ ਲੋਧੀ, ਜਿਸ ਧਰਤੀ ਤੋਂ ਦਾਸ ਆਪ ਜੀ ਦੇ ਇਸ ਸਥਾਨ 'ਤੇ ਪਹੁੰਚਿਆ ਹੈ। ਸਤਿਗੁਰੂ ਜੀ ਨੇ ਜਿਸ ਵਕਤ ਸਾਰੀ ਮਨੁੱਖਤਾ ਦੇ ਅੰਦਰ ਨਿਗਾਹ ਮਾਰੀ ਵੀ ਇੱਥੇ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ,
ਸਾਰਾ ਸੰਸਾਰ ਹੀ ਅੱਜ ਸੜ ਰਿਹਾ ਹੈ, ਚਾਹੇ ਰਾਜਨੀਤਿਕ ਲੋਕ ਸਨ, ਚਾਹੇ ਧਾਰਮਿਕ ਸ਼੍ਰੇਣੀ ਸੀ, ਜਾਂ ਸਾਡਾ ਸਮਾਜ ਸੀ, ਹਰ ਪਾਸੇ ਅੱਗ ਲੱਗੀ ਹੋਈ ਸੀ, ਹਾਹਾਕਾਰ ਮਚੀ ਹੋਈ ਸੀ। ਅਤੇ ਸਤਿਗੁਰੂ ਜੀ ਜਿਹੜੀ ਦਵਾਈ ਲੈ ਕੇ ਚੱਲੇ ਨੇ, ਕਿਉਂਕਿ ਜਦੋਂ ਕੋਈ ਬਿਮਾਰ ਹੋਵੇ ਨਾ, ਉੱਥੇ ਦਵਾਈ ਦਿੱਤੀ ਜਾਂਦੀ ਹੈ, ਉਹ ਦਵਾਈ ਸੀ ਪਰਮੇਸ਼ਰ ਦਾ ਨਾਮ। ਮਹਾਰਾਜ ਕਹਿੰਦੇ ਕੱਲ ਤਾਤੀ ਠੰਡਾ ਹਰਨਾਉ, ਕਲਯੁਗ ਦੀ ਜਿਹੜੀ ਅਗਨ ਹੈ ਬਹੁਤ ਤਤੀ ਹੈ, ਪਰ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਠੰਡਾ ਹੈ, ਜਿਹੜਾ ਤਪਦੇ ਹਿਰਦਿਆਂ ਦੇ ਵਿੱਚ ਠੰਡ ਵਰਤਾ ਦਿੰਦਾ। ਆਖੋ ਸਤਨਾਮ, ਤਪਦੇ ਹਿਰਦਿਆਂ ਦੇ ਵਿੱਚ ਠੰਡ ਵਰਤਾ ਦਿੰਦਾ। ਇੱਥੇ ਲੋਕ ਵੀ ਤਪ ਰਹੇ ਸਨ, ਰਾਜੇ ਵੀ ਤਪ ਰਹੇ ਸਨ, ਜਿਹੜੇ ਧਾਰਮਿਕ ਪੁਜਾਰੀ ਸਨ ਉਹ ਵੀ ਤਪ ਰਹੇ ਸਨ। ਅਤੇ ਸਤਿਗੁਰੂ ਜੀ ਨੇ ਫਿਰ ਜਿਹੜੀ ਦਵਾਈ ਲਈ ਨਾ, ਸਾਰਿਆਂ ਰੋਗਾਂ ਦਾ ਔਖਦ ਕੀਤਾ, ਉਹ ਸੀ ਸਰਬ ਰੋਗ ਕਾ ਔਖਦ ਨਾਮ, ਜੋ ਕੀਰਤਨ ਰੂਪ ਦੇ ਵਿੱਚ ਭਾਈ ਸਾਹਿਬ ਸਰਵਣ ਕਰਵਾ ਕੇ ਗਏ ਆ। ਇਹ ਪਰਮੇਸ਼ਰ ਦਾ ਜਿਹੜਾ ਨਾਮ ਹੈ, ਇਹ ਸਾਡੇ ਹਿਰਦਿਆਂ ਨੂੰ ਠੰਡ ਦਿੰਦਾ ਹੈ, ਕਿਉਂਕਿ ਜਿਸ ਵਕਤ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਿਆ, ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਉਹਨੇ ਆਪਣੇ ਨਾਮ ਨੂੰ ਵੀ ਪ੍ਰਗਟ ਕੀਤਾ ਹੈ। ਇੱਕ ਤਾਂ ਪਰਮੇਸ਼ਰ ਦੇ ਨਾਂ ਅਸੀਂ ਰੱਖੇ ਨੇ, ਕਿਸੇ ਨੇ ਕੋਈ ਨਾਂ ਰੱਖ ਲਿਆ, ਕਿਸੇ ਨੇ ਕੋਈ ਨਾਂ ਰੱਖ ਲਿਆ, ਪਰ ਮੂਲ ਰੂਪ ਦੇ ਵਿੱਚ ਪਰਮੇਸ਼ਰ ਦਾ ਜਿਹੜਾ ਨਾਂ ਆਇਆ ਹੈ ਉਹ ਹੈ ਸਤਨਾਮ। ਸਤਨਾਮ ਤੇਰਾ ਪਰਾ ਪੂਰਬਲਾ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ।

ਕਹਿੰਦੇ ਉਸ ਮਾਲਕ ਦਾ ਨਾਮ ਜਪਣਾ ਹੈ ਜਿਹੜਾ ਸੱਤ ਹੈ, ਸਦੀਵੀ ਹੈ ਅਤੇ ਹੋਂਦ ਵਾਲਾ ਹੈ। ਨਾਮ ਤੋਂ ਭਾਵ ਹੈ ਹੋਂਦ ਵਾਲਾ। ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਦਾ ਆਪਾਂ ਰੋਜ਼ ਕੀਰਤਨ ਕਰਦੇ ਹਾਂ, ਉਹਦੇ ਵਿੱਚ ਇਸ ਬਚਨ ਨੂੰ ਹੋਰ ਸਪਸ਼ਟ ਕੀਤਾ ਹੈ। ਪਾਤਸ਼ਾਹ ਕਹਿੰਦੇ ਆਪੀ ਨਾ ਆਪ ਸਾਜਿਓ, ਆਪੀ ਨੇ ਰਚਿਓ ਨਾਓ। ਪਰਮੇਸ਼ਰ ਦਾ ਨਾਮ ਪਰਮਾਤਮਾ ਨੇ ਆਪ ਪ੍ਰਗਟ ਕੀਤਾ ਹੈ। ਪਰਮੇਸ਼ਰ ਦਾ ਨਾਂ ਕਿਸੇ ਨੇ ਨਹੀਂ ਰੱਖਿਆ। ਇੱਕ ਗੱਲ ਵਿਚਾਰਨ ਵਾਲੀ ਹੈ, ਜਿਹੜਾ ਹੈ ਸਭ ਤੋਂ ਪਹਿਲਾਂ ਉਹਦੇ ਬਰਾਬਰ ਹੈ ਹੀ ਕੋਈ ਨਹੀਂ ਸੀ, ਉਹਦਾ ਨਾਂ ਕਿੰਨੇ ਰੱਖਣਾ ਸੀ ਜਿਹਦੇ ਬਰਾਬਰ ਕੋਈ ਨਹੀਂ, ਦੂਜੀ ਤਾਕਤ ਹੀ ਕੋਈ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਥੋੜ੍ਹਾ ਜਿਹਾ ਧਿਆਨ ਦੇ ਨਾਲ ਸਰਵਣ ਕਰਿਓ, ਕਿਉਂਕਿ ਅੱਜ ਸਾਡੇ ਮਨਾਂ ਦੇ ਵਿੱਚ ਬਹੁਤ ਭੁਲੇਖੇ ਨੇ, ਨਾਮ ਕਰਕੇ ਵੀ ਭੁਲੇਖੇ ਨੇ, ਅੰਮ੍ਰਿਤ ਕਰਕੇ ਵੀ ਭੁਲੇਖੇ ਨੇ, ਬੜੇ ਭੁਲੇਖਿਆਂ ਦੇ ਵਿੱਚ ਅਸੀਂ ਘੁੰਮ ਰਹੇ ਹਾਂ। ਸ਼ਬਦ ਨੇ ਸਾਡੀ ਸੋਚ ਨੂੰ ਪਵਿੱਤਰ ਕਰਨਾ ਹੈ, ਸ਼ਬਦ ਨੇ ਸਾਨੂੰ ਵਿਚਾਰਵਾਨ ਬਣਾਉਣਾ ਹੈ, ਸ਼ਬਦ ਨੇ ਸਾਡੇ ਅੰਦਰ ਜਿਹੜੇ ਭੰਡਾਰੇ ਨੇ ਉਹ ਪ੍ਰਗਟ ਕਰਨੇ ਆ। ਇਸੇ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਹਿੰਦੇ ਭਾਈ ਮਤ ਦੇ ਵਿੱਚ ਰਤਨ ਜਵਾਹਰ ਮਾਨਕ, ਉਹ ਸੋਚ ਪ੍ਰਗਟ ਹੋ ਜਾਂਦੀ ਹੈ, ਪਰ ਕਦੋਂ ਹੁੰਦੀ ਹੈ? ਕਹਿੰਦੇ ਜਦੋਂ ਅਸੀਂ ਇੱਕ ਅਕਾਲ ਪੁਰਖ ਦੇ ਸ਼ਬਦ ਨੂੰ ਸੁਣਦੇ ਹਾਂ। ਜੇ ਗੁਰੂ ਦੀ ਅਸੀਂ ਮਤ ਲੈ ਲਈਏ ਤੇ ਸਾਡੇ ਅੰਦਰ ਰਤਨ ਜਵਾਹਰ ਮਾਨਕ, ਉਹ ਕੀਮਤੀ ਧਨ ਪੈਦਾ ਹੋ ਜਾਂਦਾ ਹੈ, ਸਾਡੀ ਮਤ ਦੇ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕੀ ਆਖਦੇ ਨੇ, ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਨੇ ਜਿਸ ਵਕਤ ਆਪਣੇ ਆਪ ਨੂੰ ਸਾਜਿਆ ਹੈ ਤੇ ਸਭ ਤੋਂ ਪਹਿਲਾਂ ਆਪਣੇ ਨਾਮ ਨੂੰ ਪ੍ਰਗਟ ਕੀਤਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਫਿਰ ਕਹਿੰਦੇ ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਉਸ ਤੋਂ ਬਾਅਦ ਉਸ ਅਕਾਲ ਪੁਰਖ ਨੇ ਕਹਿੰਦੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਸ੍ਰਿਸ਼ਟੀ ਤੋਂ ਕੀ ਭਾਵ ਹੈ? ਜੋ ਕੁਝ ਸਾਨੂੰ ਦਿਖ ਰਿਹਾ ਹੈ ਇਹ ਸੰਸਾਰ ਉਹਨੇ ਸਾਜਿਆ ਹੈ। ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਿਆ ਹੈ। ਕਈ ਵਾਰੀ ਸਾਡਾ ਸਵਾਲ ਹੁੰਦਾ ਵੀ ਰੱਬ ਨੂੰ ਕਿੰਨੇ ਬਣਾਇਆ, ਰੱਬ ਨੂੰ ਕਿੰਨੇ ਪੈਦਾ ਕੀਤਾ ਹੈ? ਪਾਤਸ਼ਾਹ ਕਹਿੰਦੇ ਜਿਹਨੂੰ ਤੁਸੀਂ ਰੱਬ ਕਹਿੰਦੇ ਹੋ, ਕੋਈ ਉਹਨੂੰ ਅੱਲਾ ਕਹਿ ਰਿਹਾ ਹੈ, ਕੋਈ ਉਹਨੂੰ ਗੋਡ ਕਹਿ ਰਿਹਾ ਹੈ, ਕੋਈ ਉਹਨੂੰ ਰਾਮ ਕਹਿ ਰਿਹਾ ਹੈ, ਕੋਈ ਉਹਨੂੰ ਹਰੀ ਕਹਿ ਰਿਹਾ ਹੈ, ਕੋਈ ਉਹਨੂੰ ਬੀਠੁਲ ਕਹਿ ਕੇ, ਕੋਈ ਗੋਪਾਲ ਕਹਿ ਕੇ, ਕੋਈ ਨਾਰਾਇਣ ਕਹਿ ਕੇ ਬੁਲਾ ਰਿਹਾ। ਪਾਤਸ਼ਾਹ ਕਹਿੰਦੇ ਜਿਹਨਾਂ ਨਾਵਾਂ ਦੇ ਨਾਲ ਤੁਸੀਂ ਉਹਨੂੰ ਚੇਤੇ ਕਰਦੇ ਹੋ ਨਾ, ਇੱਕ ਗੱਲ ਯਾਦ ਰੱਖਿਓ, ਉਹਨੂੰ ਬਣਾਉਣ ਵਾਲਾ ਕੋਈ ਦੂਜਾ ਨਹੀਂ। ਇਸੇ ਕਰਕੇ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਆਖਿਆ, ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਸ ਅਕਾਲ ਪੁਰਖ ਨੂੰ ਥਾਪਿਆ ਨਹੀਂ ਜਾ ਸਕਦਾ, ਉਹਨੂੰ ਬਣਾਇਆ ਨਹੀਂ ਜਾ ਸਕਦਾ, ਆਪੇ ਆਪ ਨਿਰੰਜਨ ਸੋਏ। ਪਾਤਸ਼ਾਹ ਕਹਿੰਦੇ ਉਹ ਆਪ ਹੀ ਬਣਿਆ ਹੈ, ਨਿਰੰਜਨ ਤੋਂ ਭਾਵ ਹੈ ਮਾਇਆ ਤੋਂ, ਕਾਲਖ ਤੋਂ ਰਹਿਤ ਹੈ। ਉਹਨੂੰ ਸੰਸਾਰ ਦੀ ਮਾਇਆ ਪੋ ਨਹੀਂ ਸਕਦੀ, ਉਹਨੂੰ ਜਿਹੜੀ ਕਾਲਖ ਹੈ ਉਹ ਲੱਗ ਨਹੀਂ ਸਕਦੀ, ਨਿਰਅੰਜਨ ਕਾਲਖ ਤੋਂ ਰਹਿਤ। ਥਾਪਿਆ ਨਾ ਜਾਏ ਕੀਤਾ ਨਾ ਹੋਏ,

ਪਾਤਸ਼ਾਹ ਕਹਿੰਦੇ ਉਹਨੂੰ ਪਾਉਣ ਦਾ ਕੇਵਲ ਇੱਕੋ ਹੀ ਤਰੀਕਾ ਹੈ, ਭਾਈ ਉਹਦੇ ਗੁਣ ਗਾਇਆ ਕਰੋ। ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਪਰਮਾਤਮਾ ਦੇ ਗੁਣ ਗਾਉਂਦੇ ਨੇ, ਉਹ ਇੱਕ ਦਿਨ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਆ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੈ ਪਾਵਹਿ ਦਰਗਹਿਮਾਨ। ਤੇ ਸਤਿਗੁਰੂ ਜੀ ਆਸਾ ਕੀ ਵਾਰ ਦੇ ਵਿੱਚ ਇਹ ਗੱਲ ਸਮਝਾ ਰਹੇ ਨੇ, ਕਹਿੰਦੇ ਭਾਈ ਇਸ ਕਰਕੇ ਅਕਾਲ ਪੁਰਖ ਨੂੰ ਕਿਸੇ ਨੇ ਨਹੀਂ ਸਾਜਿਆ। ਅਕਾਲ ਪੁਰਖ ਆਪਣੇ ਆਪ ਦੇ ਵਿੱਚ ਆਪੇ ਹੀ ਪੈਦਾ ਹੋਇਆ, ਉਹਨੇ ਆਪਣੇ ਆਪ ਦੀ ਸਾਜਨਾ ਆਪੇ ਕੀਤੀ। ਅਸੀਂ ਸਾਰੇ ਪੈਦਾ ਹੋਏ ਹਾਂ ਨਾ, ਅਸੀਂ ਆਪ ਪੈਦਾ ਨਹੀਂ ਹੋਏ, ਸਾਨੂੰ ਸਾਜਣ ਵਾਲਾ ਕੋਈ ਹੈ। ਉਹ ਕੌਣ ਹੈ? ਅਕਾਲ ਪੁਰਖ। ਉਹਦੀ ਕੁਦਰਤ ਦੇ ਵਿੱਚ ਸਾਡਾ ਸੰਸਾਰ ਦੇ ਵਿੱਚ ਆਉਣਾ ਹੋਇਆ। ਅਕਾਲ ਪੁਰਖ ਨੇ ਆਪਣੀ ਮਰਿਆਦਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਹੈ, ਪਰ ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਤੋਂ ਪਹਿਲਾਂ ਉਹਨੇ ਆਪਣੇ ਨਾਮ ਨੂੰ ਪ੍ਰਗਟ ਕੀਤਾ ਹੈ, ਉਹਨੇ ਆਪਣੀ ਮਰਿਆਦਾ ਕਾਇਮ ਕੀਤੀ ਹੈ, ਉਹਨੇ ਆਪਣੇ ਨਿਯਮ ਬਣਾਏ ਨੇ, ਉਸ ਤੋਂ ਬਾਅਦ ਉਹਨੇ ਸੰਸਾਰ ਦੀ ਮਹਾਰਾਜ ਕਹਿੰਦੇ ਰਚਨਾ ਕੀਤੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਫਿਰ ਕਹਿੰਦੇ ਉਸ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਣ ਤੋਂ ਬਾਅਦ, ਆਪਣੇ ਨਾਮ ਨੂੰ ਪ੍ਰਗਟ ਕਰਨ ਤੋਂ ਬਾਅਦ, ਫਿਰ ਦੂਈ ਕੁਦਰਤ ਉਹਨੇ ਸਾਜੀ ਹੈ। ਕੁਦਰਤ ਕਹਿੰਦੇ ਨੇ ਜੋ ਕੁਝ ਬਣਿਆ ਹੋਇਆ, ਆ ਜਿੰਨਾ ਵੀ ਬ੍ਰਹਿਮੰਡ ਹੈ ਇਹ ਉਸ ਅਕਾਲ ਪੁਰਖ ਦੀ ਕੁਦਰਤ ਹੈ। ਤੇ ਨਾਲ ਹੀ ਸਤਿਗੁਰੂ ਜੀ ਨੇ ਇੱਕੋ ਪੰਕਤੀ ਦੇ ਵਿੱਚ ਕਹਿ ਦਿੱਤਾ, ਕਹਿੰਦੇ ਕਰ ਆਸਨ ਡਿੱਠੋ ਚਾਓ। ਪਾਤਸ਼ਾਹ ਕਹਿੰਦੇ ਭਾਈ ਉਹ ਕੁਦਰਤ ਨੂੰ ਸਾਜ ਕੇ ਕਿਤੇ ਗਿਆ ਨਹੀਂ, ਉਹ ਸਾਡੇ ਸਾਰਿਆਂ ਦੇ ਵਿੱਚ ਬੈਠਾ ਹੈ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਸਾਰਿਆਂ ਦੇ ਵਿੱਚ ਆਸਨ ਲਾ ਕੇ ਬੈਠਾ ਹੈ। ਇਸੇ ਕਰਕੇ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ, ਉੱਥੇ ਸਤਨਾਮ ਤੋਂ ਬਾਅਦ ਕਰਤਾ ਆਉਂਦਾ। ਕਰਤੇ ਤੋਂ ਭਾਵ ਹੈ ਵੀ ਜਿਹੜਾ ਸ੍ਰਿਸ਼ਟੀ ਦੀ ਸਾਜਨਾ ਕਰ ਰਿਹਾ, ਤੇ ਉਸ ਤੋਂ ਅੱਗੇ ਹੈ ਪੁਰਖ। ਪੁਰਖ ਤੋਂ ਇਹ ਭਾਵ ਹੈ ਵੀ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਹੁਣ ਐਸਾ ਜਿਹੜਾ ਅਕਾਲ ਪੁਰਖ ਹੈ, ਉਹਦੀ ਸੋਝੀ ਸਾਨੂੰ ਕਿੱਥੋਂ ਮਿਲੇਗੀ? ਉਹਦੇ ਵਾਸਤੇ ਜ਼ਰੂਰੀ ਹੈ ਗੁਰੂ ਦੀ ਕਿਰਪਾ। ਗੁਰਦੁਆਰੇ ਅਸੀਂ ਕਿਉਂ ਆਉਂਦੇ ਹਾਂ? ਤਾਂ ਕਿ ਸਾਨੂੰ ਇੱਥੇ ਆ ਕੇ ਗੁਰੂ ਦਾ ਗਿਆਨ ਮਿਲ ਸਕੇ। ਗੁਰਪ੍ਰਸਾਦ ਤੋਂ ਕੀ ਭਾਵ ਹੈ ਵੀ ਅਸੀਂ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰ ਲਈਏ। ਗੁਰੂ ਦੇ ਦਰ ਤੇ ਆਉਣ ਤੋਂ ਇਹ ਭਾਵ ਹੈ ਕਿ ਇੱਕ ਅਕਾਲ ਪੁਰਖ ਦੇ ਨਾਲ ਸਾਡਾ ਮਿਲਾਪ ਹੋ ਜਾਵੇ, ਜਿਹਨੇ ਸਾਡੀ ਸਾਜਨਾ ਕੀਤੀ ਹੈ ਉਹਦੀ ਸੋਝੀ ਸਾਨੂੰ ਪ੍ਰਾਪਤ ਹੋ ਜਾਵੇ। ਤੇ ਜਿਸ ਮਨੁੱਖ ਨੂੰ ਇਹ ਸੋਝੀ ਨਹੀਂ ਮਿਲਦੀ, ਉਹ ਸਾਰੀ ਉਮਰ ਹਨੇਰੇ ਦੇ ਵਿੱਚ ਟੱਕਰਾਂ ਮਾਰੀ ਜਾਂਦਾ ਹੈ। ਠੀਕ ਹੈ, ਸੰਸਾਰ ਦੇ ਕਾਰੋਬਾਰ ਕਰਨੇ ਬਹੁਤ ਜ਼ਰੂਰੀ ਨੇ, ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਕਿਰਤ ਕਰਨ ਵਾਸਤੇ ਆਖਿਆ ਹੈ। ਪਰ ਨਾਲ ਹੀ ਇੱਕ ਬਹੁਤ ਜ਼ਰੂਰੀ ਕਾਰਜ ਜਿਹੜਾ ਕਰਨਾ ਮਹਾਰਾਜ ਕਹਿੰਦੇ, ਉਹ ਹੈ ਨਾਮ ਜਪਣਾ। ਇਹ ਸਿੱਖੀ ਦੇ ਤਿੰਨ ਮੂਲ ਥੰਮ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਆ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਆਓ, ਜਿਹੜੀ ਬੇਨਤੀ ਮੈਂ ਆਰੰਭ ਕੀਤੀ ਸੀ ਵੀ ਗੁਰੂ ਨੇ ਫਿਰ ਇਸ ਸੰਸਾਰ ਦੇ ਵਿੱਚ ਆਉਣਾ ਕੀਤਾ, ਉਹ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਅੰਦਰ ਇਸ ਧਰਤੀ 'ਤੇ ਪ੍ਰਗਟ ਹੋਇਆ ਹੈ। ਕਿਉਂਕਿ ਅਕਾਲ ਪੁਰਖ ਨੂੰ ਥਾਪਿਆ ਨਹੀਂ ਜਾ ਸਕਦਾ, ਅਕਾਲ ਪੁਰਖ ਨੂੰ ਬਣਾਇਆ ਨਹੀਂ ਜਾ ਸਕਦਾ। ਪਾਤਸ਼ਾਹ ਕਹਿੰਦੇ ਉਹਦੇ ਗੁਣ ਗਾਏ ਜਾ ਸਕਦੇ ਨੇ, ਅਤੇ ਜਿਹੜੇ ਗੁਣ ਗਾਉਂਦੇ ਨੇ ਇੱਕ ਦਿਨ ਗੁਣ ਗਾਉਂਦਿਆਂ ਗਾਉਂਦਿਆਂ ਉਹਦੇ ਵਿੱਚ ਸਮਾ ਜਾਂਦੇ ਆ। ਹੁਣ ਗੁਣ ਕਿੱਦਾਂ ਗਾਵਾਂਗੇ? ਉਹ ਗੁਣ ਗਾਉਣ ਵਾਸਤੇ ਸਾਨੂੰ ਗੁਰੂ ਮਿਲਿਆ ਹੈ।
क्योंकि गुरु ने सानू अकाल पुरख दियां कथा कहानियां सुनाईयां ने। गुरु नानक साहब ने अकाल पुरख दियां बातां पाईयां संसार दे विच। सुल्तानपुर लोधी तो सतगुरु जी जिस वक्त चले आ ते सतगुरु जी आ दवाई लैके तुरे सी, वह दवाई केड़ी सी? परमेश्वर दा नाम। भाई गुरदास कहिंदे बाबा पैंदा सचखंड नौ निद नाम गरीबी पाई, क्योंकि परमात्मा दे घर दे विच्चों सतगुरु जी नूं इह दात मिली सी जिहड़ा परमेश्वर दा नाम है। जिथे गरीबी दी दात मिली उत्थे नाम दी दात मिली, ते अकाल पुरख ने बख्शिश करके गुरु नानक साहिब नूं इस धरती ते भेजिआ। भाई गुरदास लिखदे ने कहिंदे सुनी पुकार दातार प्रभ गुरु नानक जग महे पठाया। गुरु नानक साहिब नूं अकाल पुरख ने आप भेजिआ। कहिंदे जिस वक्त इत्थों दे जीवां दी पुकार सुनी ना, वी हर पासे हाहाकार मची हुई है। जिथों गल आपां शुरू कीती सी, लोकां दा जीवन अग दे विच सड़न दी न्याई, हर वेले लोक तड़फ दे पए ने। खास करके जिहड़े पंज वकार सी, काम क्रोध लोभ मोह ते हंकार, ये प्रबल रूप दे विच मनुख दे अंदर घर कर चुके है। याद रखियो जिहड़ी चीज़ मनुख दे अंदर घर कर जावे ना, वो फिर दुखी बहुत कर दी है। ते खास करके जिहड़े वकार ने जदों ये मनुख दे अंदर घर कर जांदे ने, ते मनुख इन्हां वकारां दा ही रूप हो जांदा है। मनुख वासनावां दे विच पै के वासनावां दा ही रूप हो गया है। वकारां दे विच फस के महाराज कहिंदे वकारां दा ही रूप हो गया है। हुण इन्हां वकारां दे विच्चों, इन्हां वासनावां दे विच्चों सानूं कौन कढ सकदा है? जिहड़ा बंदा दलदल दे विच फसिया होवे ना, वो आप नहीं निकल सकदा, बहुत औखा है। ते जिहड़ा आप ही फसिया होवे फिर उहनूं कौन कढेगा? पातशाह कहिंदे मनुख इस दलदल दे विच फसिया पिया है, पंकज मोह पग नहीं चलै, हम देखा तह डूबी अले। मोह दे चिक्कड़ दे विच फस गया, डुबदा पिया है। नका नक महाराज कहिंदे अंदर काम क्रोध नगर बहु भरिया। कहिंदे इह जिहड़ा शरीर रूपी नगर है ना, इह वकारां दे नाल भर गया है। ते जिस रब नूं मिलण वास्ते आए सी महाराज कहिंदे उहदे नाल मिलाप किद्दां होवेगा? क्योंकि वकारां ने इहनूं भुला दित्ता है। याद रखियो बंदा जदों रस्ता भुल जावे ना, ते मंजिल ते नहीं जा सकदा। ते जे उहनूं रस्ते ते पा दईए ते सहजे पहुंच जांदा है। कई वारी गलत रस्ते ते पै जावे ते दूरी वधदी जांदी है, मंजिल तों दूरी वधदी जांदी है। हुण गलत रस्ते ते पै गया, दूरी वधदी जा रही है। जे रस्ते दा नहीं पता ते इक्को जगह खड़ा है, फिर भी किते नहीं पहुंच रहा। अज दे समें यह बहुत जरूरी है। साडा यूथ अज भटकणां दे विच है। बहुत वड्डी गल है भी समाज नूं सही दिशा कित्थों मिलनी है, वह दिशा दा केंद्र है गुरु। याद रखियो संसार दा कोई भी वर्ग होवे, चाहे साडे बजुर्ग ने, चाहे साडे बच्चे ने, साडे नौजवान ने, हर वर्ग वास्ते साडी दशा नूं समझण वाला इक्को ही है, सानूं दिशा दिखाउण वाला इक्को ही है, वह है धन साहिब श्री गुरु ग्रंथ साहिब। जदों जदों असीं संसार दे लोकां दे कोलों दिशा लभी असीं कराए पए हां। ये साडी जिहड़ी हालत है ना, इहदा वड्डा कारण यह है वी असीं मनुख नूं आगू मन के असीं मनुखां दे मगर तुर पए। ते मनुख हमेशा सानूं उत्थे लै के जांदा है जिहड़ी उहदी इच्छा हुंदी है, ते गुरु सानूं उत्थे लै के जांदा है। गुरु जिथों आया, ते गुरु आया है सचखंड दे विच्चों।
ਹੁਣ ਮਨੁੱਖਾਂ ਦੇ ਮਗਰ ਚੱਲਾਂਗੇ ਤੇ ਮਨੁੱਖ ਦਾ ਜਿਹੜਾ ਆਗੂ ਹੈ ਉਹਦੀਆਂ ਕਮਜ਼ੋਰੀਆਂ ਨੇ, ਉਹਦੀਆਂ ਵਾਸ਼ਨਾਵਾਂ ਨੇ, ਅਤੇ ਮਨੁੱਖ ਉਹਦੇ ਮਗਰ ਚੱਲਦਾ ਹੈ ਅਤੇ ਜਿਹੜੇ ਉਹਦੇ ਮਗਰ ਚੱਲਣਗੇ ਉਹ ਵੀ ਉੱਥੇ ਪਹੁੰਚ ਜਾਣਗੇ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤੈਨੂੰ ਆਗੂ ਮੰਨ ਕੇ ਚੱਲਣਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਸਤਿਗੁਰੂ ਜੀ ਸਾਡਾ ਆਗੂ ਤੂੰ ਹੈ, ਸਾਡਾ ਮਾਲਕ ਵੀ ਤੂੰ ਹੈ, ਤੁਮ ਦਾਤੇ ਸਾਡਾ ਦਾਤਾ ਵੀ ਤੂੰ ਹੈ। ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਪਈ ਤਾਂ ਅਸੀਂ ਤੇਰੇ ਕੋਲੋਂ ਮੰਗਣੀ ਹੈ। ਸਾਡਾ ਆਗੂ ਵੀ ਤੂੰ ਹੈ, ਅਸੀਂ ਤੇਰੇ ਮਗਰ ਚੱਲਣਾ ਹੈ। ਸਾਡੀ ਪਾਲਣਾ ਕਰਨ ਵਾਲਾ ਵੀ ਤੂੰ ਹੈ, ਪ੍ਰਤਪਾਲਕ ਤੋਂ ਭਾਵ ਹੈ ਪਾਲਣਾ ਕਰਨ ਵਾਲਾ, ਤੁਮ ਦਾਤੇ ਠਾਕੁਰ ਪ੍ਰਤਪਾਲਕ। ਫਿਰ ਕਹਿੰਦੇ ਨਾਇਕ ਖਸਮ ਹਮਾਰੇ, ਹੇ ਸੱਚੇ ਪਾਤਸ਼ਾਹ ਨਾਇਕ ਕਹਿੰਦੇ ਨੇ ਤੂੰ ਸਾਡਾ ਆਗੂ ਹੈ, ਅਸੀਂ ਤੇਰੇ ਮਗਰ ਚੱਲਣਾ। ਅੱਜ ਨਿਗਾਹ ਮਾਰ ਕੇ ਦੇਖੀਏ ਵੀ ਗੁਰੂ ਦੇ ਮਗਰ ਕੌਣ ਚੱਲਦਾ। ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਬਸ ਆਹ ਜਿਹੜੀ ਕਮੀ ਹੈ ਇਹਨੂੰ ਸਮਝਣ ਦਾ ਯਤਨ ਕਰਨਾ ਹੈ ਗੁਰਦੁਆਰੇ ਆ ਕੇ, ਵੀ ਮੈਂ ਗੁਰੂ ਦੇ ਮਗਰ ਲੱਗ ਕੇ ਚੱਲਣ ਲੱਗ ਜਾਵਾਂ। ਜਿੱਦਣ ਮੈਂ ਗੁਰੂ ਦੇ ਮਗਰ ਤੁਰ ਪਿਆ ਨਾ, ਗੁਰੂ ਮੈਨੂੰ ਕਦੀ ਡੁੱਬਣ ਨਹੀਂ ਦੇਵੇਗਾ। ਬੰਦਿਆਂ ਦੇ ਮਗਰ ਤੁਰਾਂਗੇ ਤੇ ਪਾਤਸ਼ਾਹ ਕਹਿੰਦੇ ਹੋ ਸਕਦਾ ਤੈਨੂੰ ਧੋਖਾ ਦੇ ਦੇਵੇ, ਕਿਤੇ ਡੋਬ ਦੇਵੇ, ਪਰ ਜੇ ਗੁਰੂ ਦੇ ਮਗਰ ਚੱਲੇਗਾ ਗੁਰੂ ਕਦੀ ਧੋਖਾ ਨਹੀਂ ਦਿੰਦਾ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ। ਭਾਈ ਗੁਰਦਾਸ ਕਹਿੰਦੇ ਸੰਸਾਰ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ, ਇਸ ਧਰਤੀ ਦਾ ਭਾਰ ਚੱਕਣ ਵਾਲਾ ਕੋਈ ਨਜ਼ਰ ਨਹੀਂ ਸੀ ਆ ਰਿਹਾ। ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਵਾ। ਕਹਿੰਦੇ ਧਰਤੀ ਤੇ ਇੰਨਾ ਭਾਰ ਵੱਧ ਗਿਆ, ਇਹਦਾ ਭਾਰ ਚੱਕਣ ਵਾਲਾ ਕੋਈ ਨਜ਼ਰ ਨਹੀਂ ਸੀ ਆ ਰਿਹਾ, ਇਹਨੂੰ ਥੰਮਣ ਵਾਲਾ ਸਹਾਰਾ ਦੇਣ ਵਾਲਾ ਕੋਈ ਨਜ਼ਰ ਨਹੀਂ ਸੀ ਆ ਰਿਹਾ। ਤੇ ਕਿਸੇ ਸਾਧ ਤੋਂ ਬਿਨਾਂ, ਜਿਹੜਾ ਆਪ ਸਾਧਿਆ ਹੋਵੇ ਉਹਦੇ ਤੋਂ ਬਿਨਾਂ ਧਰਤੀ ਦਾ ਭਾਰ ਚੱਕ ਵੀ ਕੋਈ ਨਹੀਂ ਸਕਦਾ। ਹੁਣ ਨਾਮ ਤਰੀਕ ਤੇ ਸਾਧ ਬਹੁਤ ਸਨ, ਅੱਜ ਵੀ ਬੜੇ ਨੇ ਜਿਨ੍ਹਾਂ ਨੇ ਨਾਂ ਰੱਖਿਆ ਹੋਇਆ, ਪਰ ਉਸ ਵਕਤ ਭਾਈ ਗੁਰਦਾਸ ਕਹਿੰਦੇ ਇੱਕ ਸਾਧ ਇਸ ਧਰਤੀ ਤੇ ਆਇਆ, ਇੱਕ ਗੁਰੂ ਇਸ ਧਰਤੀ ਤੇ ਆਇਆ, ਉਹਨੂੰ ਅਕਾਲ ਪੁਰਖ ਨੇ ਆਪ ਭੇਜਿਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਹਿ ਪਠਾਇਆ। ਕਹਿੰਦੇ ਉਸ ਵਕਤ ਭਾਈ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਨੇ ਸੰਸਾਰ ਦੇ ਵਿੱਚ ਭੇਜਿਆ, ਤੇ ਗੁਰੂ ਨਾਨਕ ਸਾਹਿਬ ਨੇ ਫਿਰ ਸੰਸਾਰ ਦੀ ਹਾਲਤ ਜਦੋਂ ਦੇਖੀ ਹੈ ਨਾ, ਸੁਲਤਾਨਪੁਰ ਦੀ ਧਰਤੀ ਤੇ ਸਤਿਗੁਰੂ ਜਦੋਂ ਤੀਸਰੇ ਦਿਨ ਪ੍ਰਗਟ ਹੋਏ ਆ, ਤੇ ਪਿਆਰਿਓ ਉਸ ਵਕਤ ਦਾ ਇਤਿਹਾਸ ਹੈ, ਕਹਿੰਦੇ ਸਤਿਗੁਰੂ ਜੀ ਨੇ ਸੰਸਾਰ ਦੀ ਹਾਲਤ ਨੂੰ ਦੇਖਿਆ ਸੀ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਕਹਿੰਦੇ ਸਾਰੀ ਪ੍ਰਿਥਵੀ ਜਲ ਰਹੀ ਹੈ, ਲੋਕ ਸੜ ਰਹੇ ਨੇ ਵਿਕਾਰਾਂ ਦੇ ਵਿੱਚ, ਚਾਹੇ ਰਾਜਨੀਤਿਕ ਲੋਕ ਸੀ ਰਾਜੇ ਸ਼ੀਹੀ ਮੁਕੱਦਮ ਕੁੱਤੇ, ਚਾਹੇ ਰਾਜੇ ਲੋਕ ਸਨ ਚਾਹੇ ਉਹਨਾਂ ਦੇ ਅਹਿਲਕਾਰ ਸੀ, ਚਾਹੇ ਧਾਰਮਿਕ ਆਗੂ ਸੀ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਕਹਾਏ।

ਸੀ ਜਾਂ ਜੋਗੀ ਸੀ ਉਸ ਸਮੇਂ ਤਿੰਨ ਇਹ ਧਰਮ ਦੇ ਆਗੂ ਮੰਨੇ ਜਾਂਦੇ ਸੀ ਵੱਖ ਵੱਖ ਮਤਾਂ ਦੇ। ਧਾਰਮਿਕ ਆਗੂ ਵੀ ਕਿਰਾਏ ਪੈ ਗਏ, ਰਾਜਨੀਤਿਕ ਲੋਕ ਵੀ ਕਿਰਾਏ ਪੈ ਗਏ। ਹੁਣ ਸਮਾਜ ਦੀ ਹਾਲਤ ਦੇਖੀਏ, ਸਮਾਜ ਵੀ ਕਿਰਾਏ ਪੈ ਗਿਆ। ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਓ ਕਿਥੋਂ ਜਾਈ। ਇਸਤਰੀ ਤੇ ਪੁਰਖ ਕਹਿੰਦੇ ਉਹਨਾਂ ਦਾ ਪੈਸੇ ਤੱਕ ਮਤਲਬ ਰਹਿ ਗਿਆ, ਵੀ ਕਮਾਈ ਕੀਤੀ ਹੈ ਤੇ ਠੀਕ ਹੈ, ਜੇ ਨਹੀਂ ਕੀਤੀ ਤੇ ਕੋਈ ਚੰਗਾ ਨਹੀਂ ਲੱਗਦਾ। ਹੁਣ ਇਹੋ ਜਿਹਾ ਸਾਡਾ ਸਮਾਜ ਹੋ ਗਿਆ। ਉਦੋਂ ਧੰਨ ਗੁਰੂ ਨਾਨਕ ਸਾਹਿਬ ਨੂੰ ਇਸ ਧਰਤੀ ਤੇ ਆਉਣਾ ਪਿਆ। ਤੇ ਪਿਆਰਿਓ, ਸਤਿਗੁਰੂ ਜੀ ਨੇ ਫਿਰ ਸਮਾਜ ਦੀ ਹਾਲਤ ਨੂੰ ਦੇਖੀ। ਸਤਿਗੁਰੂ ਇਕੱਲੇ ਨਹੀਂ ਆਏ, ਅਕਾਲ ਪੁਰਖ ਨੇ ਨਾਲ ਦਵਾਈ ਵੀ ਭੇਜੀ ਹੈ। ਉਹ ਦਵਾਈ ਕੀ ਸੀ? ਪਰਮੇਸ਼ਰ ਦਾ ਨਾਮ। ਬਸ ਉਹ ਨਾਮ ਸਤਿਗੁਰੂ ਜੀ ਨੇ ਇਸ ਧਰਤੀ ਤੇ ਵੰਡਿਆ। ਅੱਜ ਵੀ ਸਤਿਗੁਰੂ ਜੀ ਉਹ ਨਾਮ ਹੀ ਵੰਡ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਦੀਆਂ ਦਾਤਾਂ ਹੀ ਮਿਲਦੀਆਂ ਆ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਹਿਓ, ਜਿਸ ਕਾ ਸਬਸ ਆਧਾਰੋ। ਕਹਿੰਦੇ ਭਾਈ, ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਨਾਮ ਹੈ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਣਾ। ਗੁਰੂ ਨਾਮ ਦਾ ਦਾਤਾ ਹੈ, ਗੁਰਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਪਾਤਸ਼ਾਹ ਕਹਿੰਦੇ ਗੁਰੂ ਸਾਗਰ ਹੈ, ਇਹਦੇ ਵਿੱਚ ਰਤਨ ਨੇ, ਹੀਰੇ ਨੇ, ਮੋਤੀ ਨੇ, ਪਰ ਇਹਨਾਂ ਨੂੰ ਚੁਗਦਾ ਕੌਣ ਹੈ? ਹਾਂਜੀ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ, ਜਿਹੜੇ ਉਹਦੇ ਪਿਆਰੇ ਹੋ ਜਾਂਦੇ ਹਨ ਸੁਰਤ ਕਰਕੇ, ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ ਉਹ ਸੁਰਤ ਕਰਕੇ ਉਹਨਾਂ ਹੀਰੇ ਤੇ ਮੋਤੀਆਂ ਨੂੰ ਚੁਗਣ ਲੱਗ ਜਾਂਦੇ ਆ। ਇੱਕ ਹੁੰਦਾ ਖਾਣਾ ਮੁੱਖ ਦੇ ਨਾਲ ਖਾਧਾ ਜਾਂਦਾ, ਤੇ ਇੱਕ ਖਾਣਾ ਹੁੰਦਾ ਉਹ ਸੁਰਤ ਦੇ ਨਾਲ ਛਕਿਆ ਜਾਂਦਾ। ਇੱਕ ਭੋਜਨ ਮਨ ਦਾ ਹੈ, ਇੱਕ ਭੋਜਨ ਤਨ ਦਾ ਹੈ। ਆ ਸਾਰੀ ਸ੍ਰਿਸ਼ਟੀ ਦੇ ਵਿੱਚ ਆਹੀ ਕਿਰਿਆ ਚੱਲ ਰਹੀ ਹੈ, ਇੱਕ ਤਨ ਦਾ ਭੋਜਨ ਤੇ ਇੱਕ ਮਨ ਦਾ ਭੋਜਨ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜਾ ਕਾਰਜ ਕੀਤਾ ਉਹ ਸੀ ਸੰਗਤ ਤੇ ਪੰਗਤ, ਸੰਗਤ ਤੇ ਪੰਗਤ। ਉਸ ਤੋਂ ਕੀ ਭਾਵ ਹੈ? ਵੀ ਗੁਰੂ ਦੇ ਘਰ ਵਿੱਚੋਂ ਤੈਨੂੰ ਤਨ ਦਾ ਭੋਜਨ ਵੀ ਮਿਲੇਗਾ, ਗੁਰੂ ਘਰ ਦੇ ਵਿੱਚੋਂ ਤੈਨੂੰ ਮਨ ਦਾ ਭੋਜਨ ਵੀ ਮਿਲੇਗਾ। ਕਿਉਂਕਿ ਤਨ ਮਾਇਆ ਦਾ ਬਣਿਆ ਹੈ, ਪਦਾਰਥਾਂ ਦਾ ਬਣਿਆ ਹੈ, ਪੰਜਾਂ ਤੱਤਾਂ ਦਾ ਬਣਿਆ ਹੈ, ਤੇ ਇਹਨੂੰ ਪੰਜ ਤੱਤ ਚਾਹੀਦੇ ਨੇ। ਉਹ ਕਿਹੜੇ ਨੇ? ਹਵਾ, ਪਾਣੀ, ਮਿੱਟੀ, ਅੱਗ ਤੇ ਆਕਾਸ਼। ਆ ਜਿਹੜਾ ਅਸੀਂ ਭੋਜਨ ਛਕਦੇ ਹਾਂ ਇਹਦੇ ਵਿੱਚੋਂ ਸਾਨੂੰ ਤੱਤ ਹੀ ਮਿਲਦੇ ਆ। ਭੋਜਨ ਦੇ ਵਿੱਚੋਂ ਅੱਗ ਮਿਲਦੀ ਹੈ, ਹਾਂਜੀ, ਹਵਾ ਵੀ ਹੈ, ਪਾਣੀ ਵੀ ਹੈ, ਮਿੱਟੀ, ਜਿਹੜਾ ਭੋਜਨ ਹੈ ਮਿੱਟੀ ਹੈ ਉਹ। ਮਾਟੀ ਕੇ ਹਮ ਪੂਤਰੇ ਮਾਨਸ ਰੱਖਿਓ ਨਾ, ਉਹ ਪਰ ਮਿੱਟੀ ਦੇ ਵਿੱਚ ਇੰਨੇ ਪੌਸ਼ਟਿਕ ਰਸ ਪੈਦਾ ਕਰ ਦਿੱਤੇ, ਉਹ ਵੱਖ ਵੱਖ ਭੋਜਨਾਂ ਦੇ ਰੂਪ ਵਿੱਚ ਸਾਨੂੰ ਕਿੰਨੀ ਵਧੀਆ ਲੱਗਦੀ ਹੈ, ਚਾਹੇ ਉਹ ਫਲਾਂ ਦੇ ਰੂਪ ਵਿੱਚ ਹੈ, ਚਾਹੇ ਉਹ ਅਨਾਜ ਦੇ ਰੂਪ ਵਿੱਚ ਹੈ, ਮੂਲ ਰੂਪ ਦੇ ਵਿੱਚ ਤੇ ਮਿੱਟੀ ਹੈ, ਯਾਦ ਰੱਖਿਓ। ਪਰ ਉਹਦੇ ਵਿੱਚ ਆਨੰਦ ਇੰਨਾ ਹੈ, ਬਖਸ਼ਿਸ਼ ਇੰਨੀ ਕਰ ਦਿੱਤੀ, ਅਕਾਲ ਪੁਰਖ ਨੇ ਜਦੋਂ ਆਪਣਾ ਅੰਮ੍ਰਿਤ ਸਿੰਚਿਆ ਨਾ, ਉਹਨੇ ਮਿੱਟੀ ਦੇ ਵਿੱਚ ਵੀ ਜਾਨ ਪਾ ਦਿੱਤੀ। ਦੇਖੋ ਨਾ ਕਦੀ ਕਿੰਨੇ ਤਰ੍ਹਾਂ ਦੇ ਫਲ ਖਾ ਰਹੇ ਹਾਂ, ਪਰ ਮੂਲ ਰੂਪ ਦੇ ਵਿੱਚ ਤੇ ਪੰਜ ਤੱਤ ਹੀ ਹੈ ਨਾ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਤਨ ਜਿਨ੍ਹਾਂ ਚੀਜ਼ਾਂ ਦਾ ਬਣਿਆ ਇਹਨੂੰ ਉਹ ਖੁਰਾਕ ਚਾਹੀਦੀ ਹੈ, ਭੋਜਨ ਚਾਹੀਦਾ ਹੈ ਤਨ ਵਾਸਤੇ, ਤੇ ਮਨ ਜਿਸ ਚੀਜ਼ ਦਾ ਬਣਿਆ ਮਨ ਨੂੰ ਉਹ ਚਾਹੀਦਾ ਹੈ। ਮਨ ਬਣਿਆ ਹੈ ਅਕਾਲ ਪੁਰਖ ਦੀ ਬਖਸ਼ਿਸ਼ ਦੇ ਵਿੱਚੋਂ। ਜਦੋਂ ਅਕਾਲ ਪੁਰਖ ਨੇ ਆਪਣੀ ਜੋਤ ਸਾਡੇ ਵਿੱਚ ਰੱਖੀ ਹੈ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਆ ਬਾਹਰਲੇ ਤੱਤ ਜਿਹੜੇ ਨੇ ਇਹਨਾਂ ਦੀ ਹੋਂਦ ਅੰਦਰਲੀ ਜੋਤ ਕਰਕੇ ਹੈ, ਯਾਦ ਰੱਖਿਓ। ਜੇ ਅੰਦਰੋਂ ਜੋਤ ਨਿਕਲ ਜਾਵੇ ਤੇ ਹਵਾ ਦਾ ਵਾਜਾ ਵੱਜ ਹੀ ਨਹੀਂ ਸਕਦਾ।
ਮਿੱਟੀ ਦਾ ਰਸ ਖਤਮ ਹੋ ਜਾਂਦਾ ਹੈ ਜਿੱਦਣ ਜੋਤ ਨਿਕਲ ਜਾਂਦੀ ਹੈ। ਇਹ ਜੋਤ ਕੇਵਲ ਸਾਡੇ ਵਿੱਚ ਹੀ ਨਹੀਂ, ਪਰਮਾਤਮਾ ਦਾ ਨਾਮ ਰੂਪੀ ਰਸ ਕੇਵਲ ਸਾਡੇ ਵਿੱਚ ਹੀ ਨਹੀਂ। ਮਹਾਰਾਜ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪਕਾਰ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅਕਾਲ ਪੁਰਖ ਅਤੇ ਪਰਮੇਸ਼ਰ ਦਾ ਨਾਮ ਨਾ ਹੋਵੇ। ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ। ਇਸੇ ਕਰਕੇ ਮੇਰੇ ਸਾਹਿਬ ਆਖਦੇ ਨੇ ਉਹਨੂੰ ਆਪਣੇ ਜੀਵਨ ਦੇ ਵਿੱਚ ਪਹਿਚਾਨ, ਕਹੋ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਏ। ਬਸ ਉਹ ਨਾਮ ਕਿੱਥੋਂ ਮਿਲਣਾ ਹੈ? ਜਦੋਂ ਅਸੀਂ ਸਤਿਗੁਰਾਂ ਦੇ ਕੋਲ ਆਉਂਦੇ ਹਾਂ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਹੋਏ ਹੱਛਾ ਹੋਏ ਸੀ। ਕਹਿੰਦੇ ਇੱਥੇ ਜਦੋਂ ਆਵੇਗਾ ਤੇ ਜਨਮਾਂ ਜਨਮਾਂਤਰਾਂ ਦੀ ਮੈਲ ਉੱਤਰ ਜਾਵੇਗੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ ਹੋ। ਇਹ ਪਰਮੇਸ਼ਰ ਦਾ ਨਾਮ, ਕਿਉਂਕਿ ਸਤਿਗੁਰੂ ਜੀ ਨਾਮ ਦੇ ਦਾਤੇ ਨੇ, ਆਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਕਿ ਗੁਰੂ ਦੇ ਦਰ 'ਤੇ ਕਿਉਂ ਆਉਣਾ ਹੈ? ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਇੱਕ ਅਕਾਲ ਪੁਰਖ ਦੀ ਸੋਝੀ ਦੇਣੀ ਹੈ। ਗੁਰੂ ਨੇ ਹੀ ਸਾਡੇ ਅੰਦਰ ਉਹ ਵਸ ਰਿਹਾ ਜਿਹੜਾ ਅਕਾਲ ਪੁਰਖ ਪਰਮਾਤਮਾ ਜੋਤ ਸਰੂਪ ਹੈ, ਉਹ ਅੰਮ੍ਰਿਤ ਸਰੂਪ ਹੋ ਕੇ ਜਿਹੜਾ ਸਾਡੇ ਅੰਦਰ ਵਸਿਆ ਹੋਇਆ ਹੈ, ਉਹਦੀ ਸੋਝੀ ਗੁਰੂ ਦੇ ਕੋਲੋਂ ਮਿਲਣੀ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਸੋ ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸੰਗਤਾਂ ਦਾ, ਪ੍ਰਬੰਧਕ ਸਹਿਬਾਨਾਂ ਦਾ, ਗੁਰੂ ਘਰ ਦੇ ਗ੍ਰੰਥੀ ਸਿੰਘ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਸੇਵਾ ਕਰਨ ਵਾਸਤੇ ਇਹ ਸੁਭਾਗਾ ਸਮਾਂ ਦਾਸ ਨੂੰ ਬਖਸ਼ਿਆ ਹੈ। ਭੁੱਲ ਚੁੱਕ ਦੀ ਖਿਮਾ ਕਰਿਓ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਾਗ ਗੁਰੂ ਪਿਆਰੀ ਸਤਿ ਸੰਗਤ ਜੀ, ਇਤਨੀ ਕੋ ਹਾਜ਼ਰੀ ਪ੍ਰਵਾਨ ਕਰਨੀ। ਗੁਰੂ ਕਿਰਪਾ ਕਰੇ ਸਾਡਾ ਸਭਨਾ ਦਾ ਗਾਵਿਆ ਸੁਣਿਆ ਥਾਂਏ ਪਾਉਣ, ਕਦਮ ਕਦਮ ਚੱਲੇ ਗੁਰੂ ਸਭ ਲੇਖੇ ਦੇ ਵਿੱਚ ਲਾਉਣ। ਆਓ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਗਾਇਨ ਕਰੀਏ।

ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰੀ ਐ ਘਰ ਨਾਉ ਨਿਧਿਆ ਬਹਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ।

ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਠ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ

ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਨੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੰਧਿਆ ਵਕਤ ਦੇ ਦੀਵਾਨ ਸਜੇ ਸਜੇ ਦੁਆਨਾਂ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਉਪਰੰਤ ਸੋਦਰ ਦੀ ਚੌਂਕੀ ਰਹਿਰਾ ਸਾਹਿਬ ਜੀ ਦਾ ਨਿਤਨੇਮ ਸ਼ਬਦ ਕੀਰਤਨ ਅਤੇ ਗੁਰਮਤ ਵਿਚਾਰਾਂ, ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਸੇਵਕਾਂ ਪਾਸੋਂ ਆਗਾਧ ਬੋਧ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਮਾਫ਼ੀ ਦੇਣੀ, ਅੱਗੇ ਤੋਂ ਸਮਰੱਥ ਬਖਸ਼ਿਸ਼ ਕਰਨੀ। ਕਥਾ ਕੀਰਤਨ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ, ਆਈ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਦਕ ਭਰੋਸਾ ਸੇਵਾ ਸਿਮਰਨ, ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਅਹੰਕਾਰ ਨਿੰਦਿਆ ਚੁਗਲੀ ਈਰਖਾ ਦਵੈਸ ਤੋਂ ਬਚਾਉਣਾ, ਚੜ੍ਹਦੀ ਕਲਾ ਕਰਨੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸਕੇ ਹਾਜ਼ਰ ਹੈ, ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ। ਕਾਕਾ ਹਰਵਿੰਦਰ ਸਿੰਘ ਅਰਸ਼ਦੀਪ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਕੁਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾ ਕਿਰਪਾਗਾ।

ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉਣ ਲੱਗਈ ਪਾਰਗਮ ਸਰਣਾਈ ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖਾ ਦੀਆਂ ਏਕਾ ਲਿਵਲਾਈ ਰੱਖ ਲਈ ਇਤਨ ਰੱਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ।

ਨਾ ਜਾਹਿਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਮੀਤ। ਸੋਹੇ ਲਾਰ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਕਾ ਦੇ ਬਣਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇ ਲੋ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਅਵਨ। ਰਾਗਾਸਾ ਮਹੱਲਾ ਪਹਿਲਾ।

ਸੋ ਘਰ ਰਾਤ ਵਡਾਈ ਤੋਇ ਰਹਾਉ ਵਿਸਵੈ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤਿਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ

तो कुमाले अनलो पवन चबरो करे सगल बनराय फूलन ज्योति कैसी आरती होए पवखन्ना तेरी आरती अनहता सदवाजम तेरी रहाओ सहस तब नैन नन नैन है तो हे कौ सहस मूरत ननायक तो ही सहस पद विमल नन एक पद गन बिन सहस तब गन विचलत मोही सब जोत जोत है सोए ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਨ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾਗੌੜੀ ਪੂਰਬ ਮਹੱਲਾ ਤੂਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਓ ਸਾਕਤ ਹਰ ਰਸਾਦ ਨ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬਹਿ ਦੁੱਖ ਪਾਵਹਿ ਜਮਕਾਲ ਸਹਸਰ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਰਬ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹ ਆਗੈ ਬਸੋ ਸੁਹੇਲਾ ਆਉਦ ਘਟੈ ਦਿਨ ਦਾ ਨਾਰੇ ਮਨ ਗੁਰ ਮਿਲਕਾ ਸਵਾਰ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਾ ਜਗਾਇ ਪਿਆਵੈ ਉਹ ਰਸ ਅਕਤ ਪਤਾ ਤੁਨ ਜਾਨੀ ਜਾਕੋ ਆਏ ਸੋਏ ਬਿਹਾਜਿਓ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਦਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਹਰ ਸਹਿਸ ਧਿਆਨ ਪਾਲਕ ਹੋਏ ਇੱਕ ਨਾ ਚੱਲੈ ਨਾਲ ਕਿ ਪਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਮੈਂ ਕਹਿ ਨਾ ਕੋਈ ਗਾਵੈ ਕੁਤਾਣ ਹੋਵੈ ਕਿਸੈ ਤਾਣ ਗਾਵੈ ਕੁਦਾ ਤੇ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ

ਕਥ ਕਥ ਕਥੀ ਕੋਟੀ ਕੋਟ ਕੋਟ ਦੇਨ ਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾਵੇ ਪ੍ਰਵਾਹ ਸਾਚਾ ਸਾਹਿਬ।

ਜਤ ਦੇਸਾ ਦਰਬਾਰ ਮੋਹੋ ਕੇ ਬੋਲਣ ਬੋਲੀ ਹੈ ਜਤ ਸੁਣ ਤਰਹਿ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀ ਹੈ ਸਭ ਆਪੇ ਸਚਿਆਰ

ਗੁਣੀ ਨਿਧਾਨਾ ਗਾਵੀਐ ਸੁਣੀਐ ਮਨ ਰੱਖੀਐ ਪਹਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਪਹਾਵਾ ਵਿਣ ਪਾਣੀ ਕੇ ਨਾਹੀ ਕਰੀ ਜੇ ਤੀਸਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਵਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ

ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ।

ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਪ੍ਰਕੇਤਾ ਭਾਰ ਧਰਤੀ ਹੋਰ ਪਰੈ ਹੁਰ ਹੋਰ ਤਿਸਤੇ ਪਹਾਰ ਤਲੈ ਕਮਣ ਜੋਰ ਜੀ ਜਾਤ ਰੰਗਾ ਕਿਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਪਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵੈ ਏਕ ਵਾਰ ਜੋ ਤੁਧ ਪਹਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਖ ਪਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਇਹ ਲਿਖੇ ਤਿਸ ਸਿਰ ਨਾਹੇ ਜੇ ਪਰਮਾਏ ਤਿਪ ਤਿਪਾਹੇ ਜੇਤਾ ਕੀਤਾ ਤੇ ਤਾਨਾਓ ਵਿਣ ਨਾਵੈ ਨਾਹੀ ਕੋਥਾਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਵੇ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਹੋ ਆਪੇ ਬੀਜ ਆਪੇ ਹੀ ਖਾ ਹੋ ਨਾਨਕ ਹੁਕਮੀ ਆਵ ਹੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਹੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬ੍ਰਹਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤਵਾਰ ਨਾ ਜੋਗੀ ਜਾਣਾ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ ਚੁਪਰਾ ਕਾ ਕਪਸਾਲਾ ਕਿਉਂ ਵਰਨੀ ਕੇ ਵਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਏ ਨਾ ਸੋਹੈ
ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਪਾਲ ਥੱਕੇ ਵੇਦ ਕਹਿਣਕ ਵਾਤ ਸਹਿ ਸੌ ਅਠਾਰਾਂ ਕਹਿਣਕ ਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸੋ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹ ਸਿਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੈ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਹੈ ਜੋਧ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਾ ਹੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਆਹੀ ਖਾਹੇ ਕਿਤੇ ਆ ਦੁੱਖ ਭੁੱਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੱਸੇ ਪੇ ਕਈ ਕੇ ਜਿਸ ਨਵ ਬਖਸੇ ਸਿਪਸਾਲਾ ਨਾਨਕ ਪਾਤੇ ਸਾਹੀ ਪਾਤੇ ਸਾਹੋ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵਹਿ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ

ਮੁੱਲੋ ਅਮੁੱਲੋ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਕੁਰਾਨ, ਆਖ ਹੈ ਪੜ੍ਹੇ ਕਰਹਿ ਵਖਿਆਣ, ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀਤ ਗੋਬਿੰਦ, ਆਖ ਹੈ ਈਸ਼ਰ, ਆਖ ਹੈ ਸਿੱਧ, ਆਖ ਹੈ ਕਿਤੇ ਕਿਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖ ਹੈ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਜਾਹੇ, ਤੇ ਕਿਤੇ ਹੋਰ ਕਰੇਹੇ, ਤਾਂ ਆਖ ਨ ਸਕਹਿ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖ ਹੈ ਬੋਲ ਵਿਗਾੜ, ਤਾਂ ਲਿਖੀ ਹੈ ਸਿਰ ਗਾਵਾ ਰਾਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰੀ ਸੁ ਕਹੀ ਅੰਨ, ਕਿਤੇ ਗਾਵਣ ਹਾਰੇ, ਗਾਵਹਿ ਤੁਹਨ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ, ਗਾਵਹਿ ਇੰਦ ਇਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ, ਗਾਵ ਹੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵ ਹੈ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰੱਖੀ ਸਰਾ, ਜੁਗ ਜੁਗ ਵੇਦਾ ਨਾਲੇ, ਗਾਵ ਹੈ ਮੋਹਣੀਆਂ ਮਨਮੋਹਨ, ਸੁਰਗਾ ਮੱਛ ਪਏ ਆਲੇ, ਗਾਵਨ ਰਤਨ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵ ਹੈ ਜੋਧ ਮਹਾਬਲ ਸੂਰਾ, ਗਾਵ ਹੈ ਖਾਣੀ ਚਾਰੇ, ਗਾਵ ਹੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਧਨੋ, ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਬਿਹੋ ਸੀ ਜਾਇਨ ਜਾਸੀ ਰਚਨਾ, ਜਿਨ ਰਚਾਈ ਰੰਗੀ ਰੰਗੀ ਪਾਤੀ, ਕਰ ਕਰ ਜਿਨ ਸੀ ਮਾਇਆ ਜਿਨ ਪਾਈ, ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵ ਹੈ ਸੋਈ ਕਰ ਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੁ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੋਤ ਡੰਡਾ ਪ੍ਰਤੀਤ, ਆਈ ਪੰਥ ਸਗਲ ਜਮਾਤੀ ਮੰਦੀ ਤੈ ਜਗ ਜੀਤ, ਆਦੇਸ ਤਿਸਹਿ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੂਏ ਕੋ ਵੇਸ ਭੁਗਤ ਗਿਆਨ ਦੈ ਭੰਡਾਰਨ, ਪ੍ਰਗਟ ਵਾਜਹਿ ਨਾਦ, ਆਪਨਾਥ ਨਾਥੀ ਸਜਾ ਕੀ ਰਿਧ ਸਿੱਧ ਵਰਾ ਸਾਧ, ਸੰਯੋਗ ਵਿਯੋਗ ਦੁਏ ਕਾਰ ਚਲਾਵਹਿ, ਦੇਖਿਆ ਵਹਿ ਭਾਗ, ਆਦੇਸ ਤਿਸਹਿ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੂਏ ਕੋ ਵੇਸ, ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਕਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨੂੰ ਦਰਨਾਵੈ, ਬਹੁਤਾ ਇਹ ਹੋਵੇ ਡਾਣ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੂਏ ਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣ ਹਾਰ, ਨਾਨਕ ਸੱਚੇ ਕੀ ਸਤਿਕਾਰ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੂਏ ਕੋ ਵੇਸ, ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਖੀ ਹੈ ਏਕ ਨਾਮ ਜਗਦੀਸ, ਏ ਤਰਾਹੇ ਪਤ ਪਵੜੀਆ ਚੜੀਐ।

ਆਖਣ ਜੋਰ ਚੁਪੈ ਨਹ ਜੋਰ, ਜੁਰਨ ਮੰਗਣ ਦੇਣ ਨ ਜੋਰ, ਜੁਰਨ ਜੀਵਨ ਮਰਨ ਨਹ ਜੋਰ, ਜੁਰਨ ਰਾਜ ਮਾਲ ਮਨ ਸੋਰ, ਜੁਰਨ ਸੱਤੀ ਗਿਆਨ ਵਿਚਾਰ, ਜੁਰਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਰ ਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾ ਮਨੇ ਕਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਾਇਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮਾਂ, ਗਿਆਨ ਖੰਡ ਕਾ ਖੋ ਕਰਮਾਂ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀ ਹੈ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਬਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਥ ਬਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਘੜ ਖੜੀ ਹੈ ਬਹੁਤ ਅਨੂਪ, ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛੁਤਾਏ, ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੈ ਘੜੀ ਹੈ ਸੁਰਾ ਸਿੱਧਾ ਕੀ ਸੁੱਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਓਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ ਰਹਿ, ਆਨੰਦ ਸੁੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰਪੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭੁੱਖ ਲਾਗਨ ਤਿੱਤਾ ਉਪਾਂਡਾ ਭਾਵ ਅੰਮ੍ਰਿਤ ਟਾਹਲ, ਖੜੀਐ ਸਭ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਚਾ ਧਰਮ ਹਦੂਰ, ਕਰਮੀ ਆਪੋ

ਵਾਹਿਗੁਰੂ ਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾ ਤਰ ਪਾਤ ਨੈਨ ਜੇ ਹਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮੇ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹਿਬ ਸਹਾਨ ਗਣਿਜੈ ਤ੍ਰਿਪਵਨ ਮਹੀਤ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਬਨਾਮ ਕਥਾ ਕਮਨ ਕਰਮਨਾਮ ਵਰਣਤ ਸੁਮਤ ਕੋ ਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਪੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਨਾਮੰ ਨਮਸਤੰ ਅਧਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਖੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਪੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਭੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਪੰਗੇ ਨਮਸਤੰ ਅਗਮੇ ਨਮਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਅਮਜਬੇ ਨਮਸਤਸਤ ਆਜਬੇ ਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤੁਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਭੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਪੇਖ ਹੈ ਨਾਮ ਹੈ ਕੰਮ ਹੈ ਤੇ ਹੈ ਪੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਪ੍ਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਪਰਨ ਹੈ ਗੰਜ ਹੈ ਪੰਜ ਹੈ ਚੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ ਨਿਰਬੂਝ ਹੈ ਸੂਜ ਹੈ ਅਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਦਾਨ ਹੈ ਨੇਕ ਹੈ ਫਿਰੇਕ ਹੈ ਓ ਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਪੂਤੇ ਕਲੰਕੰ ਬਿਨਾ ਨਹੀਂ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਵਰੰ ਪਰਮ ਰੂਪੇ ਨਮੋ ਜੋਗ ਜੋਗੇ ਸੁਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸੁਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਵਰੰ ਪਰਮ ਜੁਗਤੇ
नमो नित नारायणे क्रूर कर्मे नमो प्रेता प्रेत देवे सो धर्मे नमो रोग हत्ता नमो राग रूपे नमो सासाह नमो कूपे नमो दान दाने नमो मान माने नमो रोग रोगे नमस्तं स्नान नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सचिदानंद सर्वं प्रणासी अनुपे अरूपे समस्तो निवासी सदा सिद्धदा बुद्धदा प्रिज करता दोद अर्दं अगं ओग हरता परम परम परमेश्वरं प्रोच पालं सदा सर्वदा सिद्धदाता दयालं छेदी अपेदी अनामं अकामं समस्तो प्राजी समस्तस्तामं तेरा जोर चाचरी छंद जले हैं थले हैं पीत हैं पे हैं प्रभु हैं जू हैं देश हैं पेश हैं पोजंग प्रयात छंद अगादे अबादे नंदी स्वरूपे नमो सर्वमाने समस्ते निदाने नमस्तवं निर्नाथे नमस्तवं प्रमाथे नमस्तवं अगंजे नमस्तवं पंजे नमस्तवं अकाले नमस्तवं अपाले नमो सर्वदेशे नमो सर्वपेशे नमो राजराजे नमो साज साजे नमो साह साहे नमो माह माहे नमो गीत गीते नमो प्रीत प्रीते नमो रोग रोखे नमो शोक शोके नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी नंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे परमं प्रणासी सदा सर्वदा रिद्ध सिद्धं निवासी चरपट छंद प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं लख कर्मं सरबंदा ता सरबंगया ता सरबंग पाने सरबंग माने सरबंग प्राण सरबंग त्राण सरबंग भुगता सरबंग जुगता सर्वं देवं सर्वं पेवं सर्वं काले सर्वं पाले रुवाल छंद प्रसाद आद रूप अनाद मूर्त अजोन प्रख पार सर्वमान त्रिमान देव पेवाद उदार सर्व पालक सर्व काल सर्व कोपन काल जत्र तत्र विराजहि अवधूत रूप रसाल नाम ठाम न जात जा कर रूप रंग न रेख आद पुरख उदार मूर्त जोन आद असेख देश और न पेश जा कर रूप देख न राग जत्र तत्र दिशा विशा हुए फैले अनुराग नाम काम बेहीन पेख तताम हूं नह जा हे सर्वमान सर्वत्र मान सदैव मान तता हे एक मूर्त अनेक दर्शन कीन रूप अनेक खेल खेला खेल खेल अनंत को फिरे का दे पेव न जान ही जेह बेदा और कते बारू रंग न जात पास हो जान ही केह जेब तात मात न जात जा कर जन्म मरण विहीन चक्कर बकर फिरा चतर चाको मान ही पुरतीन लोक चाव दह के बेखा जग जाप ही जेह जाप वाद देवन आद मूर्त हपे सब जेह थाप परम रूप नीत मूर्त पूर्ण प्रख पार सर्व विश्व रचियो संयम पावगण भंजन हार कालहीन कला संयुगत अकाल पुरख देह तरन ताम सो परम रहत भूत अलख भेष अंग राग न रंग जा कह जात पात न नाम गर्भ गंजन दुष्ट भंजन मुक्त दायक काम आप रूप अमीग अनुस्त एक पुरख अवधूत गर्भ गंजन सर्व भंजन आदि रूप सूत अंगहीन भंग नातम एक पुरख अपार सर्व लायक सर्व कायक सर्व को प्रत पार सर्व गंता सर्व हंता सर्व ते अनपेक सर्व शास्त्र न जान ही जे रूप रंग रेख परम वेद पुराण जा कह नित भक्त नित कोट सिमरित प्राण शास्त्र नाविहि बहु चित मद भार छंद प्रसाद गुण गण उदार महिमा पर आसन भंग उपमान अंगन पौ प्रकाश निश्चिन अनास आजान बाह साहान साहु राजान राज पहनान पान देवान देव उपमा महान इंद्रान इंद्र बालान बार रंकान रंग कालान कालान पूतांग अबा पंगत मित पार गुणगन उदार मुनगन प्रणाम निरपह निकाम आत दुत प्रचंड मित गत अखंड आलिश्य कर्मा दृश्य धर्मा सर्वा प्रणाडान दंड बाडा चाचरी छंद प्रसाद गोविंदे मुकंदे उदारे पारे हरियं करियं निरनामे अकामे पोजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र परती चतर चक्र पाले चतर चक्र काले चतर चक्र पासे चतर चक्र वासे चतर चक्र मान्य चतर चक्र दान्य
चाचरी छंद न सत्र न मित्र न परम न पित्र न कर्म न काय जन्म अजाय न चित्र न मित्र परे है पवित्र पृथ्वी स दिश दृश कृश भगवती छंद प्रसाद कथते क्या छज देसा क्या भिज पेसा क्या गंज करमा क्या पंज परमा क्या भिज लोका क्या दित सोका के अवदूत बरना के विपूत करना के राजम प्रभा है के परम तुजा है क्या शोक बरना के सर्वा परना के जगतम कृति है के छत्रम छत्री है के ब्रह्म स्वरूप है के अनुभव अनुप है के आद देव है के आप पेव है के चित्रंग विहीन के कदीन के रोजी रजा का रहीम रेहा का पाक बेअब है के गैबल गैब है के आप बोल गुनाह है के साह नसाह है के कारण कुनंद है के रोजी देहंद है के राज करहीम है के कर्मं करीम है के सर्वंग कली है के सर्वंग दली है के सर्वत्र मान्या के सर्वत्र दान्या के सर्वत्र गौना के सर्वत्र पावना के सर्वत्र देशा के सर्वत्र पेशा के सर्वत्र राजा के सर्वत्र राज साजा के सर्वत्र दीना के सर्वत्र लीना के सर्वत्र जाहो के सर्वत्र पाहो के सर्वत्र देशा के सर्वत्र पेशा के सर्वत्र काला के सर्वत्र पाला के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा के सर्वत्र राजा के सर्वत्र सोखा के सर्वत्र पोखा के सर्वत्र त्राणा के सर्वत्र प्राणा के सर्वत्र देशा के सर्वत्र पेशा के सर्वत्र मान्या सदैवं प्रधान्या के सर्वत्र जाप्या के सर्वत्र थाप्या के सर्वत्र पाना के सर्वत्र माना के सर्वत्र इंद्रा के सर्वत्र चंद्रा के सर्वं कलीमा के परमं फहीमा के आकल अलामा के साहिब कलामा के हुसनुल वजू हैं तमामुल रुजू हैं हमेशुल सलामा सलीखुत मदामा गनीमुल सकस्ता गरीबुल प्रस्ता बिलंदुल मकाना जमीनुल जमाना तमीजुल तमामा रुजुअल निदाना हरी फुल अजीमा रजाए कुन नेकुल तरंग हैं पेद हैं पंग हैं अजीजुल निवाज हैं गनीमुल खिराज हैं निरुक्त स्वरूप हैं त्रिमुक्त विभूत हैं प्रभुगत प्रभा हैं सो जोगत सुधा है सदैव स्वरूप है भेदी अनूप है समस्तो प्राज है सदा सर्वसाज है समस्तुल सलाम है सदैवल अकाम है निर्बाध स्वरूप है अगाध है अनूप है ओ अंग आद रूप है नाद स्वरूप है नंगी अनामे त्रिपंगी त्रिकामे त्रिवर्गं त्रिबाधे गंजे अगाधे सुभंग सर्वभागे सुसर्वानुरागे त्रिपुक्त स्वरूप है छज है छूत है के नरकं प्रणास हैं पृथ्वीउल प्रवास हैं निरुक्त प्रभा हैं सदैवं सदा हैं विभुक्त स्वरूप हैं प्रयुक्त अनूप हैं निरुक्त सदा हैं विभुक्त प्रभा हैं अनुक्त स्वरूप हैं प्रयुक्त अनूप हैं चाचरी छंद अपंग हैं नंग हैं पेख हैं लेख हैं परम हैं कर्म हैं नाद हैं जुगाद हैं जय हैं वै हैं पूत हैं तूत हैं अनास है उदास है तंद है बंद है भक्त है विरक्त है नास है प्रकाश है निचिंत है सुनिंत है लिख है दिख है अलेख है अपेख है टाह है गाह है संभ है गंभ है नील है नाद है नत है सुनत है जात है जाद है छत्र छंद प्रसाद सर्वंहंता सर्वंगंता सर्वंख्याता सर्वंज्ञाता सर्वंहर्ता सर्वंकर्ता सर्वंप्राण सर्वंप्राण सर्वंकर्मं सर्वंतर्मं सर्वंयुक्ता सर्वंमुक्ता रसावल छंद त्वत्प्रसाद नमो नरकनाशे सदैवं प्रकाशे नंगं स्वरूपे अपंगं विभूते परमाथं परमाथे सदा सर्वसाथे अगाध स्वरूपे निर्बाध विभूते नंगी नामे त्रिपंगी त्रिकामे निरपंगी स्वरूपे सर्वंगी अनूपे न पोत्रा न पुत्रा न सत्रा न मित्रा न ताता न माता न जाता न पाता निरस्वाकं श्रीक है मितो मीक है सदैवं प्रभा है जय है जा है भगवती छंद प्रसाद के जाहर जहूर हैं के हाजर हजूर हैं हमेशुल सलाम हैं समस्तुल कलाम हैं के साहिब दिमाग हैं के हुसनुल चिराग हैं के कामल करीम हैं के राज करहीम हैं के रोजी देहंद हैं के राज करहिंद हैं करीमुल कमाल हैं के हुसनुल जमाल हैं गनीमुल खराज हैं गरीबुल निवाज हैं
ਹਰੀ ਫੁੱਲ ਸਿਕਨ ਹੈ, ਹਿਰਾਸ ਫੁੱਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਤੇ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕੇਸਰ ਬੁੱਲ ਗਵੰਨ ਹੈ, ਹਮੇਸ਼ੁਲ ਰਵੰਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ ਹੈ, ਪਰਮ ਪਰਮੀਸ ਹੈ, ਸਮਸਤੁਲ ਅਦੀਸ਼ ਹੈ, ਦੇਸੁਲ ਅਲੇਖ ਹੈ, ਮੇਸੁਲ ਭੇਖ ਹੈ, ਜਮੀਨੁਲ ਜਮਾ ਹੈ, ਮੀਕੁਲ ਮਾ ਹੈ, ਕਰੀਮੁਲ ਕਮਾਲ ਹੈ, ਕਜੁਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਮਿੱਤੋ ਸੁਬਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਬਿਭੂਤ ਹੈ, ਕਿ ਮਿੱਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਮਿੱਤੋ ਭੰਗ ਹੈ, ਮਦ ਭਾਰ ਛੰਦ ਤੈ ਪ੍ਰਸਾਦ, ਮੁਨਮਨ ਪ੍ਰਣਾਮ, ਗੁਨਮਨ ਮੁਦਾਮ, ਹਰ ਪਰਾਗੰਜ, ਹਰ ਨਰ ਪ੍ਰਪਾਂਜਨ, ਗਨ ਪ੍ਰਣਾਮ, ਮੁਨਮਨ ਸਲਾਮ, ਹਰ ਨਰ ਅਖੰਡ, ਪਰ ਨਰ ਅਮੰਡ, ਅਨੁਭਵ ਅਨਾਸ, ਮੁਨਮਨ ਪ੍ਰਕਾਸ਼, ਗੁਨਗਨ ਪ੍ਰਣਾਮ, ਜਲ ਥਲ ਮੁਦਾਮ, ਅਨਛੇਜ ਅੰਗ, ਆਸੁਨਾ ਭੰਗ, ਉਪਮਾ ਪਾਰ ਗਤ ਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਅਭੰਡ, ਜਲ ਥਲ ਮਹੰਡ, ਦਿਸ ਵਿਸ ਬੇਅੰਤਾ, ਅਨੁਭਵ ਅਨਾਤ੍ਰਿਤ ਤਤੁਰਾਸ, ਆ ਜਾਨ ਬਾਹੁ ਏਕ ਸਦਾ ਓਅੰਕਾਰਾਦ ਕਥਨੀ ਅਨਾਦ ਖਲਖੰਡ ਖਿਆਰ, ਗੁਰਪਰਾ ਅਕਾਲ ਖਰ ਕਰ ਪ੍ਰਣਾਮ, ਸਿਵ ਚਿਰਨ ਨਾਮਾਨ, ਛਿਜ ਗਾਤ, ਆਜ ਜਨਮ ਬਾਤ, ਅਨਚੰਨ ਗਾਤ, ਅਨਰੰਜ ਬਾਤ, ਅਨਟੁੱਟ ਭੰਡਾਰ, ਅਨਠਟਾ ਪਾਰਾ, ਡੀਸ ਮਤਟੀਟ ਕਰਮਾਨ, ਬ੍ਰਣਾਨੰਤ ਦਾਤਾ ਮਹੰਤ, ਹਰ ਬੋਲ ਮਨਾ ਛੰਤ, ਪ੍ਰਸਾਦ ਕਰੁਣਾਲਾ ਹੈ, ਰਕਾਲਾ ਹੈ, ਖਲਖੰਡਨ ਹੈ, ਮਹਿਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ, ਤ੍ਰਿਤ ਕੇ ਤਰਨ ਹੈ, ਜਗ ਕੇ ਕਰਨ ਹੈ, ਮਨਮਾਨਿਆ ਹੈ, ਜਗਜਾਨਿਆ ਹੈ, ਸਰਬੰਪਰ ਹੈ, ਸਰਬੰਕਰ ਹੈ, ਸਰਬ ਪਾਸਿਆ ਹੈ, ਸਰਬਨਾਸਿਆ ਹੈ, ਕਰੁਣਾ ਕਰ ਹੈ, ਵਿਸਵੰਪਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡ ਸੈਂ, ਖਲਖੰਡ ਸੈਂ, ਪਰਤੇ ਪਰ ਹੈ, ਕਰੁਣਾ ਕਰ ਹੈ, ਅਜਾਪਾ ਜਾਪ ਹੈ, ਥਪਾ ਥਪ ਹੈ, ਕ੍ਰਿਤਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਤਰਣੀ ਤ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਨਿਰਨਾਇਕ ਹੈ, ਲੁਕਾਇਕ ਹੈ, ਵਿਸਵੰਪਰ ਹੈ, ਕਰੁਣਾਲਾ ਹੈ, ਨਿਰਪਨਾਇਕ ਹੈ, ਸਰਬ ਪਾਇਕ ਹੈ, ਪਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮਵਾਸ ਹੈ, ਜਸ ਕੇ ਜਾਸ ਹੈ, ਭੋਜ ਅੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿਗਤਾ, ਨਮੋ ਸਾਧ ਰੂਪੇ, ਨਮੋ ਇੰਦਰ ਇੰਦਰੇ ਨਾਦੰ ਬਿਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬਾਂਕੇ, ਭੰਗੀ ਸਰੂਪੇ, ਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਲੇ, ਨੰਗੀ ਅਕਾਮੇ, ਏਕ ਅਛਰੀ ਛੰਦ, ਜੈ ਅਲੈ ਭ ਅਭੈ ਅਭੂ ਅਜੂ ਅਨਾਸ, ਅਕਾਸ ਅਗੰਜ ਪੰਜ ਲੱਖ ਪੱਖ, ਅਕਾਲ ਦਿਆਲ ਅਲੇਖ ਅਭੇਖ, ਅਨਾਮ ਕਾਮ ਅਗਾਹ ਅਟਾਹ, ਨਾਥੇ ਪ੍ਰਮਾਥੇ ਅਜੋਨੀ ਅਮੋਨੀ, ਨਰਾਗੇ ਨਰੰਗੇ, ਨਰੂਪੇ ਨਰੇਖੇ, ਅਕਰਮੰ ਅਪਰਮੰ ਅਗੰਜੇ ਅਲੇਖੇ, ਭੋਜੰਗ ਪ੍ਰਿਆਤ ਛੰਦ, ਨਮਸਤੁਲ ਪ੍ਰਣਾਮੇ, ਸਮਸਤੁਲ ਪ੍ਰਣਾਸੇ, ਅਗੰਜੁਲ ਅਨਾਮੇ, ਸਮਸਤੁਲ ਨਿਵਾਸੇ, ਨਿਰਕਾਮੰ ਬੇਪੂਤੇ, ਸਮਸਤੁਲ ਸਰੂਪੇ, ਪਰਮੰ ਪ੍ਰਣਾਸੀ, ਸੁਧਰਮੰ ਬੇਪੂਤੇ, ਸਦਾ ਸੱਚਦਾਨੰਦ ਸਤਰੰਗ ਪ੍ਰਣਾਸੀ, ਕਰੀ ਮੁਲਕ ਨਿੰਦਾ, ਸਮਸਤੁਲ ਨਿਵਾਸੀ, ਅਜਾਇਬ ਬੇਪੂਤੇ, ਗਜਾਇਬ ਗਨੀਮੇ, ਹਰੀਅੰ ਕਰੀਅੰ ਕਰੀਮੁਲ ਰਹੀਮੇ, ਚਤਰ ਚੱਕਰ ਵਰਤੇ, ਚਤਰ ਚੱਕਰ ਭੁਗਤੇ, ਸੁੰਜਮ ਭਵ ਸੁਭੰ, ਸਰਬਦਾ ਸਰਬ

ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸਰਾਰਦਨ ਸੁੱਧ ਸੁਧਾ ਦੇਖ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖੀ ਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਬਿਦ ਨਿਆਪਤ ਸੀ ਸੁਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇਸ ਦੇਸਾਨ ਕੋ ਬਾਜਤ ਢੋਲ ਮੇਰੇ ਦੰਗ ਨਗਾਰੇ ਗੁੰਜਤ ਕੁੜਗ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮਾ ਨੇਕ ਵਸੇਖਾ ਬੇਦ ਪੁਰਾਣਕ ਤੇ ਕੁਰਾਨ ਜੇ ਮੀਨ ਜਮਾਨ ਸਬਾਨ ਕਪੇਖਾ ਪੌਣ ਆਹਾਰ ਜਤੀ ਜਤ ਤਹਾਰ ਸੁਬਹਿ ਸੁ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸੁਨਾਹਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗੇ ਤੋਰਾ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਏਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਤਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਡ ਜੈਤ ਭੋਨਾ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸੱਤਰ ਸਭਾ ਬਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਦ ਭਜੌਨ ਤਰੇ ਲੋਕ ਕੋ ਰਾਜ ਕਰਾਂਗੇ ਕੋਟ ਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰਾਏਂਗੇ ਬ੍ਰਹਮਹੇਸਰ ਬਿਸਨ ਸੱਚੀ ਪਤ ਅੰਤ ਜੰਭਾਸ ਪਰਾਏਂਗੇ ਜੇ ਨਰ ਸ੍ਰੀ ਪਤ ਕੇ ਪਰਾਸ ਹੈ ਪਾਗ ਤੇ ਨਰ ਫਿਰ ਨ ਦੇਹ ਤਰਾਏਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਬਖ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪ੍ਰਲੋਕ ਗਵਾਇਓ ਵਾਸ ਕੀਓ ਬਿਖਿਆਨ ਸੋ ਬੈਠ ਕੈ ਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕਉ ਬੁਤਾਨ ਕੋ ਪੂਜਤ ਹੈ ਪਾਸ ਕਉ ਮਿਰੇ ਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੀ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੀਂ ਕਬੇ ਉਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹਾਥ ਦੈ ਮੋਹੇ ਬਚਾਵ ਹੋ, ਸੁਖੀ ਬਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਵਾਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋਂ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੈ ਬਰੀ ਹੈ, ਮਰਨ ਕਾਲ ਕਾ ਤ੍ਰਾਸ ਨਿਵਰੀ ਹੈ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੀਐ ਹੋ ਰੱਛਾ। ਰਾਖ ਲੇਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪ੍ਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬੇਸਨ ਪ੍ਰਕਾਸਾ, ਸਗਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਹਿਬ ਕੀਓ, ਬੇਦਰਾਜ ਬ੍ਰਹਮਾ ਜੂਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ, ਆਦੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੱਟੀ ਤੇ ਪੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਬੁਧ ਕਰ ਕਰਾ ਕਰਤਾਰਾ, ਪ੍ਰਜਾ ਧਰਤ ਦੇਹ।

ਪਹਿਵਾ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਪਸਰੂਪਾ ਰੰਗ ਭਇਓ ਰਾਵ ਕਹੀ ਕੂਪਾ ਅੰਡਜ ਜੇਰਜ ਸੇਤ ਯਕੀਨੀ ਉਤਪਜ ਖਾਨ ਬਾਹਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸੰਖ ਰੇ ਕੈਠਾ ਸ੍ਰੀ ਸ੍ਰੇਸ਼ਟ ਦਿਖਾਏ ਚੰਮ ਭਵ ਆਦ ਜੁਗਾਦ ਸਰੂਪ ਸੁਨਿਆਮ ਭਾਵਾ ਬਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੂ ਦੁਸ਼ਟ ਜਿਦੇਵ ਪਤ ਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮ ਪਰੇ ਤਿਹਾਰੇ ਤਿਨਕੇ ਤੁਮ ਸੰਗਤ ਉਤਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਅਰਿਸ਼ਟ ਟਰੈਂ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਾਰੇ ਹੋ ਤਾਂ ਕਿ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਐ ਸਕੈ ਨ ਕੋਈ ਏਕ ਬਾਰ ਜਿਨ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰਨਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਾ ਲੇਹੋ ਉਬਾਰੀ ਸਰਬ ਠੌਰ ਮੋਹੋ ਸਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸ ਧੋਜੋ ਜਬ ਭਏ ਦਇ ਅਰਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਚ ਪਰਪਾਵੈ ਸੋਈ ਦੂਹਨਤ ਸਭਿਆ ਕੋਈ ਅੜਿਲ ਸੁਨੈ ਗੁੰਗ ਜੋਈ ਆਹੇ ਸੁਰ ਅਸੁਨਾ ਪਾਵਈ ਸੁਨੈ ਮੂੜ ਚਿਤਲਾਏ ਚਤੁਰਤਾ ਵਈ ਦੁਖ ਦਰਦ ਭਉ ਨਿਕਟਨਾ ਤਿੰਨ ਨਰ ਕੇਰਾ ਹੈ ਹੋ ਜੋਈ ਆ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਹੈ ਸਹਿਸ ਪਣਿਜੈਰਦ ਸਹਿਸ ਪੁਨਤੀਨ ਕਿਹਜੈ ਭਾਦਰਵ ਸਵੀ ਅਸ਼ਟਮੀ ਰਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ ਰਾਮ ਰਹੀਂ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੈ ਹਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ

ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਵਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿੱਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਉਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਕਰ ਸੁਭਾਗਾ ਕਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰ ਤਾਰੀ ਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ

ਨਾਨਕ ਤਹਿ ਸੁਖ ਹੋਆ ਤਿਤ ਘਰਾ ਨਾ ਹੱਦ ਵਾਜੀ। ਸਾਚੀ ਦੇਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਦੇਵੈ ਬੱਜ ਹੋ ਕਿਆ ਕਰੇ ਵੇਚਾਰੀ ਆ, ਤੁਧ ਬਾਜ ਸਮਰੱਥ ਹੋਏ ਨਾਹੀ, ਕਿਰਪਾ ਕਰ ਬਨਵਾਰੀ ਆ, ਇਸ ਨੋ ਹੁਰਥਾਉ ਨਾਹੀ, ਸ਼ਬਦ ਲਾਗ ਸਵਾਰੀ ਆ। ਕਹਿ ਨਾਨਕ ਲਿਵੈ ਬੱਜ ਹੋ ਕਿਆ ਕਰੇ ਵੇਚਾਰੀ ਆ। ਆਨੰਦ ਆਨੰਦ ਸਭ ਕੋ ਕਹੈ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ, ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸਬਦ ਸੁਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ ਆਨੰਦ, ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੋ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰ ਹੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਪਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈ ਹੈ, ਤਨ ਮਨ ਧਨ ਸਭ ਸੌਖ ਗੁਰ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨੇ ਹੋ ਗੁਰੂ ਕੇ ਰਾ, ਗਾਵ ਹੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨਾ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ, ਜਿਨ ਠਗੋਲੀ ਪਾਈ ਆ। ਕੁਰਬਾਨ ਕੀਤਾ ਤਿਸਾ ਵਿੱਟ ਹੋ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ, ਕਿਉਂ ਚਿਤਲਾਈ ਹੈ ਐਸਾ ਕੰਮ ਮੂਲੇ ਨਾ ਕੀਤਾ, ਜਿਤਨ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼, ਹੁਣ ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਹਿਣਾ ਤੇਰਾ, ਆਪਣਾ ਆਪ ਤੂੰ ਜਾਣ ਹੈ ਜੀ, ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਆਏ। ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ, ਗੁਰ ਤੇ ਪਾਇਆ ਪਾਇਆ ਅੰਮ੍ਰਿਤ, ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਪਾਏ ਅਕ ਵੇਖ ਪਰ ਸੁਣਾਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਾ, ਕੇਰੀ ਵਿਖ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹਿਤੇ ਵਿੱਚ ਚੱਲ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹਿਤੇ ਵੈ ਚੱਲ ਹੈ ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ, ਜਿਸ ਨੋ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤੇ ਵੈ ਚਲਾਵਹੇ, ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ, ਇੱਕ ਫਿਰਹਿ ਹਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸਬਦ ਸੋਹਿਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਤ ਸਬਾਈ ਆ। ਕਹਿ ਦੇ ਪਵਿੱਤ ਸੁਣਦੇ, ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ ਵਿਣ ਸਹਿਜੈ, ਸਹਿਸਾ ਨ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀ ਉਮਲੀਨ ਹੈ ਕਿਤ ਸੰਜਮ ਤੋਤਾ ਜਾਏ, ਮਨ ਧੋਵ ਹੋ ਸਬਦ ਲਾਗ ਹੋ ਹਰ ਸਿਉ ਰਹੋ ਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਿਜਾਏ, ਜੀ ਆਹੋ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ ਜੀ ਆਹੋ ਤਾਂ ਮੈਲੇ, ਤਿੰਨੀ ਜਨਮ ਜੁਗੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ, ਵੇਦਾ ਮਹਿ ਨਾਮ ਤੁਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਐ ਹਾਰਿਆ, ਜੀ ਆਹੋ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ ਜੀ ਆਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ।
ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਹੋਵੇ ਤਾਂ ਸਨਮੁੱਖ ਸਿੱਖ ਕੋਈ ਜੀ ਅਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਵਰਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁੱਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਗ ਪਾਣੀ ਕਹਿ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਿਨ ਕਾ ਹਿਰਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸਦਰ ਤਨ ਹੈ ਹੀਰੇ ਜਿਤ ਜੜਾਓ ਸਦਰ ਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਵ ਆਪੇ ਹੀਰਾ ਰਤਨ ਆਪੇ ਜਿਸ ਨੋ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾਪ ਉਪਾਏ ਕਾ ਕਰਤਾ ਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕੇ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ ਕਸ ਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬੱਜ ਹੋ ਤੱਤੈ ਸਾਰ ਨ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੋ ਆਨੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋਵੇ ਸਾਰੀ।

ਲਿਵਲਾ ਵੇ ਆਪਣੀ ਲਿਵਿਆ ਪਿਲਾਏ ਗੁਰਮੁਖ ਦਾ ਸਮਾਧੀ ਹੈ ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨ ਹੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੀ ਕੋ ਜੇ ਹੀ ਕਰਤਾ ਖਿਲ ਚਾਇਆ ਜਾ ਤੇ ਸਪਾਣਾ ਤਾ ਜੰਮਿਆ ਪਰਵਾਰ ਤਲਾ ਪਾਇਆ ਲਿਪ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲਾ ਤੇ ਸੁਨੋ ਸਿਰ ਸੋਪੀ ਹੈ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਾ ਹਰ ਵਸ ਮਨ ਆਏ ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਆਹੋ ਲਾਹ ਖਟੇ ਹੋ ਦਿਹਾੜੀ ਇਹੋ ਧਾਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸ ਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਆਨ ਰਸ ਸਭ ਵੀ ਸਰੇ ਜਾ ਹਰ ਵਸ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਇ ਜਗਤ ਦੇਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋ ਦੂਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਤਰੀ ਹਰ ਬਿਨ ਵਰਨਾ ਦੇਖੋ ਹੋ ਕੋਈ ਹਰ ਬਿਨ ਵਰਨਾ ਦੇਖੋ ਹੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੈਸੋ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ ਸਾਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚਾ ਸੁਣਨਾ ਨੋ ਪਠਾਏ ਹਰ ਜੀ ਉਗ ਫੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੇ ਇੱਕ ਨਾ ਦਸਵਾਂ ਦੁਆਰ ਦੇਖਾਇਆ ਤਹਿ ਨੇਕ ਰੂਪ ਨਾ ਨਮਨਿਧਾ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀ ਉਗ ਫੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵਹੋ ਗਾਵਹੋ ਤਾਂ ਸੋਹਿਲਾ ਕਰ ਸਾਚਾ ਜਿੱਥੇ ਸਦਾ ਸਚ ਧਿਆਵਹੇ ਸਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ
ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹੀ ਆਨੰਦ ਸੁਣਹੋ ਵਡ ਭਾਗੀ ਹੋ।

ਸਭਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ぐるうわぐるうわぐるうわぐるうわぐるうわぐるうわぐる

Good.

ਘੋੜੇ ਆਪਣੇ ਆਪ ਸਾਜਿਆ ਆਪਣੇ ਰਚਨਾ ਦੋ ਇੱਕ ਦ੍ਰਿਸ਼ ਸਾਜਿਆ ਕਰਿਆ ਸੁਨਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵਾ ਕਰਿਆ ਪਸਾਓ ਤੂੰ ਜਾਣਾ ਸਜਿੰਦ ਕਵਾ

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਨਾਨਕ ਭਗਤਾਂ ਪੁਖ ਸਲਾਣ ਸਚ ਨਾਮ ਜੋਗੀ ਸਨ ਧਿਆਨ ਜਿੱਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇਹ ਦੇ ਮੰਗੈ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾ ਬਾਵੇਂ ਕਾਰ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨੇ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨੇ ਸੱਚੇ ਸੋਚ ਤਲਾਇਆ।

ਬੋੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਹਾਇਆ ਨਿੰਮ ਦੇ ਪੈਰ ਨਾ ਰੱਖਿਓ ਕਰੇ ਸੁਕਰੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ।

ਹੋੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕੈ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਬੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ।

ਥੋੜੀ ਜਿਸੇ ਵੇ ਸੁਖ ਪਾਈਏ, ਸੁ ਸਾਹਿਬ ਸਰਸ ਮਹਲੀਏ, ਜਿਤ ਕੀਤਾ ਪਾਈਏ ਆਪਣਾ ਸੱਖ ਹਲਬਰੀ ਕਿਉਂ ਖਾਲੀਏ। ਮੰਦਾ ਮੁੱਲ ਨਕੀਚੇ ਦਿਲ ਮਿਨਤ ਨਿਹਾਲੀਏ, ਜਿਉਂ ਸਾਹਿਬ ਨਾਲ ਨਾ ਹਾਰੀਏ ਤੇ

ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਅੱਜ ਦਾ ਪਵਿੱਤਰ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ, ਜਿਸ ਦਿਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਲਮਾਂ ਦੇ ਦੁਆਰਾ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਕਿਸੇ ਰਾਜ ਨਾ ਹੱਥ ਲਗਾਇਓ ਬੁੱਢਾ ਅਰ ਗੁਰਦਾਸ ਬਣਾਇਆ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸਾਰੀਆਂ ਸੰਗਤਾਂ ਨੂੰ ਖਾਲਸੇ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ। ਆਓ ਹੁਣ ਲੜੀਵਾਰ ਕਥਾ ਸਰਵਣ ਕਰੇ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨ ਸਮਝ ਸਾਧ ਸੰਗ ਪਤੀਆਨਾ ਡੋਲਨ ਤੇ ਚੂਕਾ ਠਹਿਰਾਇਆ।

ਸਮਝ ਸਾਧ ਸੰਗ ਪਤੀਆਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ

ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਲੜੀਵਾਰ ਅੰਮ੍ਰਿਤਮਈ ਬਾਣੀ ਦੀ ਕਥਾ ਚੱਲ ਰਹੀ ਹੈ 890 ਅੰਗ ਤੋਂ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਚੱਲ ਰਹੇ ਨੇ। ਸੱਚੇ ਪਾਤਸ਼ਾਹ ਜੀ ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਸਾਧਨਾ ਕਰਦਿਆਂ ਕਰਦਿਆਂ ਰਹਿਮਤ ਹੁੰਦੀ ਹੈ, ਸਮਝ ਪੈਂਦੀ ਹੈ ਮਨ ਦੀ, ਅਤੇ ਮਨ ਜਦੋਂ ਮੰਨ ਜਾਂਦਾ ਵਾਹਿਗੁਰੂ ਦੇ ਨਾਮ ਨਾਲ ਪਵਿੱਤਰ ਹੋ ਜਾਂਦਾ ਹੈ, ਫਿਰ ਪੂਰਨ ਤੌਰ 'ਤੇ ਦੇਹੀ ਵੀ ਪਵਿੱਤਰ ਹੋ ਜਾਂਦੀ ਹੈ, ਸਾਰੀ ਤਰ੍ਹਾਂ ਉੱਜਲ ਹੋ ਜਾਈਦਾ ਹੈ, ਕਿਸੇ ਤਰ੍ਹਾਂ ਦਾ ਕੋਈ ਡਰ ਤੌਖਲਾ ਨਹੀਂ ਰਹਿ ਜਾਂਦਾ, ਵਾਹਿਗੁਰੂ ਦਾ ਭਾਣਾ ਹੁਕਮ ਦੀ ਸਮਝ ਪੈ ਜਾਂਦੀ ਹੈ। ਇਹ ਬਖਸ਼ਿਸ਼ ਮਹਾਰਾਜ ਜੀ ਆਪ ਪ੍ਰੈਕਟੀਕਲ ਉੱਤਮ ਬਖਤੇ ਹੋ ਕਰਕੇ ਪਾਵਨ ਸ਼ਬਦ ਵਿੱਚ ਬਿਆਨ ਕਰ ਰਹੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਜੋ ਸਿੱਖਾਂ ਦਾ ਹਿਰਦਾ ਹੈ, ਅਣਖ ਗੈਰਤ ਦਾ ਪ੍ਰਤੀਕ ਹੈ, ਅੱਜ ਉਹਨਾਂ ਦਾ ਸਾਜਨਾ ਦਿਵਸ ਵੀ ਹੈ। ਭਾਵੇਂ ਦੁਪਹਿਰ ਵਾਲੇ ਦੀਵਾਨਾਂ ਵਿੱਚ ਆਪਾਂ ਵਿਚਾਰ ਕਰਨੀ ਹੈ, ਇਸ ਵੇਲੇ ਸਮਾਂ ਥੋੜ੍ਹਾ ਹੁੰਦਾ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ 11 ਸਾਲ ਦੀ ਆਜੂ ਸੀ ਕੇਵਲ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਲਾਹੌਰ ਨੂੰ ਤੁਰਨ ਲੱਗੇ ਜਦੋਂ ਸ਼ਹੀਦੀ ਜਾਮ ਪੀਣਾ ਸੀ, ਜ਼ਾਲਮ ਦੇ ਫਤਵੇ ਆ ਗਏ ਸਨ, 2 ਲੱਖ ਰੁਪਈਆ ਜੁਰਮਾਨਾ ਲਾਹੌਰ ਦਾ ਤਖ਼ਤ ਆਪ ਜੀ ਤੋਂ ਮੰਗ ਰਿਹਾ ਸੀ, ਬੇਗੁਨਾਹ ਸਤਿਗੁਰਾਂ ਤੋਂ ਬਿਨਾਂ ਕਿਸੇ ਕਸੂਰ ਤੋਂ। ਹੋਰ ਵੀ ਕਾਰਨ ਸਨ, ਮਹਾਰਾਜ ਸਾਰਾ ਕੁਝ ਸਮਝ ਕੇ ਅਕਾਲ ਪੁਰਖ ਦਾ ਹੁਕਮ ਪਾਣਾ, ਅਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਜੋ ਪ੍ਰਮੁੱਖ ਸਿੱਖ ਸਨ ਗੁਰੂ ਘਰ ਵਿਖੇ, ਹਰ ਇੱਕ ਜ਼ਿੰਮੇਵਾਰੀ ਨਿਭਾਉਣ ਵਾਲੇ ਅਵਸਥਾ ਵਾਲੇ, ਗੁਰੂ ਸਾਹਿਬ ਜੀ ਦੀ ਅਵਸਥਾ ਨੂੰ ਸਮਝਣ ਵਾਲੇ, ਨਾਮ ਬਾਣੀ ਦੇ ਰਸੀਏ, ਹਰ ਇੱਕ ਪੱਖ ਤੋਂ ਟ੍ਰੇਨਡ ਸਨ ਜੋ ਇਉਂ ਕਹਿ ਲਈਏ, ਉਹ ਮਹਾਨ ਆਤਮਾਵਾਂ ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਕੋਠਾ ਸਾਹਿਬ ਜੋ ਉਸ ਵੇਲੇ ਇਕੱਲਾ ਸੀ, ਜਿੱਥੇ ਅੰਦਰ ਸੁੱਖ ਆਸਣ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ, ਜਦੋਂ ਆਪਾਂ ਮੱਥਾ ਟੇਕਣ ਵਾਸਤੇ ਪ੍ਰਵੇਸ਼ ਹੁੰਦੇ ਹਾਂ ਇਸ ਤਰ੍ਹਾਂ, ਅਤੇ ਖੱਬੇ ਹੱਥ ਨਾਲ ਹੀ ਕੋਠਾ ਸਾਹਿਬ ਪਹਿਲਾਂ ਹੁੰਦਾ, ਫਿਰ ਆਪਾਂ ਮੱਥਾ ਟੇਕਦੇ ਹਾਂ, ਸੱਜੇ ਹੱਥ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਵਾ। ਉਹ ਕੋਠਾ ਸਾਹਿਬ ਆ ਅੰਦਰ ਜਿਹੜਾ ਹੈ ਬਣਿਆ ਹੋਇਆ, ਜਿੱਥੇ ਸੁੱਖ ਆਸਣ ਮਹਾਰਾਜ ਜੀ ਦੇ ਹੁੰਦੇ, ਕੇਵਲ ਉਹ ਕੋਠੜੀ ਸੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਪਹਿਲੇ ਪ੍ਰਕਾਸ਼ ਕੀਤੇ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਸਾਜ ਕੇ, ਅਤੇ ਸੁੱਖ ਆਸਣ ਵਾਸਤੇ ਉੱਥੇ ਸਾਹਮਣੇ ਐਨ ਹਰਿਮੰਦਰ ਸਾਹਿਬ ਦੇ ਕੋਠਾ ਸਾਹਿਬ ਸਾਜ ਦਿੱਤਾ ਸੀ, ਉਹ ਪਹਿਲਾਂ ਹੀ ਬਣ ਚੁੱਕਾ ਸੀ, ਕੋਠੜੀ ਵੀ ਉਹਨੂੰ ਆਉਂਦੇ ਸੀ ਪਹਿਲਾਂ, ਹੁਣ ਆਪਾਂ ਕੋਠਾ ਸਾਹਿਬ ਆਉਂਦੇ। ਉੱਥੇ ਗੁਪਤ ਜਾਣ ਤੋਂ ਪਹਿਲਾਂ ਵੀ ਸੰਗਤ ਘਬਰਾ ਨਾ ਜਾਵੇ ਵੀ ਏਡੀ ਛੇਤੀ ਮਹਾਰਾਜ ਸਰੀਰ ਛੱਡਣ ਲੱਗੇ ਨੇ, ਸ਼ਹੀਦੀ ਹੋ ਜਾਣੀ ਹੈ। ਕਈ ਤਰ੍ਹਾਂ ਦੀ ਸੰਗਤ ਹੁੰਦੀ ਹੈ ਨਾ ਪਤਾ ਲੱਗੇ, ਮਹਾਰਾਜ ਗੁਪਤ ਇਹਨਾਂ ਗੁਰਸਿੱਖਾਂ ਨੂੰ ਲੈ ਕੇ ਅਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬਿਠਾ ਕੇ ਕਿਹਾ ਸੀ ਵੀ ਸਮੇਂ ਇਹੋ ਜਿਹੇ ਆਉਣੇ ਹੈ, ਨੇਕੀ ਅਤੇ ਬਦੀ ਦੀ ਟੱਕਰ ਹੋਣੀ ਹੈ ਬੇਟਾ। ਸਾਰੀ ਗੱਲ ਮਹਾਰਾਜ ਜੀ ਨੇ ਸਮਝਾ ਕੇ ਕਿਹਾ ਸੀ, ਤੁਸੀਂ ਤਖ਼ਤ ਰਚਨਾ, ਤਖ਼ਤ ਰਚਨਾ ਅਤੇ ਕਿਰਪਾਨਾਂ ਪਹਿਨਣੀਆਂ ਨੇ, ਅਤੇ ਜ਼ਾਲਮ ਦਾ ਟਾਕਰਾ ਕਰਨਾ ਹੈ,
ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸੱਚੇ ਸੁੱਚੇ ਅਸੂਲਾਂ ਨੂੰ ਬਚਾਉਣ ਵਾਸਤੇ ਵਾੜ ਦੇਣੀ ਹੈ, ਸਿੱਖਾਂ ਨੂੰ ਇਕੱਠੇ ਕਰਨਾ ਹੈ। ਅਸੀਂ ਕਿਸੇ ਹੱਦ ਤੱਕ ਜਾ ਕੇ ਜ਼ਾਲਮ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੇ ਹਰੇਕ ਪ੍ਰਸ਼ਨ ਦਾ ਜਵਾਬ ਦੇਵਾਂਗੇ। ਪਰ ਜੇ ਜ਼ਾਲਮ ਫਿਰ ਵੀ ਨਾ ਸਮਝੇ, ਫਿਰ ਵੀ ਸਾਨੂੰ ਸ਼ਹੀਦ ਕਰ ਦਿੰਦਾ ਹੈ, ਅਸੀਂ ਪ੍ਰਵਾਨ ਕਰ ਲਾਂਗੇ ਵਾਹਿਗੁਰੂ ਦੇ ਭਾਣੇ ਵਿੱਚ, ਅਤੇ ਤੁਸਾਂ ਨੇ ਪਰ ਫਿਰ ਇਹ ਸਮਝਣਾ ਵਾ ਵੀ ਫਿਰ ਇਸ ਤਰ੍ਹਾਂ ਵਾ, ਜ਼ਾਲਮ ਦੇ ਅੱਗੇ ਲੰਮਾ ਪੈਣਾ ਜਿਵੇਂ ਕੋਈ ਮਾਰਖੰਡਾ ਸਿੰਘਾਂ ਵਾਲਾ ਪਸ਼ੂ ਹੁੰਦਾ ਵਾ। ਅਤੇ ਜੰਗਲ ਦੇ ਵਿੱਚ ਗਿਆ ਮਨੁੱਖ, ਉਹ ਢਾ ਲਵੇ ਅਤੇ ਉਹ ਹੇਠਾਂ ਪਿਆ ਕੇ ਜਾਂ ਮੈਨੂੰ ਛੱਡ ਦੇ, ਮੈਨੂੰ ਸਿੰਘ ਨਾ ਮਾਰ, ਜਿਵੇਂ ਉਹਦਾ ਯਤਨ ਵਿਅਰਥ ਹੁੰਦਾ ਹੈ, ਹੇਠਾਂ ਪਏ ਮਨੁੱਖ ਦਾ ਉਹ ਜਿਹੜਾ ਪਸ਼ੂ ਹੁੰਦਾ ਤਾਂ ਮਾਰ ਦਿੰਦਾ ਵਾ ਲਿਤਾੜ ਕੇ, ਫਿਰ ਇਸ ਤਰ੍ਹਾਂ ਯਤਨ ਹੋਊਗਾ ਸ਼ਾਂਤੀ ਰੱਖਣੀ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਾਰੀ ਗੱਲਬਾਤ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸਨ, ਉਹਨਾਂ ਨੂੰ ਸਾਰਾ ਪਤਾ ਸੀ ਕਿਵੇਂ ਹੋਣਾ ਹੈ, ਉਹਨਾਂ ਪਹਿਲਾਂ ਹੀ ਬਚਨ ਕਰ ਦਿੱਤੇ ਸੀ ਆਪ ਜੀ ਦੇ ਆਉਣ ਵੇਲੇ ਆਗਮਨ ਤੋਂ ਪਹਿਲਾਂ ਹੀ। ਉਹ ਤਾਂ ਹੀ ਬ੍ਰਹਮ ਗਿਆਨੀ ਅਖਵਾ ਲੈਣਾ ਤਾਂ ਬਹੁਤ ਸੌਖਾ ਹੈ, ਹਰ ਕੋਈ ਅਖਵਾ ਲੈਂਦਾ, ਪਰ ਪਤਾ ਇਹ ਨਹੀਂ ਹੁੰਦਾ ਵੀ ਮੇਰੇ ਨਾਲ ਕੱਲ੍ਹ ਨੂੰ ਕੀ ਹੋ ਜਾਣਾ ਵਾ, ਪਤਾ ਇਹ ਨਹੀਂ ਹੁੰਦਾ ਆਪਦੇ ਨਾਲ ਕੀ ਹੋ ਜਾਣਾ 24 ਘੰਟਿਆਂ ਦਾ। ਅਤੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਏਡੇ ਸਨ ਵੀ ਬ੍ਰਹਮ ਗਿਆਨੀ ਨੂੰ ਘੱਟ ਤੋਂ ਘੱਟ ਅਕਾਲ ਪੁਰਖ ਦੀ ਜੋ ਹੋਣਾ ਵਾ ਸੰਸਾਰ ਵਿੱਚ, ਉਹ ਹੋਣ ਵਾਲੇ ਹੁਕਮ ਦਾ, ਕੁਦਰਤੀ ਆਫਤਾਂ ਦਾ 100 ਸਾਲ ਦਾ ਭੇਤ ਆ ਜਾਂਦਾ ਜੇ ਇੱਕ ਵਾਰ ਬ੍ਰਹਮ ਗਿਆਨ ਹੋ ਜੇ ਹਿਰਦੇ 'ਚ 100 ਸਾਲ ਦਾ। ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਈ ਕੋਲੋਂ ਥੋੜ੍ਹਾ ਬਚਨ ਕਹਿ, ਉਹ ਸਾਰਾ ਕੁਝ ਵੇਖ ਕੇ ਸਾਰਾ ਕੁਝ, ਸਾਹਿਬਜ਼ਾਦੇ ਦੀ ਲੋੜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੀ ਦੇ ਸਕਦੇ, ਜਿੱਥੇ ਗੁਰਸਿੱਖਾਂ ਨੂੰ ਦਾਤਾਂ ਦਿੰਦੇ, ਉਹ ਸਾਰੇ ਬਚਨ ਕੀਤੇ ਸੀ ਸਮੇਂ ਨੂੰ ਵੇਖ ਕੇ, ਨਜਾਗਤ ਨੂੰ ਵੀ, ਇਹਦੇ ਨਾਲ ਹੁਣ ਇਸ ਤਰ੍ਹਾਂ ਚੱਲੂਗਾ ਤਾਂ ਸਰੂਗਾ, ਯੋਧਾ ਹੋਣ ਦੇ ਬਚਨ ਕਹਿਣੇ, ਗੰਢੇ ਫੇਣੇ, ਬਿਜਲੀ ਲਿਸ਼ਕਦੀ ਨੂੰ ਵੇਖ ਕੇ ਵਰਦਾਨ ਦੇਣਾ, ਤਲਵਾਰਾਂ ਲਿਸ਼ਕਣਗੀਆਂ, ਬੱਦਲ ਗਾਜਦਿਆਂ ਨੂੰ ਨਗਾਰੇ ਗੱਜਣਗੇ। ਇਕੱਲਾ ਇਹ ਥੋੜ੍ਹਾ ਕਿਹਾ ਵੀ ਸਾਹਿਬਜ਼ਾਦਾ, ਤਾਂ ਹੀ ਕਿਹਾ ਸੀ, ਉਹ ਤਾਂ ਮਹਾਂਪੁਰਸ਼ ਬ੍ਰਹਮ ਗਿਆਨੀ ਸਨ ਬਾਬਾ ਬੁੱਢਾ ਸਾਹਿਬ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਕਹਿ ਗਏ ਸੀ, ਉਹ ਹੁਕਮ ਮੁਤਾਬਕ ਜਦੋਂ ਸ਼ਹੀਦੀ ਹੋ ਗਈ, ਉਹਨਾਂ 5 ਸਿੱਖਾਂ ਨੇ ਜਿਹੜੇ ਨਾਲ ਗਏ ਸੀ ਮਹਾਰਾਜ ਦੇ, 5 ਪਿਆਰੇ ਸੀ ਇੱਕ ਤਰ੍ਹਾਂ, ਉਹਨਾਂ ਆ ਕੇ ਬੜੇ ਵੈਰਾਗ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਾਰੀ ਵਾਰਤਾ ਦੱਸੀ ਵੀ ਇੰਨਾ ਭਾਣਾ ਮੰਨਿਆ, ਨਾ ਸਾਨੂੰ ਕੁਝ ਕਰਨ ਦਿੱਤਾ, ਰੱਸਿਆਂ ਨਾਲ ਬੰਨੇ ਹੋਏ ਸੀ ਅਸੀਂ 5 ਦਿਨ, ਭੁੱਖੇ ਭਾਣੇ ਰਹੇ, ਪਰ ਟੁੱਟ ਪੈਂਦੇ ਸੀ, ਨਹੀਂ ਸਾਨੂੰ ਕਿਹਾ ਤੁਸੀਂ ਵਿੱਚ ਨਾ ਆਵੋ ਸਾਡੇ ਭਾਣੇ, ਇਹਨੇ ਤਸੀਹੇ ਸਤਿਗੁਰਾਂ ਨੂੰ ਦਿੱਤੇ, ਸ਼ਹੀਦ ਕਰ ਦਿੱਤਾ ਗਿਆ ਅਖੀਰ। ਇਹ ਹੁਕਮ ਹੈ, ਉਹਨਾਂ ਨੂੰ ਵੀ ਹੁਕਮ ਕੀਤਾ ਸੀ ਵੀ ਹੁਣ ਸਾਹਿਬਜ਼ਾਦੇ ਨੂੰ ਜੋ ਅਸੀਂ ਕਹਿ ਕੇ ਆਏ ਉਹਨਾਂ ਨੂੰ ਕਹਿਣਾ ਵਾ, ਉਹ ਤੋਂ ਪਿੱਛੇ ਨਹੀਂ। ਫਿਰ ਸਾਰੇ ਫੈਸਲੇ ਹੋਏ, ਕੁਝ ਸਮਾਂ ਜਿਹੜਾ ਸੀ ਉਹ ਲੰਘਾਇਆ ਗਿਆ, ਸਰਕਾਰ ਬਹੁਤ ਸਖਤ ਸੀ, ਘਰ ਘਾਟ ਬੱਚੇ ਜ਼ਬਤ ਕਰਨ ਦਾ ਵੀ ਹੁਕਮ ਸੀ ਮੁਰਤਜ਼ਾ ਖਾਂ ਵੱਲੋਂ, ਲਾਹੌਰ ਦਾ ਜੋ ਗਵਰਨਰ ਸੀ ਜਹਾਂਗੀਰ ਉਹਦੇ ਨਾਲ ਸੀ, ਇਹ ਫਤਵੇ ਲੱਗੇ ਸੀ। ਕੁਝ ਸਮਾਂ ਡੱਲੇ ਰਹੇ ਸੁਲਤਾਨਪੁਰ ਵੱਲ ਕੋਲ, ਇੱਧਰ ਦੁਆਬੇ ਵਿੱਚ ਸਮਾਂ ਕੱਢਿਆ, ਫਿਰ ਕੁਝ ਮਹੀਨੇ ਜਦੋਂ ਹੌਲੀ ਹੌਲੀ ਸਿੱਖਾਂ ਨੂੰ ਫਿਰ ਇਕੱਠੇ ਕੀਤਾ, ਸਾਰੀ ਗੱਲ ਵਾਰਤਾ ਦੱਸੀ, ਅਤੇ ਫਿਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਬੰਦਗੀ, ਸਬਰ, ਸੰਤੋਖ, ਉਹ ਡੁੱਲਿਆ ਪਵਿੱਤਰ ਖੂਨ, ਉਹਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਗਟ ਹੋਏ ਨੇ, ਇਉਂ ਕਹਿ ਲਈਏ ਆਪਾਂ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੱਥ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ, ਸੱਚੇ ਪਾਤਸ਼ਾਹ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤਾਂ ਆਪ ਸਾਜ ਕੇ ਦੇ ਗਏ ਸੀ, ਜਿਹਦਾ ਸਾਨੀ ਕੋਈ ਨਹੀਂ,
ਹਰ ਉਹ ਤਾਂ ਆਪ ਉਹਨਾਂ ਸਾਜਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਕੀਤੇ ਸਨ ਸੰਪਾਦਨ ਕਰਕੇ, ਅਤੇ ਸ਼ਹੀਦ ਹੋ ਕੇ ਆਪ ਜੀ ਉਹ ਕੌਮ ਨੂੰ ਮਹਾਨ ਤਖ਼ਤ, ਜਿੱਥੇ ਮਜਾਲ ਕੀ ਹੈ ਵੀ ਕੋਈ ਸਿੱਖ ਆਪ ਹੁਦਰਾ ਹੋ ਕੇ ਪੰਥ ਦੇ ਉਲਟ ਗੱਲ ਕਰਕੇ ਸਿੱਖੀ ਰਵਾਇਤਾਂ ਦੇ ਉਲਟ ਜਾ ਕੇ ਅਤੇ ਉਹ ਉੱਥੇ ਨਾ ਜਾ ਕੇ ਪੇਸ਼ ਹੋਵੇ, ਉਹਨੂੰ ਸਜ਼ਾ ਨਾ ਮਿਲੇ। ਸੋ ਐਸਾ ਰਾਜਨੀਤਿਕ ਪੱਖ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਉਹਦਾ ਗੁੰਬਦ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹਰਿਮੰਦਰ ਸਾਹਿਬ ਦਾ ਬੈਠਵਾਂ ਵਾ, ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿੱਧਾ ਹੈ। ਸੋ ਖੜ੍ਹਾ ਗੁੰਬਦ ਆ ਤਾਂ ਨੂੰ ਉੱਚਾ, ਜਿਵੇਂ ਆਪਾਂ ਕਹਿ ਲਈਏ ਵੀ ਧੌਣ ਪੂਰੀ ਅਕੜਾ ਕੇ ਆਪਾਂ ਸੋ ਬੰਦਾ ਵਹਿੰਦਾ ਨਾ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਗੁੰਬਦ ਜਿਹੜਾ ਹੈ ਉਹ ਪੂਰਾ ਅਕੜਾ ਦੇ ਵਿੱਚ ਹੈ ਸਿੱਧਾ। ਸੋ ਇਸੇ ਕਰਕੇ ਅਣਖ ਗੈਰਤ ਦਾ ਸਬੂਤ ਐਨ ਹਰਿਮੰਦਰ ਸਾਹਿਬ ਦੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਵਿੱਚ ਪਾਬੰਦੀਆਂ ਜਿੰਨੀਆਂ ਸਨ ਸਮੇਂ ਦੀ ਜ਼ਾਲਮ ਸਰਕਾਰ ਦੀਆਂ ਉਹ ਹਟਾਈਆਂ, ਪਰਜਾ ਦੇ ਗਲੋਂ ਲਾਈਆਂ। ਸੱਚੇ ਪਾ ਉਸ ਵੇਲੇ ਸੀ ਵੀ ਕੋਈ 2 ਫੁੱਟ ਦਾ ਸਿਰਫ ਸੋ ਥੜਾ ਬਣਾ ਕੇ ਨਹੀਂ ਬਹਿ ਸਕਦਾ ਸੀ, ਮੁਗਲੀਆ ਹਕੂਮਤ ਦਾ ਇਹ ਵੀ ਐਲਾਨ ਸੀ। ਪਿੰਡਾਂ ਵਿੱਚ ਕੋਈ ਕਿੰਨਾ ਅਮੀਰ ਸ਼ਾਹੂਕਾਰ ਹੈ ਕੋਈ ਹੈ, 2 ਫੁੱਟ ਦਾ ਥੜਾ ਬਣਾ ਕੇ ਨਹੀਂ ਬਹਿ ਸਕਦਾ ਸੀ, ਅਤੇ ਮਹਾਰਾਜ ਨੇ 12 ਫੁੱਟ ਥੱਲੇ ਨੀਂ ਤੋਂ ਲੈ ਕੇ 12 ਫੁੱਟ ਤਖ਼ਤ ਜਿੱਥੇ ਖੜੋ ਕੇ ਮਹਾਰਾਜ ਭਾਸ਼ਣ ਦਿੰਦੇ, ਜਿੱਥੇ ਸੱਜ ਕੇ ਗੁਰੂ ਹਰਗੋਬਿੰਦ ਸਾਹਿਬ ਜੀ, ਲਾਹੌਰ ਦਾ ਤਖ਼ਤ ਵੀ ਨੀਵਾਂ ਅਤੇ ਦਿੱਲੀ ਦਾ ਵੀ ਜਿਹੜਾ ਲਾਲ ਕਿਲ੍ਹੇ ਦਾ ਨੀਵਾਂ ਰਹਿ ਗਿਆ ਸੀ, ਉਸ ਦੋਵਾਂ ਤਖ਼ਤਾਂ ਤੋਂ ਲਾਹੌਰ ਅਤੇ ਦਿੱਲੀ ਦੇ ਤੋਂ ਉੱਚਾ ਬਣਾਇਆ ਥੜਾ ਵੀ ਉਹਦਾ, ਕੁਰਸੀ ਜਿਹੜੀ ਸੀ ਉਹ ਸੱਚੇ ਪਾਤਸ਼ਾਹ ਜੀ ਇੰਨੀ ਅਣਖ ਗੈਰ ਇੰਨਾ ਲਲਕਾਰਾ ਮਾਰਿਆ ਸੀ ਵੀ ਇਹ ਸਾਰੀਆਂ ਪਾਬੰਦੀਆਂ ਤੋੜਦੇ ਹਾਂ। ਅਤੇ ਉਸ ਤੋਂ ਬਾਅਦ ਹੀ ਪਿੰਡਾਂ ਵਿੱਚ ਕਿਹਾ ਲੋਕਾਂ ਨੂੰ ਵੀ ਇਸ ਤਰ੍ਹਾਂ ਜੀਣ ਦਾ ਕੀ ਫਾਇਦਾ, ਸੱਚੇ ਪਾਤਸ਼ਾਹ ਜੀ ਨੇ ਫਿਰ ਥੜੇ ਬਣਨੇ ਸ਼ੁਰੂ ਹੋਏ। ਪਹਿਲਾਂ ਬੋਰਡ ਹੁੰਦੇ ਸੀ ਇਕੱਲੇ, ਮਹਾਰਾਜ ਨੇ ਐਸੀ ਸੱਚੇ ਪਾਤਸ਼ਾਹ ਨੇ ਸਪਿਰਟ ਭਰੀ, ਸ਼੍ਰੀ ਅਕਾਲ ਬੁੰਗਾ ਰਚ ਕੇ ਅਕਾਲ ਤਖ਼ਤ, ਅਤੇ ਮਹਾਰਾਜ ਨੇ ਕਿਹਾ ਉੱਚੇ ਥਾਂ ਬੈਠੋ। ਸੋ ਬੋਰਡ ਲਾ ਕੇ ਲੋਕ ਬੋਰਡਾਂ ਦੇ ਦੁਆਲੇ ਫਿਰ ਥੜੇ ਬਣਾਉਣ ਲੱਗ ਗਏ, ਥੜੇ 2-2 ਫੁੱਟ ਦੇ 3-3 ਫੁੱਟ ਉੱਚੇ ਖੂਹੀਆਂ ਲਾ ਕੇ ਫਿਰ ਉੱਥੇ ਲੋਕ ਬਹਿਣ ਲੱਗ ਗਏ ਸੀ ਪਿੰਡਾਂ ਦੇ, ਨੇ ਪਹਿਲਾਂ ਨਹੀਂ ਬਹਿਣ ਦਿੰਦੀ ਸੀ ਮੁਗਲੀਆ ਹਕੂਮਤ। ਸੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਸਿੱਖ ਸੰਗਤਾਂ ਨੂੰ ਬਹੁਤ ਚਾਅ ਸੀ, ਉਹਨਾਂ ਨੇ ਚੂਨੇ ਦਾ ਇੱਟਾਂ ਦਾ ਜੋ ਵੀ ਪ੍ਰਬੰਧ ਸੀ ਲਿਆਉਣ ਦਾ ਉੱਥੇ ਐਨ ਬਿਲਕੁਲ ਲਾਗੇ ਦੇਣ ਦਾ, ਜਿੱਦਾਂ ਆਪਾਂ ਮਿਸਤਰੀ ਨੂੰ ਫੜਾਉਂਦੇ ਹੁੰਦੇ ਘਰ ਬਣਦੇ ਤੋਂ, ਉੱਥੋਂ ਤੱਕ ਸਿੱਖਾਂ ਨੇ ਸੇਵਾ ਕੀਤੀ ਹੈ। ਲੇਕਿਨ ਤਖ਼ਤ ਅਕਾਲ ਦਾ ਸੱਚੇ ਪਾਤਸ਼ਾਹ ਦਾ ਸੀ, ਅਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੀ 6ਵੀਂ ਜੋਤ ਅਕਾਲ ਪੁਰਖ ਦਾ ਰੂਪ ਸਾਕਾਰ ਰੂਪ, ਮਹਾਰਾਜ ਆਪ ਲੱਗੇ ਚਨਾਈ ਕਰਨ, ਆਪ ਸਾਰੀ ਦੇਖ ਰੇਖ, ਆਪ ਪ੍ਰਬੰਧ, ਆਪ ਸੱਚੇ ਪਾਤਸ਼ਾਹ ਕਮਰ ਕਸਾ ਲਾ ਕੇ ਜੁੱਟ ਪੈਂਦੇ ਸੀ। ਸੱਚੇ ਦਾ ਤਖ਼ਤ ਸੱਚਾ ਤਖ਼ਤ ਹੋਣ ਕਰਕੇ ਅਕਾਲ ਦਾ ਸੱਚੇ ਪਾਤਸ਼ਾਹ ਲੱਗੇ ਨੇ, ਆਪ ਨੀਂਹ ਰੱਖੀ ਹੈ ਮਹਾਰਾਜ ਜੀ ਨੇ, ਸ਼ੁਰੂਆਤ ਆਪ ਕੀਤੀ ਹੈ, ਸਾਰਾ ਨਕਸ਼ਾ ਆਪ ਬਣਾਇਆ। ਅਕਾਲ ਬੁੰਗੇ ਦਾ ਪਹਿਲਾ ਨਾਮ ਅਕਾਲ ਬੁੰਗਾ ਸੀ, ਅਤੇ ਫਿਰ ਉਹ ਪੁੱਗੀਆਂ ਹੋਈਆਂ ਆਤਮਾਵਾਂ ਜਿਨ੍ਹਾਂ ਨੂੰ ਸਾਰਾ ਪਤਾ ਸੀ ਹਿਸਟਰੀ ਦਾ, ਜਿਨ੍ਹਾਂ ਨੂੰ ਆਗਿਆ ਵੀ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਸਾਹਮਣੇ, ਅਤੇ ਉਹ ਮਹਾਂਪੁਰਸ਼ ਅਕਾਲ ਪੁਰਖ ਦੇ ਨਾਲ ਜਿਹੜੇ ਮਿਲੇ ਹੁੰਦੇ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ, ਤੁਸੀਂ ਸਾਡੇ ਨਾਲ ਲੱਗੋ। ਇਹ 3 ਜਾਣਿਆਂ ਨੇ ਚਨਾਈ ਕੀਤੀ ਹੈ, ਇਹ ਇਤਿਹਾਸਕਾਰਾਂ ਨੇ ਟੂਕ ਦਿੱਤੀ ਹੈ ਵੀ ਕਿਸੇ ਰਾਜ ਨਹਿ ਹਾਥ ਲਗਾਏ। ਵੱਡੇ ਵੱਡੇ ਕਿਲ੍ਹੇ ਬਣਦੇ ਸੀ ਮੁਗਲਾਂ ਦੇ, ਤਖ਼ਤ ਬਣਦੇ ਸੀ ਉਹਨਾਂ ਦੇ ਰਹਿਣ ਵਾਸਤੇ ਬਣਦੇ ਸੀ ਮਕਾਨ, ਅਤੇ ਮੁਸਲਮਾਨ ਜਿਹੜੇ ਰਾਜ ਮਿਸਤਰੀ ਹੁੰਦੇ ਸੀ ਨਾ, ਉਹ ਬਹੁਤ ਸਿਆਣੇ ਹੁੰਦੇ ਸੀ, ਉਹ ਬਣਾਉਂਦੇ ਸੀ, ਕਮਾਲ ਕਰ ਦਿੰਦੇ, ਬੜੀ ਮਰਿਆਦ ਹੁੰਦੀ ਸੀ। ਇਹਦੇ ਵਿੱਚ ਅਕਾਲ ਤਖ਼ਤ ਸੱਚੇ ਪਾਤਸ਼ਾਹ ਦਾ ਤਖ਼ਤ ਜਦੋਂ ਸਾਜਿਆ, ਕੋਈ ਰਾਜ ਮਿਸਤਰੀ ਨਹੀਂ ਸੱਦਿਆ ਮਹਾਰਾਜ ਜੀ,
ਕੋਈ ਸਿਆਣਾ ਮੁਸਲਮਾਨ, ਚੋਟੀ ਦਾ ਕਾਰੀਗਰ, ਕੋਈ ਇੰਜੀਨੀਅਰ ਨਹੀਂ। ਕਿਸੇ ਰਾਜ ਨੇ ਹੱਥ ਲਗਾਇਓ, ਕਿਸੇ ਰਾਜ ਮਿਸਤਰੀ ਨੇ ਹੱਥ ਨਹੀਂ ਲਗਾਇਆ। ਬੁੱਢੇ ਆਓ ਗੁਰਦਾਸ ਬਣਾਇਓ, ਬਾਬੇ ਬੁੱਢੇ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਨਾਲ ਲਾ ਕੇ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਬੰਦੀਆਂ ਤੋੜੀਆਂ, ਧਰਮ ਦਾ ਨਿਆਂ ਕਰਨ ਵਾਸਤੇ, ਸਮੁੱਚੀ ਸਿੱਖ ਕੌਮ ਵਾਸਤੇ, ਧਰਮ ਦਾ ਨਿਆਂ ਕਰਨ ਵਾਸਤੇ ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਜਿਆ। ਜੇ ਕੋਈ ਗੈਰ ਸਿੱਖ ਹੈ ਤਾਂ ਧਰਮ 'ਤੇ ਅਟੈਕ ਕਰਦਾ ਵਾ, ਸਿੱਖੀ ਨੂੰ ਆਂਚ ਪਹੁੰਚਾਉਂਦਾ ਹੈ, ਕੋਈ ਵੀ ਹੈ ਉਹਦੇ ਵਾਸਤੇ ਹੁਕਮਨਾਮਾ ਜਾਰੀ ਕੌਮ ਨੂੰ ਹੁੰਦਾ ਵਾ, ਉਹਨੂੰ ਸੱਦ ਕੇ ਨਹੀਂ ਉੱਥੇ ਪੇਸ਼ ਕੀਤਾ ਜਾਂਦਾ, ਕਿਉਂਕਿ ਉਹਦੀ ਆਸਥਾ ਨਹੀਂ ਹੁੰਦੀ। ਸੋ ਗੈਰ ਸਿੱਖ ਦੀ, ਹਿੰਦੂ ਹੋਵੇ, ਮੁਸਲਮਾਨ, ਈਸਾਈ ਹੋਵੇ, ਜਿੰਨੀਆਂ ਕੌਮਾਂ ਨੇ, ਪਰ ਉਹਦੇ ਵਾਸਤੇ ਹੁਕਮਨਾਮਾ ਜਾਰੀ ਹੁੰਦਾ ਧਰਮ ਦੀ ਰੱਖਿਆ ਵਾਸਤੇ, ਕਿ ਇਹਦੇ ਨਾਲ ਵਰਤ ਵਰਤਾਵਾ ਨਹੀਂ ਕਰਨਾ। ਬਹੁਤ ਵੱਡੀ ਪਾਵਰ ਆ ਹੁਕਮਨਾਮੇ ਵਿੱਚ, ਪਰ ਦੁੱਖ ਨਾ ਕਹਿਣਾ ਪੈਂਦਾ ਹੈ ਵੀ ਸਿਆਸਤ ਉੱਪਰ ਦੀ ਹੋ ਗਈ ਅਤੇ ਧਰਮ ਨੀਵਾਂ ਹੋ ਗਿਆ। ਅੱਜ ਦੀ ਜਿਹੜੇ ਹਾਲਾਤ ਸਾਡੇ ਨੇ, ਸਾਨੂੰ ਲੜਨ ਭਿੜਨ ਦੀ ਵੀ ਲੋੜ ਨਹੀਂ ਸੀ ਕਿਸੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀਆਂ ਨਾਲ। ਏਡਾ ਹੁਕਮਨਾਮੇ ਵਿੱਚ ਪਾਵਰ ਹੈ, ਜੇ ਉਹਨੂੰ ਮੰਨਿਆ ਜਾਵੇ ਤਾਂ ਉਹਦੇ ਵਾਸਤੇ ਹੁਕਮਨਾਮਾ ਜਾਰੀ ਹੁੰਦਾ ਵੀ ਉਹਦੇ ਨਾਲ ਕੋਈ ਸਾਂਝ ਨਹੀਂ ਕਰਨੀ, ਰੋਟੀ ਬੇਟੀ ਦੀ, ਹੋਰ ਕੋਈ ਵਪਾਰ ਉਹਦਾ। ਅਤੇ ਜੇ ਸਿੱਖ ਇਹ ਹੁਕਮਨਾਮਾ ਸ਼ਾਂਤਮਈ ਢੰਗ ਨਾਲ ਆਇਆ ਮੰਨ ਲੈਣ, ਤਾਂ ਚੀਕਾਂ ਨਿਕਲ ਜਾਂਦੀਆਂ ਅਗਲੇ ਦੀਆਂ, ਆਪੇ ਆਉਂਦਾ ਉੱਥੇ ਫਿਰ ਮਾਫ਼ੀ ਮੰਗਦਾ ਵਾ ਵੀ ਮੇਰਾ ਤਾਂ ਕਾਰੋਬਾਰ ਹੀ ਰੁਕ ਗਿਆ। ਪਰ ਅਸੀਂ ਧਿਆਨ ਨਹੀਂ ਦਿੰਦੇ, ਨਾ ਹੁਕਮਨਾਮਾ ਜਾਰੀ ਹੋ ਕੇ ਉਹਨੂੰ ਪੂਰਾ ਮਨਾਇਆ ਜਾਂਦਾ ਵਾ, ਉਲਟਾ ਸਗੋਂ ਮਾਫ਼ ਕਰ ਦਿੱਤੇ ਜਾਂਦੇ ਨੇ ਆਪਦੇ ਕੋਲੋਂ ਖਰਚਾ ਕਰ। ਸ਼੍ਰੀ ਅਕਾਲ ਤਖ਼ਤ ਸਾਹਿਬ ਬਹੁਤ ਵੱਡੀ ਪਾਵਰ ਆ ਧਰਮ ਦੀ ਰੱਖਿਆ ਵਾਸਤੇ, ਸਾਜਿਆ ਸੀ ਮਹਾਰਾਜ ਧਰਮ ਦੀ ਰੱਖਿਆ ਵਾਸਤੇ। ਗੁਰੂ ਨਾਨਕ ਦੇ ਅਸੂਲਾਂ ਨੂੰ ਇੰਨ ਬਿੰਨ ਚੜ੍ਹਦੀ ਕਲਾ ਵਿੱਚ ਰਹਿਣ, ਕੋਈ ਆਂਚ ਨਾ ਆਵੇ, ਕੋਈ ਆਪ ਉਦਰਾ ਨਾ ਹੋਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਸ ਦੇ ਅੱਗੇ ਹਰ ਇੱਕ ਸਿੱਖ ਦਾ ਬੜੇ ਸਨਮਾਨ ਨਾਲ ਸਿਰ ਝੁਕਦਾ ਹੈ, ਹਰ ਇੱਕ ਸਿੱਖ ਨੂੰ ਬੜਾ ਮਾਣ ਹੈ, ਬੜਾ ਤਾਨ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ, ਉਹਨਾਂ ਦਾ ਸਾਜਨਾ ਦਿਵਸ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਸੱਚੇ ਪਾਤਸ਼ਾਹ, ਪਾਵਨ ਲੜੀਵਾਰ ਕਥਾ ਰਾਮਕਲੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਸੁੱਖ ਜਾਨਾ। ਸੱਚੇ ਪਾਤਸ਼ਾਹ ਜੀ ਭਾਣਾ ਮੰਨਣ ਦਾ ਅਸੂਲ ਹੀ ਦ੍ਰਿੜ ਕਰਵਾਇਆ ਹੈ, ਇਸ ਤੋਂ ਵੱਧ ਕੋਈ ਭਾਣਾ ਮੰਨ ਨਹੀਂ ਸਕਦਾ। ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਵੱਧ ਕੋਈ ਪੈਗੰਬਰ ਦੁਨੀਆਂ ਦਾ, ਕੋਈ ਗੁਰੂ ਪੈਗੰਬਰ ਪੀਰ ਨਹੀਂ ਆਪ ਜੀ ਦਾ ਸਾਨੀ। ਜਿਹਨਾਂ ਆਪ ਜੀ ਨੇ ਭਾਣਾ ਮੰਨਿਆ, ਇਹਨਾਂ ਸ਼ਬਦਾਂ ਵਿੱਚ ਵੀ ਉਹੀ ਭਾਵ, ਜੋ ਕੁਛ ਕਰੈ ਸੋਈ ਸੁੱਖ ਜਾਨਾ। ਮਹਾਰਾਜ ਕਹਿੰਦੇ ਜੋ ਕੁਝ ਅਕਾਲ ਪੁਰਖ ਵਾਹਿਗੁਰੂ ਕਰਦਾ ਨਾ ਪਰਮਾਤਮਾ, ਜੋ ਕਿਛ ਕਰੈ, ਜੋ ਵੀ ਉਹ ਕਰਦਾ, ਦੁੱਖ ਦੇਵੇ, ਸੁੱਖ ਦੇਵੇ, ਭੁੱਖ ਦੇਵੇ, ਰੱਜ ਦੇਵੇ, ਸੱਚੇ ਪਾਤਸ਼ਾਹ ਸੋਈ ਸੁੱਖ ਜਾਨਾ, ਅਸੀਂ ਉਹਦੇ ਵਿੱਚ ਹੀ ਸੁੱਖ ਆਨੰਦ ਸੁੱਖ ਜਾਣਿਆ, ਉਹਦੇ ਵਿੱਚ ਹੀ ਸੁੱਖ ਹੈ ਮਹਾਰਾਜ ਤੇਰੇ ਭਾਣੇ ਵਿੱਚ ਹੀ ਸਾਨੂੰ ਪ੍ਰਵਾਨ ਹੈ, ਜੋ ਤੂੰ ਕਰ ਦੇਵੇ। ਇਹ ਵੀ ਆਪ ਜੀ ਦੇ ਸੁੰਦਰ ਬਚਨ ਨੇ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਜੋ ਮੀਤ ਸਾਡਾ ਪਰਮ ਮਿੱਤਰ ਅਕਾਲ ਪੁਰਖ ਵਾਹਿਗੁਰੂ ਕਰਦਾ, ਉਹਨੂੰ ਅਸੀਂ ਸਵੀਕਾਰ ਕੀਤਾ ਹੈ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਮੀਤ ਉਹ ਮਿੱਤਰ ਵਾਹਿਗੁਰੂ ਦੇ ਕਰਤਬ ਜਿਹੜੇ ਨੇ ਨਾ, ਚੋਜ ਆ, ਉਹ ਸੁੱਖ ਦੇ ਸਮਾਨ ਹੀ ਹੈ, ਉਹਦੇ ਵਿੱਚ ਹੀ ਅਸਲ ਸ਼ਾਂਤੀ ਹੈ, ਅਸਲ ਖੁਸ਼ੀ ਹੈ, ਕੁਸਲ ਹੁੰਦੀ ਖੁਸ਼ੀ, ਖੁਸ਼ੀ ਹੈ ਸਾਡੀ ਉਹਦੀ ਆਗਿਆ ਮੰਨਣ ਵਿੱਚ। ਪ੍ਰਭ ਕੀ ਆਗਿਆ ਲੱਗੀ ਪਿਆਰੀ, ਸੋ ਮਨ ਤੇ ਬਿਨਸੀ ਆਪਣੀ ਧਾਰੀ। ਜਦੋਂ ਆਪਣੀ ਧਾਰੀ ਆਪਣੀ ਮਨ ਮਤ ਮਨ ਵਿੱਚੋਂ ਨਾਸ ਹੋ ਗਈ ਨਾ, ਵਾਹਿਗੁਰੂ ਦੀ ਆਗਿਆ ਫਿਰ ਪਿਆਰੀ ਲੱਗਦੀ ਹੈ, ਫਿਰ ਉਹਦਾ ਭਾਣਾ ਪਿਆਰਾ ਲੱਗਦਾ। ਸੱਚੇ ਪਾਤਸ਼ਾਹ
ਨਹੀਂ ਤਾਂ ਬੰਦਾ ਤਰਕਾਂ ਹੀ ਕਰੀ ਜਾਂਦਾ ਵਾ, ਭਾਣਾ ਮੰਨਣਾ ਬੜਾ ਔਖਾ, ਇਹ ਮੇਰੇ ਨਾਲ ਕਿਉਂ ਹੋਇਆ, ਮੈਂ ਰੱਬ ਦਾ ਕੀ ਕੀਤਾ ਸੀ, ਮੈਂ ਕਿਸੇ ਦਾ ਕੀ ਕੀਤਾ ਸੀ, ਮੈਨੂੰ ਦੁੱਖ ਕਿਉਂ ਆਇਆ। ਭਾਣਾ ਬਹੁਤ ਵੱਡੀ ਦਾਤ ਆ, ਭਾਣੇ ਜੇਬਡ ਹੋਰ ਦਾਤ ਨਾ ਹੀ, ਆਪਣਾ ਭਾਣਾ ਕਿਸਾ ਕਿਰਾਏ ਦਾ, ਇਹਦੇ ਵੱਡੀ ਕੋਈ ਦਾਤ ਨਹੀਂ ਹੈ। ਆਪਣਾ ਭਾਣਾ ਕਿਸੇ ਵਿਰਲੇ ਤੋਂ ਕਰਾਉਂਦਾ, ਜਿਹਨੂੰ ਕਰਾਉਂਦਾ ਉਹਨੂੰ ਰਸ ਕਿੰਨਾ ਹੈ, ਉਹਨੂੰ ਆਨੰਦ ਕਿੰਨਾ ਹੈ, ਆਤਮਾ ਦਾ ਨਾਮ ਦਾ ਰਸ ਉਹ ਹੀ ਜਾਣਦਾ ਵਾ। ਉਨਾ ਹੀ ਸੱਚੇ ਪਾਤਸ਼ਾਹ ਜਿੰਨੀ ਕੋਈ ਬੱਚਾ ਅੱਗਿਆ ਮੰਨਦਾ ਹੈ ਆਪਣੇ ਪਿਤਾ ਦੀ, ਟਸ ਨਹੀਂ ਕਰਦਾ ਉਹਦੇ ਅੱਗੇ, ਹਰ ਇੱਕ ਆਗਿਆ ਮੰਨਦਾ ਹੈ, ਅਤੇ ਉਹਨੇ ਸੁੱਖ ਦਿੰਦਾ ਪਿਤਾ ਉਹਨੂੰ ਵੱਧ। ਭਾਣੇ ਮੰਨਣ ਵਾਲੇ ਨੂੰ ਜਿਹੜਾ ਵਾਹਿਗੁਰੂ ਦੀ ਆਗਿਆ ਵਿੱਚ ਚੱਲ ਪੈਂਦਾ ਉਹਨੂੰ ਸੁੱਖ ਵੀ ਰੱਬ ਬਹੁਤ ਦਿੰਦਾ ਵਾ ਸੱਚੇ ਪਾ। ਉਨੀ ਉੱਚੀ ਅਵਸਥਾ ਬਣਦੀ ਹੈ, ਜਿੰਨਾ ਭਾਣੇ ਦੇ ਐਂਟੀ ਹੁੰਦਾ ਸਿੱਖ ਉਹ ਵਰ ਸਰਾਫ ਵਿੱਚ ਪੈ ਜਾਂਦਾ, ਉਹ ਕੀਤੀ ਕਮਾਈ ਵੀ ਜਿਹੜੀ ਹੈ ਉਹ ਨਾਲ ਦੀ ਨਾਲ ਹੀ ਨਹੀਂ ਸਾਂਭੀ ਜਾਂਦੀ, ਅਵਸਥਾ ਨਹੀਂ ਬਣਦੀ। ਇਹ ਸੱਚੇ ਪਾਤਸ਼ਾਹ ਇਹ ਕਿਰਪਾ ਕਰਨ, ਨਾਮ ਬਾਣੀ ਪਹਿਰਾ ਲਾਉਂਦਿਆਂ ਸਹਿਨਸ਼ੀਲਤਾ ਬਖਸ਼ਿਸ਼ ਕਰਨ, ਤਾਂ ਹੀ ਆਨੰਦ ਅਵਸਥਾ ਬਣਦੀ ਹੈ। ਅਤੇ ਜਿਹੜਾ ਕੋਈ ਜਿੰਨਾ ਭਾਣਾ ਮੰਨਦਾ ਗੁਰਸਿੱਖ ਗੁਰਮੁਖ, ਉਨੀ ਉਹਦੀ ਅਵਸਥਾ ਬਹੁਤ ਉੱਚੀ ਬਣਦੀ ਹੈ। ਸਤਿਗੁਰਾਂ ਹਰੇਕ ਗੱਲ 'ਚ ਭਾਣਾ ਮੰਨਿਆ, ਸਾਰੀ ਜ਼ਿੰਦਗੀ 25 ਸਾਲ ਗੁਰਿਆਈ ਕੀਤੀ ਹੈ, ਗੁਰਿਆਈ ਸ਼ੁਰੂ ਹੋਣ ਤੋਂ ਹੀ ਝਗੜੇ ਖੁਦ ਸ਼ੁਰੂ ਹੋ ਗਏ ਸੀ, ਪਰ ਮਹਾਰਾਜ ਨੇ ਹਰੇਕ ਕੰਮ ਵਿੱਚ, ਹਰੇਕ ਆਏ ਹੱਲੇ 'ਤੇ, ਹਰੇਕ ਦੁਸ਼ਮਣ ਨਾਲ ਵਾਹਿਗੁਰੂ ਦੀ ਬੰਦਗੀ ਨਾਲ ਟਕਰਾ ਗਿਆ। ਸਤਿਗੁਰੂ ਦੇ ਭਾਣੇ ਵਿੱਚ ਵਾਹਿਗੁਰੂ ਦਾ ਉਲਟਾ ਆਸਰਾ ਲੈ ਕੇ ਸੁਖਮਨੀ ਸਾਹਿਬ ਹੀ ਉਚਾਰੀ ਆ, ਦੁਨੀਆਂ ਨੂੰ ਸੁੱਖ ਹੀ ਦਿੱਤੇ ਨੇ, ਆਪ ਉਲਝੇ ਨਹੀਂ ਦੁੱਖਾਂ ਵਿੱਚ। 25 ਸਾਲ ਮਹਾਰਾਜ ਪੂਰਾ ਭਾਣਾ ਮੰਨਿਆ, ਜਾਂ ਆਪਾਂ ਇਉਂ ਕਹਿ ਲਈਏ ਕਿਸੇ ਨੂੰ ਕੁਝ ਨਹੀਂ ਕਿਹਾ, ਕਿਸੇ ਦਾ ਕੁਝ ਵਿਗਾੜਿਆ ਵੀ ਨਹੀਂ, ਹਮਲੇ ਹੀ ਹੋਏ ਨੇ। ਅਤੇ ਉਨੀ ਉੱਚੀ ਅਵਸਥਾ ਸਭ ਪੈਗੰਬਰਾਂ ਨੂੰ ਹੁਣ ਤੱਕ ਦੇ ਜਿੰਨੇ ਹੋਏ ਨੇ ਸਭ ਮਹਾਰਾਜ ਫੇਲ ਕਰਕੇ ਪਿੱਛੇ ਛੱਡ ਗਏ, ਇਹੋ ਜਿਹੇ ਅਕਹਿ ਅਤੇ ਅਕਹਿ ਅਸਹਿਤ ਸੀ ਇਹ ਚੱਲੇ। ਉੱਥੇ ਓਡੀ ਉੱਚੀ ਅਵਸਥਾ ਤਾਂ ਹੀ ਵਾਹਿਗੁਰੂ ਨੇ ਬਣਾਈ ਸੀ ਨਾ ਭਾਣਾ ਮੰਨਣ, ਪਰਮ ਆਨੰਦ ਵਿੱਚ ਉੱਥੇ ਵੀ ਬਾਣੀ ਗਾਉਂਦੇ ਰਹੇ। ਭਾਈ ਗੁਰਦਾਸ ਸਾਹਿਬ ਨੇ ਜਦੋਂ 5 ਸਿੱਖਾਂ ਨੇ ਦੱਸਿਆ ਤਾਂ ਉਹਨਾਂ ਕਿਹਾ ਵੀ ਇੱਕ ਰਸ ਮਹਾਰਾਜ ਬਾਣੀ ਗਾਉਂਦੇ ਰਹੇ, ਇੱਕ ਰਸ, ਕੋਈ ਸੀ ਨਹੀਂ ਕੀਤੀ, ਇਹੋ ਜਿਹੇ ਤਸੀ ਸਹਿਜ ਸਮਾਧੀ ਵਿੱਚ ਹੀ ਰਹੇ ਮਹਾਰਾਜ ਸੱਚੇ, ਸਹਿਜ ਸੁੱਖ ਵਿੱਚ, ਸਹਿਜ ਸਮਾਧ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਗੁਰ ਅਰਜਨ ਵਿੱਟ ਹੋ ਕੁਰਬਾਣੀ, ਫਿਰ ਉਹਨਾਂ ਸਾਰਿਆਂ ਸਹਿਰੀ ਝੋਗੇ ਖੀਰ 'ਤੇ ਕਿਹਾ ਵੀ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਤੁਹਾਡੇ ਉੱਪਰੋਂ ਕੁਰਬਾਨ ਜਾਂਦੇ। ਇੰਨਾ ਆਨੰਦ ਮਾਣਿਆ ਤੱਤੀਆਂ ਤਵੀਆਂ 'ਤੇ ਬੈਠ ਕੇ ਵੀ, ਅਵਸਥਾ ਏਡੀ ਉੱਚੀ ਅਵਸਥਾ ਸੀ ਭਾਣਾ ਮੰਨਣ ਕਰਕੇ। ਜੋ ਕਿਛ ਕਰਾ ਸੋਈ ਸੁੱਖ ਜਾਣਾ, ਜੋ ਕਿਛ ਮਹਾਰਾਜ ਤੁਸੀਂ ਕਰਦੇ ਉਹਦੇ ਵਿੱਚ ਅਸੀਂ ਸੁੱਖ ਜਾਣਿਆ। ਸੁੱਖ ਵੀ ਹੈ ਵੀ ਸੱਸੇ ਨੂੰ ਵੀ ਔਂਕੜ ਆਏ ਤਾਂ ਹੁੰਦਾ ਆਮ, ਅਤੇ ਖੱਖੇ ਨੂੰ ਔਂਕੜ ਜਿੱਥੇ ਆ ਜਾਵੇ ਦੋਵਾਂ ਨੂੰ, ਉੱਥੇ ਆਉਂਦਾ ਵੀ ਅਡਿੱਗ ਸੁੱਖ, ਇੱਕ ਰਸ ਰਹਿਣ ਵਾਲਾ ਆਤਮਾ ਦਾ ਆਨੰਦ, ਪਰਮਾਨੰਦ, ਉਹ ਸੁੱਖ ਜਾਣਿਆ ਸੀ ਉਹਦੇ ਵਿੱਚ। ਜੋ ਕਿਛ ਕਰਾ ਸੋਈ ਸੁੱਖ ਜਾਣਾ, ਉਹਦੇ ਵਿੱਚ ਸੁੱਖ ਹੀ ਜਾਣਿਆ। ਗੁਰੂ ਰਾਮਦਾਸ ਜੀ ਵੀ ਇਹ ਪੂਰਨੇ ਪਾ ਕੇ ਜੇ ਸੁੱਖ ਦੇ ਤਾਂ ਤੁਜੈ ਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਬਾ ਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੁਖਾਈ, ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲੈ ਹੋ ਵਡਿਆਈ। ਇਹ ਭਾਣੇ ਵਿੱਚੋਂ ਹੀ ਹਰ ਮੇਲ ਲੈ ਹੋ ਵਡਿਆਈ, ਇਹ ਬਖਸ਼ਿਸ਼ ਹੁੰਦੀ ਹੈ। ਅਤੇ ਜਿਹਨੂੰ ਸੱਚੇ ਪਾਤਸ਼ਾਹੀ ਆਪਣੇ ਨਾਲ ਮੇਲ ਲੈਂਦਾ, ਵਡਿਆਈ ਦੇ ਦਿੰਦਾ ਹੈ, ਉਹ ਸੁੱਖ ਦਾ ਫਿਰ ਅੰਤ ਨਹੀਂ ਕੋਈ ਹੁੰਦਾ। ਹੰਭ ਗਿਆ ਜਲ ਨੂੰ ਤਸੀਏ ਦੇ ਦੇ ਕੇ, ਤਪਾ ਤਪਾ ਕੇ ਆਪਣੇ ਵੱਲੋਂ, 4 ਚਪੇਰਾ ਹੀ ਤੱਤਾ ਸੀ, ਸਭ ਤੱਤੇ ਇੱਕ ਠੰਡੇ ਸੀ ਗੁਰੂ ਅਰਜਨ ਦੇਵ ਸਾਹਿਬ ਜੀ, ਉਹ ਤਪੇ ਹੋਏ ਸੀ, ਭੁੱਜੇ ਹੋਏ ਸੀ ਗਰਮੀ ਦੇ ਨਾਲ ਹੀ, ਕੇਵਲ ਮਾੜਾ ਮੋਟਾ ਸੇਕ ਜਿਹੜਾ ਲੱਗਦਾ ਸੀ ਉਹਦੇ ਨਾਲ ਹੀ ਬੁਖਲਾਏ ਹੋਏ। ਜਲਾਦ ਚੰਦੂ ਜਹਾਂਗੀਰ ਮੁਰਤਜਾ ਖਾਂ ਸ਼ੇਖ ਅਹਿਮਦ ਸਰਹੰਦੀ, ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਠੰਡੇ ਸੀ। 4 ਚਪੇਰਾ ਇੰਨਾ ਤੱਤਾ ਹੋਣ ਦੇ ਬਾਵਜੂਦ ਵੀ ਹੇਠੋਂ ਉੱਪਰੋਂ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਸੁੱਖ ਆ ਵੀ ਉਹ ਜਿਹੜਾ ਸੁੱਖ ਆ ਨਾ ਫਿਰ ਸੱਚੇ ਪਾਤਸ਼ਾਹ ਬਖਸ਼ਦਾ ਵਾ, ਇਹਦੇ ਵਿੱਚ ਹੀ ਹਰ ਮੇਲ ਲੈ ਹੋ ਵਡਿਆਈ ਵਾਲਾ ਸੁੱਖ,
ਗੁਰੂ ਰਾਮਦਾਸ ਜੀ ਕਹਿ ਗਏ ਸੀ, ਜੋ ਸੁੱਖ ਕਰੈ ਸੋਈ ਸੁੱਖ ਜਾਣਾ। ਉਹਦੇ ਵਿੱਚ ਸੁੱਖ ਜਾਣਿਆ ਅਸਾਂ ਨੇ, ਮਨ ਅਸਮਝ ਸਾਧ ਸੰਗ ਪਤੀ ਜਾਣਾ। ਮਨ ਜਿਹੜਾ ਅਸਮਝ ਸੀ, ਪਹਿਲਾਂ ਨਹੀਂ ਸਮਝਦਾ ਸੀ ਵਾਹਿਗੁਰੂ ਦੇ ਹੁਕਮ ਨੂੰ, ਵਾਹਿਗੁਰੂ ਦੇ ਭਾਣੇ ਨੂੰ, ਅਤੇ ਇਹਨੂੰ ਕਿਵੇਂ ਪਤਾ ਲੱਗਦਾ ਸਮਝਦਾ? ਸਾਧ ਸੰਗ ਪਤੀ ਜਾਣਾ। ਜਦੋਂ ਸਾਧ ਸੰਗਤ ਕੀਤੀ ਸ੍ਰੇਸ਼ਠ ਪੁਰਸ਼ਾਂ ਦੀ, ਸਾਧੂਆਂ ਦੀ, ਨਾਮ ਜਪਣ ਵਾਲਿਆਂ ਦੀ, ਨਾਮ ਜਪਿਆ ਸਾਧ ਸੰਗਤ ਵਿੱਚ, ਅਤੇ ਪਹਿਲਾਂ ਮਨ ਦਾ ਪਤਾ ਲੱਗਿਆ ਵੀ ਮਨ ਹੈ ਕੀ, ਇਕਾਗਰ ਹੋਇਆ। ਜਦੋਂ ਇਕਾਗਰ ਹੋਇਆ ਨੂੰ ਰਾਸ ਹੋਇਆ, ਪਤਾ ਲੱਗਾ ਵੀ ਅੰਦਰ ਸੂਖਮ ਸਰੀਰ ਮਨ ਆ, ਹਿਰਦਾ ਹੈ ਸਰੀਰ ਦੇ ਅੰਦਰ ਵੀ। ਅਤੇ ਸਾਧ ਸੰਗ ਰਾਹੀਂ ਜਿਹੜਾ ਅਸਮਝ ਸੀਗਾ ਇਹ ਮਨ ਭੁੱਲਾ ਜਾਂਦਾ ਫੇਰੇ, ਜਿਹੜਾ ਦੁਨੀਆ ਦੇ ਵਿੱਚ ਹੀ ਸਰੀਰ ਦੇ ਸੁੱਖਾਂ ਵਿੱਚ ਹੀ ਲੱਗਾ ਹੋਇਆ ਸੀ ਪਹਿਲਾਂ। ਮਨ ਅਸਮਝ ਸਾਧ ਸੰਗ ਪਤੀ ਆਨਾ, ਉਹ ਮਨ ਜਿਹੜਾ ਅਸਮਝ ਸੀ ਪਹਿਲਾਂ, ਜੇ ਸਾਧ ਸੰਗ ਤੋਂ ਬਿਨਾਂ ਹਰੇਕ ਦਾ ਹੀ ਅਸਮਝ ਹੁੰਦਾ, ਕੋਈ ਪਤਾ ਨਹੀਂ ਹੁੰਦਾ ਮਨ ਕੀ ਚੀਜ਼ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ, ਮਾਇਆ ਕੀ ਹੈ, ਸੰਸਾਰ ਕੀ ਹੈ, ਬੰਦਗੀ ਕੀ ਹੈ, ਧਰਮ ਕੀ ਹੈ। ਸਾਧ ਸੰਗ ਪਤੀ ਆਨਾ, ਪਰ ਜਦੋਂ ਸਾਧ ਸੰਗਤ ਕੀਤੀ ਅਤੇ ਨਾਮ ਦਾ ਰੰਗ ਚੜ੍ਹਿਆ ਅਤੇ ਭਾਉ ਪੈਦਾ ਹੋਇਆ। ਪਹਿਲਾਂ ਸਾਧ ਸੰਗਤ ਕਰਨ ਦਾ ਫਲ ਇਹ ਹੈ ਵੀ ਪ੍ਰੇਮ ਪੈਦਾ ਹੁੰਦਾ ਵਾ, ਪ੍ਰੇਮ ਪੈਦਾ ਹੁੰਦਾ, ਚਾਅ ਅੰਦਰ ਪੈਦਾ ਹੁੰਦਾ ਵਾਹਿਗੁਰੂ ਦੇ ਨਾਮ ਨਾਲ, ਸਿੱਖੀ ਨਾਲ, ਸੇਵਾ ਨਾਲ, ਸਿਮਰਨ ਨਾਲ, ਅਤੇ ਫਿਰ ਸਮਝ ਪੈ ਜਾਂਦੀ ਹੈ। ਜਦੋਂ ਟਿਕਦਾ ਜਿਵੇਂ ਜਿਵੇਂ ਮਨ, ਉਵੇਂ ਸਮਝ ਪੈਂਦੀ ਹੈ। ਸੋ ਸਾਧ ਸੰਗ ਪਤੀ ਜਨ, ਮਹਾਰਾਜ ਕਹਿੰਦੇ ਪਤੀਜ ਗਿਆ ਮਨ, ਸਾਧ ਸੰਗਤ ਕਰਨ ਨਾਲ ਪ੍ਰਤਿਆਵਾ ਆ ਗਿਆ। ਡੋਲਣ ਅਤੇ ਚੂਕਾ ਠਹਿਰਾਇਆ, ਫਿਰ ਡੋਲਣ ਤੋਂ ਜਿਹੜਾ ਪਹਿਲਾਂ ਸੰਸਾਰ ਦੇ ਪਦਾਰਥਾਂ ਵਿੱਚ ਹੀ, ਮਾਇਆ ਦੇ ਮੋਹ ਵਿੱਚ ਲੱਗ ਕੇ, ਪਦਾਰਥਾਂ ਦੀ ਭੁੱਖ ਵਿੱਚ ਹੀ, ਇੱਕ ਦੂਜੇ ਨੂੰ ਵੇਖ ਕੇ ਇਹਦੇ ਕੋਲ ਇੰਨਾ ਆਪਣੇ ਕੋਲ ਕਿਉਂ ਨਹੀਂ ਮਨਾ, ਇਹ ਤ੍ਰਿਸ਼ਨਾ ਵੱਧਦੀ ਜਾਂਦੀ ਸੀ, ਪਦਾਰਥਾਂ ਦੇ ਵਿੱਚ ਹੀ ਡੋਲਦਾ ਸੀ ਨਾ। ਡੋਲਣ ਅਤੇ ਚੂਕਾ, ਇਹ ਡੋਲਣ ਤੋਂ ਮਾਇਆ ਦੇ ਪਦਾਰਥਾਂ ਵਿੱਚ ਚੁੱਕ ਗਿਆ, ਫਿਰ ਇਹ ਹਟ ਗਿਆ। ਜੋ ਸਾਧ ਸੰਗਤ ਵਿੱਚ ਆ ਕੇ ਪ੍ਰਤਿਆਵਾ ਹੋਵੇ ਨਾ ਨਾਮ ਦਾ ਰਸ, ਉਹ ਮਨਾ ਆਹ ਰਸ ਵੀ ਹੈ, ਇੱਥੋਂ ਕਿਹਨੇ ਨਾਲ ਲੈ ਜਾਣਾ, ਮਨਾ ਸਿੱਖੀ ਕਮਾ ਰਸ ਲੈ, ਅਸਲ ਧੰਨ ਤਾਂ ਇਹ ਹੈ। ਇਹਨੂੰ ਸਮਝ ਪੈ ਜਾਂਦੀ ਹੈ ਵੀ ਝੂਠਾ ਸੰਸਾਰ, ਸੋ ਕਾਹਦੇ ਵਾਸਤੇ ਇਹ ਪੰਡਾਂ ਬੰਨਣੀਆਂ। ਜਿਹੜਾ ਟਿਕਦਾ ਨਹੀਂ ਸੀ ਤ੍ਰਿਸ਼ਨਾ ਕਰਕੇ ਡਾਵਾਂ ਡੋਲ ਹੈ ਹਮੇਸ਼ਾ, ਅਤੇ ਸੋ ਤ੍ਰਿਸ਼ਨਾ ਐਸੀ ਹੈ ਵੀ ਕਿਸੇ ਦਾ ਮਨ ਵੀ ਇਹ ਤ੍ਰਿਸ਼ਨਾ ਮਾਇਆ ਦੇ ਵਿੱਚੋਂ ਰੱਜਾ ਨਹੀਂ ਹੈ, ਕਿਸੇ ਦੀ ਬੁੱਝਦੀ ਨਹੀਂ। ਪਰ ਸਾਧ ਸੰਗਤ ਦੇ ਨਾਲ ਐਸਾ ਪ੍ਰਤਿਆਵਾ ਆਇਆ, ਡੋਲਣ ਅਤੇ ਚੂਕਾ ਠਹਿਰਾਇਆ, ਇਹ ਡੋਲਣ ਤੋਂ ਫਿਰ ਤ੍ਰਿਸ਼ਨਾ ਵਿੱਚ, ਪਦਾਰਥਾਂ ਵਿੱਚ ਚੁੱਕ ਗਿਆ, ਅਤੇ ਠਹਿਰਾਇਆ, ਇਹਨੂੰ ਠਹਿਰਾ ਗਿਆ, ਠਹਿਰਾ ਆ ਗਿਆ ਇਹਦੇ ਵਿੱਚ, ਰਾਰੇ ਦੇ ਵਿੱਚੋਂ ਉਸ ਕੰਨੇ ਜੋ ਐੜਾ ਨਿਕਲਦਾ ਵਾ, ਠਹਿਰਾਇਆ, ਠਹਿਰਾ ਗਿਆ ਇਹਨੂੰ, ਠਹਿਰਾ ਆ ਗਿਆ ਭਾਵ ਟਿਕ ਗਿਆ ਇਹ ਮਨ ਜਿਹੜਾ। ਸੱਤ ਮਾਹੇ ਲੇ ਸੱਤ ਸਮਾਇਆ, ਅਤੇ ਗੁਰੂ ਦਾ ਲੇ ਸੱਤ ਸਮਾਇਆ, ਸੱਚਾ ਉਪਦੇਸ਼ ਲੈ ਕੇ, ਸਤਨਾਮ ਵਾਹਿਗੁਰੂ ਮੂਲ ਮੰਤਰ ਨਿਤਨੇਮ, ਗੁਰੂ ਵਾਲਾ ਜਦੋਂ ਬਣਿਆ ਅਤੇ ਸਾਧ ਸੰਗਤ ਰਾਹੀਂ ਗਿਆਨ ਹੋਇਆ, ਅਤੇ ਸੱਤਾ ਸੱਚਾ ਉਪਦੇਸ਼ ਲੇ ਸੱਤ ਸਮਾਇਆ, ਸੱਤ ਮਾਹੇ ਲੇ ਸੱਤ, ਸੱਚਾ ਵਾਹਿਗੁਰੂ ਦਾ ਨਾਮ ਲੈ ਕੇ, ਅਤੇ ਫਿਰ ਸੱਤ ਮਾਹੇ ਸਮਾਇਆ, ਇਉਂ ਅਰਥ ਇਹਦਾ ਬਣਨਾ ਪੰਗਤੀ ਦਾ। ਉਹ ਸੱਚਾ ਵਾਹਿਗੁਰੂ ਸੱਚੇ ਪਾਤਸ਼ਾਹ ਆਤਮਾ ਉਹਦਾ ਸਰੂਪ ਆ, ਕਮਾਈ ਕੀਤੀ ਅਤੇ ਉਹ ਸੱਚ ਸਰੂਪ ਵਿੱਚ ਉਹਦਾ ਰੂਪ ਹੀ ਹੋ ਗਿਆ, ਸੱਚ ਸਰੂਪ ਦੇ ਵਿੱਚ ਹੀ ਸਮਾ ਗਿਆ, ਆਤਮਾ ਪਰਮਾਤਮਾ ਦਾ ਰੂਪ ਹੋ ਗਿਆ, ਇਉਂ ਕਹਿ ਲਓ। ਦੁੱਖ ਗਿਆ ਸਭ ਰੋਗ ਗਿਆ, ਫਿਰ ਕੀ ਹੁੰਦੀ ਬਖਸ਼ਿਸ਼, ਦੁੱਖ ਗਿਆ ਤਨ ਦੇ ਦੁੱਖ ਵੀ ਚਲੇ ਗਏ, ਦੁੱਖ ਗਿਆ ਖੱਖੇ ਨੂੰ ਵੀ ਔਂਕੜਾ ਗਾਂ ਡੂੰਘਾ ਅਰਥ ਹੋਰ ਮਹਾਤਮਾ ਕਰਦੇ ਨੇ ਵੀ ਜੰਮਣ ਮਰਨ ਦਾ ਦੁੱਖ, ਵੱਡਾ 84 ਦਾ ਗੇੜ, ਉਹ ਦੁੱਖ ਚਲਿਆ ਗਿਆ। ਸਭ ਰੋਗ ਗਿਆ, ਉਹ ਉਦੋਂ ਗਿਆ ਜਦੋਂ ਸਾਰਾ ਰੋਗ ਮਨ ਅਤੇ ਤਨ ਦਾ ਗਿਆ ਕਮਾਈ ਕਰਨ ਨਾਲ। ਸੋ ਗਿਆ ਦਾ ਭਾਵ ਚਲਿਆ ਗਿਆ, ਖਤਮ ਹੋ ਗਿਆ, ਛੂ ਮੰਤਰ ਹੋ ਗਿਆ। ਜਦੋਂ ਕਮਾਈ ਕਰਨ ਨਾਲ ਤਨ ਦੀ ਹੰਗਤਾ ਵੀ, ਇਹ ਮੇਰਾ ਸਰੀਰ ਆ, ਅਤੇ ਹਉਮੈ ਜਿਹੜੀ ਆ ਮਮਤਾ, ਸੂਖਸ਼ਮ ਸਰੀਰ ਦੀ ਹੰਗਤਾ ਮਮਤਾ ਹਉਮੈ ਦਾ ਰੋਗ ਜਦੋਂ ਚਲਿਆ ਗਿਆ, ਇਹ ਹਉਮੈ ਦਾ ਰੋਗ ਵੱਡਾ ਕਰਕੇ ਆਵਾ ਗਾਉਣ ਆ ਵਿੱਚ, ਹਉਮੈ ਆਵੈ ਜਾਈ ਮਨ ਟਿਕਣ ਨਾ ਪਾਵੈ ਰਾਈ। ਦੁੱਖ ਗਿਆ ਸਭ ਰੋਗ ਗਿਆ,
ਜਦੋਂ ਸਾਰਾ ਰੋਗ ਹਉਮੈ ਆਦਿਕ ਦਾ ਚਲਿਆ ਗਿਆ, ਹੰਗਤਾ ਮਮਤਾ ਮਰ ਗਈ ਅਤੇ ਦੁੱਖ ਗਿਆ, ਉਸ ਵੇਲੇ ਜਿਉਂਦੇ ਜੀ ਮੁਕਤ ਹੋ ਗਏ, ਜੰਮਣ ਮਰਨ ਦਾ ਦੁੱਖ ਵੀ ਲੱਥ ਗਿਆ, ਉਹ ਵੀ ਹਟ ਗਿਆ। ਪ੍ਰਭ ਕੀ ਆਗਿਆ ਮਨ ਮਹਿਮਾਨੀ, ਮਹਾਂਪੁਰਖ ਕਾ ਸੰਗ ਭਇਆ ਰਹਾਓ। ਮਹਾਰਾਜ ਜੀ ਕਹਿੰਦੇ ਬਖਸ਼ਿਸ਼ ਉਦੋਂ ਹੋਈ ਹੈ, ਖੇਡ ਸਾਰੀ ਉਦੋਂ ਵਰਤਦੀ ਹੈ ਜਦੋਂ ਪ੍ਰਭ ਕੀ ਆਗਿਆ ਮਨ ਮਹਿਮਾਨੀ, ਮਹਾਂਪੁਰਖ ਕਾ ਸੰਗ ਭਇਆ। ਮਹਾਂਪੁਰਖ ਮਹਾਨ ਪੁਰਸ਼, ਮਹਾਂਪੁਰਖ ਆਪਾਂ ਸਾਰੇ ਆਮ ਪੁਰਖ ਹਾਂ, ਪੁਰਸ਼ ਹਾਂ, ਅਤੇ ਮਹਾਂ ਜੀ ਦੇ ਨਾਲ ਲੱਗ ਜੇ ਉਹ ਮਹਾਨ ਹੁੰਦਾ, ਬਹੁਤ ਵੱਡਾ ਮਹਾਂਪੁਰਸ਼, ਮਹਾਂਪੁਰਖ ਇਹ ਸ਼ਬਦ ਆਪਾਂ ਵਰਤਦੇ ਹਾਂ। ਮਹਾਂਪੁਰਖ ਮਹਾਨ ਪੁਰਖ ਜਿਹੜਾ ਆਪ ਭਜਨ ਦੇ ਆਨੰਦ ਵਿੱਚ, ਜਿਹੜਾ ਆਪ ਗਿਆਨਵਾਨ ਹੈ, ਆਤਮਾ ਦਾ ਗਿਆਨੀ ਹੈ, ਬ੍ਰਹਮ ਗਿਆਨੀ ਹੈ, ਪੂਰਾ ਸਤਿਗੁਰੂ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਹਾਂਪੁਰਖ ਕਿਹਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ, ਜੋ ਪਹਿਲੇ ਉਦਾਸੀ ਚੜ੍ਹੇ ਨੇ ਸੁਲਤਾਨਪੁਰ ਤੋਂ, ਦਰਿਆ ਪਾਰ ਕੀਤਾ, ਸੋ ਸਾਧ ਸੰਗਤ ਜੀ ਉਸ ਵੇਲੇ ਬਿਆਸ, ਸੋ ਤਾਂ ਉਸ ਵੇਲੇ ਵਚਨ ਕੀਤੇ ਸੀ ਭਾਈ ਮਰਦਾਨੇ ਜੀ ਨੂੰ ਵੀ ਇੱਥੇ ਇੱਕ ਮਹਾਂਪੁਰਖ ਆਵੇਗਾ, ਇੱਥੇ ਨਗਰ ਵਸਾਵੇਗਾ, ਭੁਗਤ ਮੁਗਤ ਦੀ ਸੋ ਇੱਥੇ ਪ੍ਰਵਾਹ ਚਲਾਵੇਗਾ, ਨਦੀ ਚਲਾਵੇਗਾ ਯੋਗ ਭੋਗ ਦੀ। ਭਾਵ ਗੋਇੰਦਵਾਲ ਸਾਹਿਬ ਵਾਸਤੇ ਇਸ਼ਾਰਾ ਸੀ, ਅਤੇ ਉਹ ਮਹਾਂਪੁਰਖ ਗੁਰੂ ਅਮਰਦਾਸ ਜੀ ਬਾਰੇ ਕਿਹਾ ਸੀ ਗੁਰੂ ਨਾਨਕ ਦੇਵ ਸਾਹਿਬ। 11 ਸਾਲ ਬਚਪਨ ਤੋਂ ਉਹਨਾਂ ਦੀ ਸੰਗਤ ਹੋਈ ਹੈ ਗੁਰੂ ਅਰਜਨ ਦੇਵ ਸਾਹਿਬ, ਥਾਪੜੇ ਦਿੱਤੇ, ਮਹਾਨ ਬਖਸ਼ਿਸ਼ਾਂ ਉਹਨਾਂ ਨੇ ਕੀਤੀਆਂ, ਸੰਗ ਭਇਆ, ਮਹਾਂਪੁਰਖ ਕਾ ਤਾਂ ਕਹਿ ਰਹੇ ਨੇ। ਫਿਰ ਗੁਰੂ ਰਾਮਦਾਸ ਜੀ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਐਸੇ ਮਹਾਂਪੁਰਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਿਤਾ ਦੇ ਰੂਪ ਵਿੱਚ ਘਰ ਵਿੱਚੋਂ ਹੀ ਪ੍ਰਗਟ ਹੋਏ, ਆਪ ਜੀ ਨੂੰ ਮਿਲੇ, ਤਾਂ ਕਹਿੰਦੇ ਅਵਸਥਾ ਬਣੀ ਹੈ, ਪੂਰੇ ਗੁਰੂ ਤੋਂ ਬਿਨਾਂ ਨਹੀਂ ਬਣਦੀ, ਆਪਣੇ ਆਪ ਜੇ ਕੋਈ ਯਤਨ ਕਰੇ। ਪ੍ਰਭ ਕੀ ਆਗਿਆ ਮਨ ਮਹਿਮਾਨੀ, ਮਹਾਂਪੁਰਖ ਕਾ ਸੰਗ ਪਿਆ। ਇਹ ਮਹਾਂਪੁਰਖਾਂ ਸਤਿਗੁਰਾਂ ਦਾ ਜੋ ਸੰਗ ਹੋਇਆ, ਉਹਨਾਂ ਦੀ ਮਿਹਰ ਹੋਈ, ਬਖਸ਼ਿਸ਼ ਹੋਈ, ਅਤੇ ਪ੍ਰਭ ਕੀ ਆਗਿਆ ਮਨ ਮਹਿਮਾਨੀ, ਪ੍ਰਭੂ ਦੀ ਆਗਿਆ ਨਾਮ ਜਪਣ ਦੀ, ਹਰ ਵੇਲੇ ਨਾਮ ਜਪਣ ਦੀ ਤਾਗੀਦ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਆਗਿਆ ਮਨ ਦੇ ਵਿੱਚ ਸਵੀਕਾਰ ਹੋ, ਮਨ ਮਹਿਮਾਨੀ, ਮਨ ਦੇ ਵਿੱਚ ਸਵੀਕਾਰ ਹੋ ਗਈ, ਮਨ ਨੇ ਮੰਨ ਲਈ, ਮਨ ਵਿੱਚ ਐਡ ਹੋ ਗਈ ਵਾਹਿਗੁਰੂ ਦਾ ਨਾਮ ਜਪਣ ਦੀ ਆਗਿਆ। ਜਿੰਨਾ ਚਿਰ ਮਨ ਨਹੀਂ ਮੰਨਦਾ, ਉਨਾ ਚਿਰ ਅਵਸਥਾ ਨਹੀਂ ਬਣਦੀ, ਖੇਡ ਨਹੀਂ ਬਣਦੀ। ਸੋ ਇਹ ਜਦੋਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ, ਉਦੋਂ ਮਨ ਮੰਨ ਜਾਂਦਾ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਫਿਰ ਵਾਹਿਗੁਰੂ ਸਾਰੇ ਜਾਣ ਲਈ ਤਾਂ ਫਿਰ ਗਿਆਨ ਹੀ ਤਾਂ ਹੁੰਦਾ। ਸੋ ਮਨ ਫਿਰ ਮਰ ਜਾਂਦਾ, ਜਦੋਂ ਮੰਨ ਜਾਂਦਾ ਹੈ ਅਤੇ ਨਾਮ ਨਾਲ ਪੀ ਜਾਂਦਾ ਅਤੇ ਮਰ ਵੀ ਜਾਂਦਾ ਆਪਣਾ ਸੁਭਾਅ, ਫਿਰ ਵਾਹਿਗੁਰੂ ਦਾ ਸਰੂਪ ਹੋ ਜਾਂਦਾ, ਅਸਲ ਸਰੂਪ ਆਪਣਾ ਪਹਿਚਾਣ ਲੈਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਬਖਸ਼ਿਸ਼ ਕਰਨ ਰਹਾਓ ਤੱਕ ਇੱਕ ਪੌੜੀ ਸੰਪੂਰਨ ਹੋਈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਦੋ ਪੰਗਤੀਆਂ ਪੜ੍ਹ ਕੇ ਫਤਿਹ ਪ੍ਰਵਾਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ

ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ।

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ।

ਜਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾ

ਰਾਮਦਾਸਾਂ ਹੋ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਤੇਕ ਬਹਾਦਰ ਸਿਮਰੀ ਐ ਘਰ ਨਾਉ ਨਿਧਿਆ ਮੈਂ ਧਾਏ ਸਭ ਥਾਈ ਹੋ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਉਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਸਿੰਘ ਸਿੰਘਣੀਆਂ ਦੀ

ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਚਿਆ ਰਿਆਜਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਲਹਿ ਦਾਨ ਵਿਵੇਕ ਦਾਨ ਵਿਸਾਖ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ

ਆਨੰਦ ਸਾਹਿਬ ਜੀ ਦੇ ਜਾਪ ਹੋਏ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸੇਵਕਾਂ ਪਾਸੋਂ ਬਾਣੀ ਪੜ੍ਹਦਿਆਂ ਕੀਰਤਨ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫੀ ਦੇਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕਥਾ ਕੀਰਤਨ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲ ਦੀ ਦਾਤ ਬਖਸ਼ਿਸ਼ ਕਰਨੀ ਕਾਮ ਕ੍ਰੋਧ ਲੋਭ ਅਹੰਕਾਰ ਨਿੰਦਿਆ ਚੁਗਲੀ ਈਰਖਾ ਦਵੈਸਤ ਬਚਾਉਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ ਆਪ ਜੀ ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ।

ਚੜ੍ਹਦੀ ਕਲਾ ਪਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।

ਬੁੱਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਬੁੱਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਹੋ।

ਹਾਜ਼ਰਾ ਹਜ਼ੂਰ ਸਰਗਲਾ ਭਰਪੂਰ ਚੌਥਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਹਾਜ਼ਰੀ ਪਾ ਰਹੇ ਸਤਸੰਗ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਹਫ਼ਤਾ ਵਾਰੀ ਦੀਵਾਨ ਆਰੰਭ ਹੋਣ ਜਾ ਰਹੇ ਨੇ। ਅੱਜ ਆਪਾਂ ਸਾਰੇ ਮਹਾਰਾਜ ਰਣਜੀਤ ਸਿੰਘ ਦੀ ਵਰਸੀ ਦੁਨੀਆ ਭਰ ਵਿੱਚ ਮਨਾ ਰਹੇ ਨੇ। ਅੱਜ ਦੇ ਸਮਾਗਮ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਨੂੰ ਸਮਰਪਿਤ ਨੇ। ਸਭ ਤੋਂ ਪਹਿਲਾਂ ਸਾਡੀ ਬੇਟੀ ਅਦਿਤਿਆ ਕੌਰ ਇੱਕ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਗੇ। ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ ਸਿੰਘ, ਭਾਈ ਹਰਦੀਪ ਸਿੰਘ ਔਰ ਹਜ਼ੂਰੀ ਆਪਣੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਬ੍ਰਹਮ ਸਿੰਘ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਆਸਾ ਦੀ ਵਾਰ ਗੁਰਬਾਣੀ ਦੇ ਨਾਲ ਜੋੜਿਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਵਿਖੇ ਪਹੁੰਚ ਕੇ ਹਾਜ਼ਰੀਆਂ ਭਰ ਰਹੇ ਨੇ। ਆਓ ਆਪਾਂ ਸਭ ਤੋਂ ਪਹਿਲਾਂ ਬੇਟੀ ਅਦਿਤਿਆ ਕੌਰ ਕੋਲੋਂ ਆਪਾਂ ਇੱਕ ਸ਼ਬਦ ਸਰਵਣ ਕਰੀਏ। ਉਸ ਤੋਂ ਉਪਰੰਤ ਭਾਈ ਜਰਨੈਲ ਸਿੰਘ ਦਾ ਜਥਾ 11 ਵਜੇ ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Wait,

ਮੇਰੇ ਸਤਸੰਗ ਜੀ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ ਜੀ। ਤੰਤਾ ਯੋਗ ਹੋ ਵਡਭਾਗੇ ਹੋ ਆਪ ਸਾਰੇ ਜੋ ਕਿ ਯੁਗ ਯੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਪ ਜੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਹੁਣ ਆਪਦੇ ਸਨਮੁੱਖ ਸਤਿਕਾਰਯੋਗ ਭਾਈ ਰਜਿੰਦਰ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਲਗਵਾਉਣਗੇ ਜੀ। ਆਪ ਜੀ ਇਸੇ ਤਰ੍ਹਾਂ ਸੰਗਤੀ ਰੂਪ ਵਿੱਚ ਸਤਿਗੁਰੂ ਦੀ ਪਾਵਨ ਗੋਦ ਵਿੱਚ ਸਾਂਝੇ ਰਹੋ ਜੀ। ਵਾਹਿਗੁਰੂ।

0: ਸਵਾਗੁਰੂ ਪ੍ਰੀ ਸਤਸੰਗ ਜੀ ਤਿੰਨ ਹਾਜ਼ਰੀ ਪ੍ਰਵਾਨ ਕਰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਸਭਨਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਚੱਲੇ ਕਦਮ ਲਿਖੇ ਦੇ ਵਿੱਚ ਲਾਉਣ ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀ ਫੁੱਲ ਚੁੱਕਤੀ ਖਿਮਾ ਆਪ ਸਰਬੱਤ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਯੋਗ ਹਨ ਬਖਸ਼ ਲੈਣਾ ਜੀ ਆਓ ਭਾਈ ਸਾਹਿਬ ਜੀ ਪਾਸੋਂ ਕਥਾ ਸਰਵਣ ਕਰੇ ਜੀ ਬੁਲਾਓ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਜੋੜ ਬੱਠੀ ਸਾਹ ਸੰਗਤ ਧੰਨਵਾਦੀ ਹਾਂ।

ਪ੍ਰਚਾਰ ਦਰਬਾਰ ਸਾਹਿਬ ਵਾਲੇ ਆਏ ਹੋਏ ਨੇ। ਇਹ ਬੁੱਧਵਾਰ ਤੱਕ ਆਪ ਜੀ ਨੂੰ ਗੁਰਬਾਣੀ ਜੀ ਕਥਾ ਸਰਵਣ ਕਰਾਉਣਗੇ। ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਜੀ ਆਇਆਂ ਧੰਨਵਾਦ, ਜੋ ਸੰਗਤਾਂ ਨੂੰ ਆ ਕੇ ਗੁਰਬਾਣੀ ਦੀ ਕਥਾ ਸਰਵਣ ਕਰਵਾ ਰਹੇ ਨੇ। ਕੱਲ੍ਹ ਰੋਜ਼ ਤੋਂ ਆਏ ਸਨ, ਹੁਣ 12 ਵਜੇ ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਬਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਅੰਮ੍ਰਿਤ ਦੇ ਦਾਤੇ ਨਾਮ ਦੇ ਜਹਾਜ਼ ਗੁਰਸਾਗਰ ਰਤਨੀ ਭਰਪੂਰੇ

ਸਤਿਗੁਰਾਂ ਦੀ ਗੋਦ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਓ ਸਤਿਗੁਰੂ ਜੀ ਨੇ ਇਹ ਸੁਭਾਗਾ ਸਮਾਂ ਬਖਸ਼ਿਆ ਹੈ ਤੇ ਵਿਸ਼ੇਸ਼ ਕਰਕੇ ਸਟੇਜ ਸਕੱਤਰ ਸਾਹਿਬ ਦੱਸ ਕੇ ਗਏ ਨੇ। ਅੱਜ ਦਾ ਜਿਹੜਾ ਦਿਨ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ

ਸ਼ੇਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਸਮਰਪਿਤ ਅੱਜ ਦਾ ਦੀਵਾਨ ਸਜਾਇਆ ਜਾ ਰਿਹਾ ਹੈ। ਆਓ ਕੁਝ ਕਹਿਣ ਤੋਂ ਪਹਿਲਾਂ ਸਮੂਹ ਮਾਈ ਭਾਈ ਗੁਰੂ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਰਾਜ ਦਾ ਉਹ ਸੂਰਜ ਜਿਸ ਵਕਤ ਡੁੱਬਿਆ ਹੈ

ਜਿਸ ਵਕਤ ਲਾਹੌਰ ਦੀ ਧਰਤੀ 'ਤੇ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰਦੇ ਹਨ, ਖਾਲਸਾ ਰਾਜ ਕਿਵੇਂ ਬਣਿਆ ਅਤੇ ਖਾਲਸਾ ਰਾਜ ਫਿਰ ਕਿਵੇਂ ਗਿਆ, ਬਹੁਤ ਹੀ ਦਰਦਨਾਕ ਕਹਾਣੀ ਹੈ ਵੀ ਖਾਲਸਾ ਰਾਜ ਕਿਵੇਂ ਗਿਆ। ਕਦੀ ਖਾਲਸਾ ਪੰਥ ਇਹ ਰਾਜ ਭਾਗ ਵਾਲਾ ਸੀ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਜਿਹੜਾ ਰਾਜ ਗੁਰੂ ਕੇ ਖਾਲਸੇ ਨੇ ਕੀਤਾ ਹੈ, ਜੇ ਦੁਨੀਆਂ ਦਾ ਇਤਿਹਾਸ ਪੜ੍ਹੀਏ ਤੇ ਇਦਾਂ ਦਾ ਰਾਜ ਕਿਤੇ ਨਜ਼ਰ ਨਹੀਂ ਆਉਂਦਾ। ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਛੱਡ ਦਿੱਤਾ। ਅੱਜ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਫਲਾਨੇ ਮੁਲਕ ਦੇ ਵਿੱਚ ਬੜੀ ਇਮਾਨਦਾਰੀ ਹੈ, ਫਲਾਨੀ ਜਗ੍ਹਾ 'ਤੇ ਲੋਕ ਸੱਚ ਬੋਲਦੇ ਨੇ। ਪਰ ਪਿਆਰਿਓ, ਸਭ ਤੋਂ ਪਹਿਲਾਂ ਜਦੋਂ ਖਾਲਸਾ ਰਾਜ ਦੇਖੋਗੇ ਨਾ, ਤੇ ਉਸ ਰਾਜ ਦੇ ਵਿੱਚ ਉੱਥੋਂ ਵੱਖ ਵੱਖ ਮੁਲਕਾਂ ਨੇ ਸੇਧ ਲਈ, ਇੰਗਲੈਂਡ ਵਰਗੇ ਮੁਲਕਾਂ ਨੇ ਉੱਥੋਂ ਸੇਧ ਲਈ। ਕਿਉਂਕਿ ਉਸ ਵਕਤ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਰਾਜ ਸੀ ਜੋ ਖਾਲਸਾ ਪੰਥ ਦਾ ਰਾਜ ਸੀ, ਤੇ ਸਭ ਤੋਂ ਵੱਡੀ ਗੱਲ ਉਹਦੇ ਵਿੱਚ ਇਕੱਲੇ ਸਿੱਖ ਨਹੀਂ ਸੀ, ਸਿੱਖਾਂ ਦੀ ਗਿਣਤੀ ਤੇ ਬਹੁਤ ਥੋੜ੍ਹੀ ਸੀ, ਬਾਕੀ ਸਾਰੀ ਗਿਣਤੀ ਮੁਸਲਮਾਨ ਤੇ ਹਿੰਦੂ ਭਰਾਵਾਂ ਦੀ ਸੀ। ਤੇ ਉਸ ਵਕਤ ਦਾ ਇੱਕ ਸਿੱਕਾ ਜਿਹੜਾ ਸੀ ਨਾ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ, ਉਹਦੇ 13 ਪਾਉਂਡ ਬਣਦੇ ਸੀ। ਅੱਜ ਕਿਸੇ ਦੇਸ਼ ਦਾ ਸਿੱਕਾ ਵੱਡਾ ਹੋਵੇ, ਉਸੇ ਮੁਲਕ ਵਿੱਚ ਲੋਕ ਭੱਜਦੇ ਆ। ਕਦੀ ਸਾਡੇ ਦੇਸ਼ ਦਾ ਜਿਹੜਾ ਸਿੱਕਾ ਸੀ ਉਹ ਕਿਹੜਾ ਦੇਸ਼ ਸੀ ਜਿਹਨੂੰ ਪੰਜਾਬ ਆਖਿਆ? ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇਹਦਾ ਮਤਲਬ ਦੋ ਇਹ ਦੇਸ਼ ਸਨ, ਇੱਕ ਪਾਸੇ ਹਿੰਦੁਸਤਾਨ, ਇੱਕ ਪਾਸੇ ਪੰਜਾਬ। ਅਤੇ ਪੰਜਾਬ ਮੁਲਕ ਦਾ ਜਿਹੜਾ ਸਿੱਕਾ ਸੀ ਉਹਦੀ ਇੰਨੀ ਕੀਮਤ ਸੀ ਉਸ ਵੇਲੇ। ਇਸੇ ਕਰਕੇ ਕਦੀ ਇੱਧਰਲੇ ਲੋਕ ਗੋਰੇ ਫਰਾਂਸੀਸੀ, ਅਤੇ ਨੈਪੋਲੀਅਨ ਦੀ ਮੌਤ ਤੋਂ ਬਾਅਦ ਵੱਡੇ ਵੱਡੇ ਜਿਹੜੇ ਜਰਨੈਲ ਸੀ ਉਹ ਨੌਕਰੀ ਕਰਨ ਵਾਸਤੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਗਏ। ਆਖੋ ਸਤਨਾਮ, ਇਹ ਕੋਈ ਛੋਟੀ ਗੱਲ ਨਹੀਂ ਸੀ। ਮੁਸਲਮਾਨ ਅਤੇ ਹਿੰਦੂਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਪਰ ਦੋਨਾਂ ਦਾ ਸਤਿਕਾਰ ਖਾਲਸਾ ਰਾਜ ਦੇ ਵਿੱਚ ਜਿਹੜਾ ਹੋਇਆ, ਆਪਾਂ ਦੇਖਿਆ ਵੀ ਇਸਲਾਮ ਦਾ ਰਾਜ ਹੋਵੇ ਅਤੇ ਹਿੰਦੂਆਂ 'ਤੇ ਜ਼ੁਲਮ ਹੁੰਦਾ ਰਿਹਾ। ਦੇਖਿਆ ਨਾ ਔਰੰਗਜ਼ੇਬ ਦੇ ਸਮੇਂ ਮੰਦਰ ਢਾਏ ਗਏ, ਕਦੀ ਉਹਨਾਂ ਦਾ ਰਾਜ ਆਉਂਦਾ ਹੈ ਅਤੇ ਮਸਜਿਦਾਂ 'ਤੇ ਕਬਜ਼ੇ ਕੀਤੇ ਜਾਂਦੇ। ਪਰ ਖਾਲਸਾ ਰਾਜ ਉਹ ਹੈ ਜਿੱਥੇ ਮੰਦਰ ਵੀ ਬਣੇ, ਜਿੱਥੇ ਮਸਜਿਦਾਂ ਵੀ ਬਣੀਆਂ। ਜਿਹੜੇ ਕਹਿੰਦੇ ਸਿੱਖਾਂ ਨੂੰ ਕਿਹੜਾ ਰਾਜ ਕਰਨਾ ਆਉਂਦਾ ਹੈ, ਜੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਕੋਲ ਕੋਈ ਮਸਜਿਦ ਬਣਾਉਣ ਵਾਸਤੇ ਆਉਂਦਾ ਹੈ, ਪਰ ਉਹਨਾਂ ਦੀ ਇੱਕ ਸ਼ਰਤ ਹੁੰਦੀ ਸੀ ਵੀ ਨਾਲ ਸਕੂਲ ਵੀ ਬਣਾਉਣਾ ਹੈ। ਜੇ ਕਿਸੇ ਨੇ ਆਖਣਾ ਵੀ ਮੰਦਰ ਬਣਾਉਣਾ ਹੈ ਤੇ ਉਹਨਾਂ ਨੇ ਆਖਣਾ ਵੀ ਫੇਰ ਬਣ ਸਕਦਾ ਹੈ, ਨਾਲ ਸਕੂਲ ਵੀ ਚਾਹੀਦਾ ਹੈ, ਐਜੂਕੇਸ਼ਨ ਦਾ ਕੇਂਦਰ ਵੀ ਚਾਹੀਦਾ ਹੈ। ਇਹ ਕੋਈ ਛੋਟੀ ਗੱਲ ਨਹੀਂ ਸੀ।
ਤੇ ਦੁਨੀਆਂ ਦੇ ਵਿੱਚ ਉਸ ਵਕਤ ਸਭ ਤੋਂ ਪੜ੍ਹੇ ਲਿਖੇ ਦੇ ਲੋਕ ਸੀ ਨਾ, 80% ਲੋਕ ਪੜ੍ਹੇ ਲਿਖੇ ਉਹ ਕੇਵਲ ਪੰਜਾਬ ਦੇ ਵਿੱਚ ਸੀ। ਇੰਨੀ ਐਜੂਕੇਸ਼ਨ ਸੀ ਉਸ ਵੇਲੇ ਖਾਲਸਾ ਰਾਜ ਦੇ ਵਿੱਚ। ਅੱਜ ਤੇ ਕੇਵਲ ਗੱਲਾਂ ਹੀ ਰਹਿ ਗਈਆਂ, ਆਪਾਂ ਵਿਚਾਰਨ ਜੋਗੇ ਰਹਿ ਗਏ। 80% ਲੋਕਾਂ ਦਾ ਪੜ੍ਹੇ ਲਿਖੇ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਕਹਿੰਦੇ ਕਿਸੇ ਮੁਸਲਮਾਨ ਭਰਾ ਨੇ ਕੁਰਾਨ ਮਜੀਦ ਲਿਖੀ ਹੈ, ਹੱਥੀਂ ਲਿਖੀ ਹੈ, ਤੇ ਜਿਸ ਵਕਤ ਉਹਨੇ ਕੁਰਾਨ ਲਿਖੀ ਤੇ ਲਿਖਣ ਤੋਂ ਬਾਅਦ ਹੈਦਰਾਬਾਦ ਨੂੰ ਜਾਣ ਲੱਗਾ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ, ਜਿਸ ਵਕਤ ਉਹਨੂੰ ਸੱਦਿਆ, ਉਹਨੂੰ ਬੁਲਾਇਆ, ਉਹਨੂੰ ਪੁੱਛਿਆ, ਭਾਈ ਕੀ ਗੱਲ ਹੈ, ਤੂੰ ਖਾਲਸਾ ਰਾਜ ਨੂੰ ਛੱਡ ਕੇ ਹੱਥੀਂ ਕੁਰਾਨ ਲਿਖੀ ਹੈ ਅਤੇ ਹੈਦਰਾਬਾਦ ਜਾ ਰਿਹਾ, ਕੀ ਗੱਲ ਹੈ? ਕਹਿੰਦਾ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਇਸ ਕੁਰਾਨ ਦਾ ਜਿਹੜਾ ਲਿਖਣ ਦਾ ਮੁੱਲ ਹੈ ਉਹ ਕੋਈ ਮੁਸਲਮਾਨ ਬਾਦਸ਼ਾਹ ਹੀ ਪਾ ਸਕਦਾ ਹੈ। ਦੇਖੋ ਕੈਸੀਆਂ ਬਾਤਾਂ ਸੀ ਮਹਾਰਾਜੇ ਰਣਜੀਤ ਸਿੰਘ ਦੀ ਸ਼ਖਸੀਅਤ ਦੇ ਵਿੱਚ। ਕਹਿੰਦਾ ਇਸ ਕੁਰਾਨ ਦਾ ਮੁੱਲ ਕੋਈ ਬਾਦਸ਼ਾਹ ਮੁਸਲਮਾਨ ਜਿਹੜਾ ਹੋਵੇ ਉਹੀ ਪਾ ਸਕਦਾ, ਇਸ ਕਰਕੇ ਕਹਿੰਦਾ ਮੈਂ ਹੈਦਰਾਬਾਦ ਜਾ ਰਿਹਾ। ਫਕੀਰ ਅਜੀਜ਼ੂਦੀਨ, ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਇਹ ਗੱਲ ਆਖੀ, ਕਹਿਣ ਲੱਗੇ ਵੀ ਇਹਨਾਂ ਨੇ ਕੁਰਾਨ ਮਜੀਦ ਲਿਖੀ ਹੈ, ਇਹਦਾ ਮੁੱਲ ਪਾਓ, ਜੋ ਅੰਦਰ ਲਿਖਿਆ ਉਹਦਾ ਮੁੱਲ ਨਹੀਂ ਪਾ ਸਕਦੇ ਪਰ ਇਹਦੀ ਲਿਖਤ ਜਿਹੜੀ ਹੈ ਉਹਦਾ ਸਤਿਕਾਰ, ਉਹਦਾ ਮੁੱਲ ਰੱਖੋ। ਉਸ ਫਕੀਰ ਅਜੀਜ਼ੂਦੀਨ ਨੇ ਕਹਿੰਦੇ 10,000 ਮੋਹਰ ਜਿਹੜੀ ਹੈ ਉਹ ਮੁੱਲ ਪਾਇਆ ਅਤੇ ਉਸ ਲਿਖਾਰੀ ਨੂੰ 10,000 ਮੋਹਰਾਂ ਦਿੱਤੀਆਂ ਗਈਆਂ ਅਤੇ ਪਿਆਰਿਓ ਬੜਾ ਪ੍ਰਸੰਨ ਹੋਇਆ। ਇਹ ਹੈ ਮਹਾਰਾਜੇ ਰਣਜੀਤ ਸਿੰਘ ਦਾ ਜੀਵਨ, ਜਿਹੜਾ ਇਸਲਾਮ ਵਾਲਿਆਂ ਵਾਸਤੇ ਵੀ ਮਹਾਰਾਜਾ ਸੀ, ਹਿੰਦੂਆਂ ਵਾਸਤੇ ਵੀ ਮਹਾਰਾਜਾ ਸੀ ਅਤੇ ਸਿੱਖਾਂ ਵਾਸਤੇ ਵੀ। ਦੁਨੀਆਂ ਦੇ ਵਿੱਚ ਕੋਈ ਐਸਾ ਰਾਜ ਹੈ ਆਪਾਂ ਦੇਖਦੇ ਹਾਂ ਜਿੱਥੇ ਸਾਰਿਆਂ ਦਾ ਸਨਮਾਨ ਹੋਵੇ, ਅਤੇ ਸਭ ਤੋਂ ਵੱਡਾ ਏਸ਼ੀਆ ਦਾ ਉਹ ਰਾਜ ਜਿਹਦੇ ਵਿੱਚ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ, ਮਨੁੱਖੀ ਲੋੜਾਂ ਦੀ ਗੱਲ ਹੋਈ। UNO 1945 ਦੇ ਵਿੱਚ ਬਣੀ ਹੈ। ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਪਰ ਯਾਦ ਰੱਖਿਓ ਮਨੁੱਖੀ ਅਧਿਕਾਰਾਂ ਦੀ ਗੱਲ 1945 ਵਿੱਚ ਦੁਨੀਆਂ ਦੇ ਦੇਸ਼ ਇਕੱਠੇ ਹੋ ਕੇ ਕਰ ਰਹੇ ਨੇ ਅਤੇ ਖਾਲਸਾ ਰਾਜ ਦੇ ਵਿੱਚ ਇਹ ਗੱਲ ਲਾਗੂ ਹੋ ਗਈ ਸੀ। ਦੇਖੋ ਨਾ ਕਿਤੇ ਕਿਹੋ ਜਿਹਾ ਉਹ ਰਾਜ ਹੋਵੇਗਾ। ਵੱਖ ਵੱਖ ਦੇਸ਼ਾਂ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਸੀ ਪਰ ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਰਾਜਕਾਲ ਦੇ ਵਿੱਚ ਕਿਸੇ ਇੱਕ ਵੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ, ਨਾ ਕਿਤੇ ਜੇਲ੍ਹਾਂ ਬਣਾਉਣ ਦੀ ਲੋੜ ਪਈ, ਜੇਲ੍ਹਾਂ ਵੀ ਨਹੀਂ ਬਣਾਈਆਂ ਗਈਆਂ ਕਿਉਂਕਿ ਲੋਕ ਇੰਨੇ ਧਰਮੀ ਸਨ, ਇੰਨੀ ਉਹਨਾਂ ਦੇ ਵਿੱਚ ਇਨਸਾਨੀਅਤ ਸੀ, ਇੰਨਾ ਉਦੋਂ ਸੱਚ ਸੀ ਪੰਜਾਬ ਦੀ ਧਰਤੀ 'ਤੇ। ਅਤੇ ਅੱਜ ਇਹਨਾਂ ਮੁਲਕਾਂ ਦੇ ਲੋਕ ਉਸ ਵਕਤ ਪੰਜਾਬ ਦੀ ਧਰਤੀ 'ਤੇ ਰਹਿਣ ਵਾਸਤੇ ਜਾਇਆ ਕਰਦੇ ਸੀ, ਉੱਥੇ ਨੌਕਰੀ ਕਰਨ ਵਾਸਤੇ ਜਾਇਆ ਕਰਦੇ ਸੀ ਪਰ ਮਹਾਰਾਜੇ ਰਣਜੀਤ ਸਿੰਘ ਦੀ ਇੱਕ ਸ਼ਰਤ ਹੁੰਦੀ ਸੀ ਵੀ ਜਿੰਨੇ ਮੇਰੇ ਰਾਜ ਦੇ ਵਿੱਚ ਨੌਕਰੀ ਕਰਨੀ, ਜਦੋਂ ਅੰਗਰੇਜ਼ ਅਫਸਰ ਵੀ ਗਏ ਨਾ, ਤੁਹਾਨੂੰ ਇੱਕ ਕੰਮ ਕਰਨਾ ਪਵੇਗਾ, ਸਿਰ 'ਤੇ ਦਸਤਾਰ ਸਜਾਉਣੀ, ਕੇਸ ਰੱਖਣੇ ਜ਼ਰੂਰੀ ਹੋਣਗੇ, ਆਖੋ ਸਤਨਾਮ। ਅਤੇ ਸਾਰੇ ਕੰਮ ਕਾਜ ਉਸ ਸਮੇਂ ਅਰਬੀ ਭਾਸ਼ਾ ਸੀ ਜਾਂ ਪੰਜਾਬੀ ਸੀ, ਤੁਹਾਨੂੰ ਇਹ ਸਾਰੇ ਕੰਮ ਕਾਜ ਕਰਨ ਵਾਸਤੇ ਸਾਡੀਆਂ ਭਾਸ਼ਾਵਾਂ ਸਿੱਖਣੀਆਂ ਪੈਣਗੀਆਂ, ਜਿਹਨੂੰ ਅੱਜ ਅਸੀਂ ਆਈਲੈਟਸ ਕਹਿੰਦੇ ਹਾਂ, ਉਦੋਂ ਲੋਕ ਸਾਡੀਆਂ ਭਾਸ਼ਾਵਾਂ ਸਿੱਖਦੇ ਸੀ। ਆਹ ਸੀ ਖਾਲਸਾ ਰਾਜ। 27 ਜੂਨ 1849 ਨੂੰ ਇਤਿਹਾਸ ਦੱਸਦਾ ਹੈ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਦੇ ਵਿੱਚੋਂ ਸਦਾ ਵਾਸਤੇ ਅਲਵਿਦਾ ਕਹਿ ਕੇ ਅਲੋਪ ਹੋ ਗਿਆ। ਉਸ ਤੋਂ ਪਹਿਲਾਂ ਬੜਾ ਵੱਡਾ ਧੱਕਾ ਜਿਹੜਾ ਉਹਨਾਂ ਨੂੰ ਲੱਗਾ
ਉਹ ਸੀਗਾ ਅਕਾਲੀ ਬਾਬਾ ਫੂਲਾ ਸਿੰਘ ਦਾ ਚੜ੍ਹਾਈ ਕਰ ਜਾਣਾ, ਸ਼ਹੀਦ ਹੋ ਜਾਣਾ। ਅਤੇ ਉਹਨਾਂ ਦੀ ਬੜੀ ਵੱਡੀ ਭਾਵਨਾ ਸੀ ਇਹਨਾਂ ਦੋ ਯੋਧਿਆਂ ਦੇ ਉੱਤੇ, ਅਕਾਲੀ ਬਾਬਾ ਫੂਲਾ ਸਿੰਘ ਅਤੇ ਸਰਦਾਰ ਹਰੀ ਸਿੰਘ ਨਲੂਆ। ਜਿੱਦਣ ਜਮਰੌਦ ਦੇ ਕਿਲ੍ਹੇ ਵਿੱਚ ਉਸ ਸਰਦਾਰ ਦਾ ਸਰੀਰ ਪਿਆ ਹੈ ਜਿਹਦੇ ਕੋਲੋਂ ਵੱਡੇ ਵੱਡੇ ਅਫਗਾਨੀ ਕੰਬਦੇ ਸੀ, ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸੀ, ਸਰਦਾਰ ਹਰੀ ਸਿੰਘ ਨਲੂਆ ਪਿਆਰਿਓ, ਜਿਹਨੂੰ ਦੁਨੀਆ ਦਾ ਸਭ ਤੋਂ ਬਹਾਦਰ ਜਰਨੈਲ ਮੰਨਿਆ ਗਿਆ ਹੈ ਸਰਦਾਰ ਹਰੀ ਸਿੰਘ ਨਲੂਏ ਨੂੰ। ਤੇ ਇਤਿਹਾਸ ਦੱਸਦਾ ਕਹਿੰਦੇ ਮਹਾਰਾਜੇ ਰਣਜੀਤ ਸਿੰਘ ਦੇ ਨੇਤਰਾਂ ਦੇ ਵਿੱਚੋਂ ਅੱਜ ਨੀਰ ਵਹਿਣ ਲੱਗਾ, ਕਿਉਂਕਿ ਇੱਕ ਨੇਤਰ ਤੇ ਪਹਿਲਾਂ ਹੀ ਚਲਾ ਗਿਆ 5 ਸਾਲ ਦੀ ਉਮਰ ਵਿੱਚ ਜਦੋਂ ਚੇਚਕ ਹੋਈ, ਤੇ ਇੱਕ ਅੱਖ ਉਹਨਾਂ ਦੀ ਜਾਂਦੀ ਰਹੀ, ਇੱਕ ਅੱਖ ਰਹਿ ਗਈ। ਇੰਨਾ ਦੁੱਖ ਮਹਿਸੂਸ ਕੀਤਾ ਤੇ ਇੱਕ ਗੱਲ ਆਖੀ, ਕਹਿਣ ਲੱਗੇ ਛੋਟੀ ਉਮਰ ਦੇ ਵਿੱਚ ਬਿਮਾਰੀ ਹੋਈ ਤੇ ਇੱਕ ਅੱਖ ਚਲੇ ਗਈ, ਤੇ ਮੈਂ ਸਮਝਦਾ ਸੀ ਵੀ ਮੇਰੀ ਅੱਖ ਸਲਾਮਤ ਹੋ ਗਈ ਜਦੋਂ ਸਰਦਾਰ ਹਰੀ ਸਿੰਘ ਨਲੂਆ ਮੇਰੇ ਨਾਲ ਖੜ ਗਿਆ, ਪਰ ਕਹਿੰਦੇ ਅੱਜ ਮੇਰੀ ਉਹ ਅੱਖ ਚਲੇ ਗਈ, ਅੱਜ ਮੈਨੂੰ ਦਿਸਣੋਂ ਬੰਦ ਹੋ ਗਿਆ। ਇਹੋ ਜਿਹੇ ਯੋਧੇ, ਇਹੋ ਜਿਹੇ ਜਰਨੈਲ ਇਸ ਧਰਤੀ ਤੋਂ ਚਲੇ ਜਾਣੇ ਬੜਾ ਵੱਡਾ ਘਾਟਾ ਪਿਆ। ਇਸਤਗਾਰ ਖਾਮ ਹੋਇਆ ਹੈ, ਫਕੀਰ ਅਜੀਜ਼ੂਦੀਨ ਦਾ ਪੋਤਰਾ ਸੀ ਕਰਨਲ ਇਸਤਗਾਰ ਖਾਮ, ਉਹਨੇ ਇੱਕ ਗੱਲ ਲਿਖੀ ਹੈ, ਕਹਿੰਦਾ ਮਹਾਰਾਜੇ ਰਣਜੀਤ ਸਿੰਘ ਦਾ ਜਿਹੜਾ ਨੇਮ ਸੀ ਨਾ, ਉਹ ਗੁਰੂ ਦੇ ਸ਼ਬਦ ਪ੍ਰਤੀ ਇੰਨਾ ਸਮਰਪਿਤ ਸੀ, ਜਿਸ ਵਕਤ ਉਹ ਉੱਠਦਾ ਸੀ ਉਹਦੇ ਕੰਨਾਂ ਦੇ ਵਿੱਚ ਸ਼ਬਦ ਦੀ ਆਵਾਜ਼ ਪੈਂਦੀ ਸੀ, ਭਾਵ ਬਾਣੀ ਦੇ ਨਾਲ ਜੁੜਿਆ ਹੋਇਆ ਸੀ। ਤੇ ਜਦੋਂ ਕਹਿੰਦੇ ਉਹਨੇ ਸੌਣਾ ਉਦੋਂ ਵੀ ਇਬਾਦਤ ਕਰਕੇ ਬਾਣੀ ਪੜ੍ਹ ਕੇ ਸੌਣਾ। ਇੱਕ ਵਾਰੀ ਕਹਿੰਦਾ ਇੱਕ ਸੈਲਾਨੀ ਆਇਆ, ਬੈਰਨੀ ਉਹਦਾ ਨਾਂ ਸੀ, ਉਸ ਸੈਲਾਨੀ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਸਵਾਲ ਕੀਤਾ ਕਿ ਤੁਹਾਡਾ ਵਜ਼ੀਰ ਕੌਣ ਹੈ? ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਬਈ ਰਣਜੀਤ ਸਿੰਘ। ਉਹ ਕਹਿਣ ਲੱਗਾ ਜੇ ਤੁਹਾਡਾ ਵਜ਼ੀਰ ਰਣਜੀਤ ਸਿੰਘ ਹੈ ਤੇ ਮਹਾਰਾਜਾ ਕੌਣ ਹੈ? ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਮਹਾਰਾਜਾ ਹੈ ਗੁਰੂ ਨਾਨਕ, ਆਖੋ ਸਤਨਾਮ। ਕਹਿੰਦਾ ਜੇ ਵਜ਼ੀਰ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਵੀ ਵਜ਼ੀਰ ਤੇ ਰਣਜੀਤ ਸਿੰਘ ਹੈ। ਉਹਨੇ ਪੁੱਛਿਆ ਫਿਰ ਮਹਾਰਾਜਾ ਕੌਣ ਹੈ? ਕਹਿੰਦਾ ਮਹਾਰਾਜਾ ਹੈ ਗੁਰੂ ਨਾਨਕ। ਇਹ ਬਿਲਕੁਲ ਸੱਚ ਹੈ ਪਿਆਰਿਓ, ਜੇ ਉਹਦੇ ਰਾਜ ਦੇ ਵਿੱਚ ਤਕਰੀਬਨ 21 ਸਾਲ ਦੀ ਉਮਰ ਸੀ ਜਦੋਂ ਉਹ ਲਾਹੌਰ ਦੇ ਤਖ਼ਤ 'ਤੇ ਬੈਠਾ, ਇੱਕ ਛੋਟੀ ਜਿਹੀ ਰਿਆਸਤ ਤੋਂ ਕਿਵੇਂ ਇਹ ਸਫ਼ਰ ਤੈਅ ਹੋਇਆ, ਸ਼ੁਕਰ ਚੱਕੀ ਆ ਜਿਹੜੀ ਮਿਸਲ ਹੈ, ਕਿਉਂਕਿ 12 ਮਿਸਲਾਂ ਸੀ। ਇਹ ਇਤਿਹਾਸ ਕਿੱਥੋਂ ਸ਼ੁਰੂ ਹੁੰਦਾ ਹੈ? ਕਿਉਂਕਿ ਮਹਾਰਾਜੇ ਰਣਜੀਤ ਸਿੰਘ ਦੀ ਜਿਹੜੀ ਸ਼ਖਸੀਅਤ ਹੈ ਇਹ ਇੰਨੀ ਪਿਆਰੀ ਹੈ, ਕਈਆਂ ਨੇ ਬੜਾ ਕੁਝ ਲਿਖਿਆ, ਉਹਨਾਂ ਦੇ ਖਿਲਾਫ ਵੀ ਬੜਾ ਕੁਝ ਲਿਖਿਆ, ਕਿਉਂਕਿ ਕਿਰਦਾਰ ਕੁਸ਼ੀ ਕਰਨੀ, ਆਪਣੇ ਆਗੂਆਂ ਦੇ ਖਿਲਾਫ ਲਿਖਣਾ, ਅਕਸਰ ਬੜੇ ਲੋਕ ਨੇ ਜਿਹੜੇ ਨਿੰਦਿਆ ਜ਼ਿਆਦੀ ਕਰਦੇ ਆ, ਪਰ ਪਿਆਰਿਓ ਉਹਨਾਂ ਦੀ ਸ਼ਖਸੀਅਤ ਦੇ ਇਹ ਗੁਣ ਸਨ। ਕਹਿੰਦੇ ਇਹੋ ਜਿਹਾ ਰਾਜ ਪ੍ਰਬੰਧ ਇਸ ਧਰਤੀ 'ਤੇ ਦਿੱਤਾ, ਕੁੱਤੇ ਦੇ ਗਲ ਦੇ ਵਿੱਚ ਕੈਂਠਾ ਪਾ ਕੇ ਛੱਡ ਦਿੱਤਾ, ਮਹੀਨਿਆਂ ਬੱਧੀ ਘੁੰਮਦਾ ਰਿਹਾ ਪਰ ਕਿਸੇ ਵਿੱਚ ਹਿੰਮਤ ਨਹੀਂ ਸੀ ਉਸ ਕੈਂਠੇ ਨੂੰ ਗਲ ਦੇ ਵਿੱਚੋਂ ਲਾ ਲਵੇ। ਉਹਨੂੰ ਪਾਰਸ ਆਖਿਆ ਜਾਂਦਾ ਸੀ ਵੀ ਰਣਜੀਤ ਸਿੰਘ ਪਾਰਸ ਹੈ। ਇੱਕ ਦਿਨ ਕਹਿੰਦੇ ਇੱਕ ਮਾਈ ਆਈ, ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਲੰਘ ਰਿਹਾ ਸੀ ਉਹਦੇ ਪੈਰਾਂ ਦੇ ਕੋਲ ਆ ਕੇ ਉਹਨੇ ਆਪਣਾ ਤਵਾ ਉਹਦੇ ਪੈਰਾਂ ਦੇ ਨਾਲ ਕਸਾ ਦਿੱਤਾ, ਪੈਰ ਕਾਲੇ ਹੋ ਗਏ। ਵੱਡੇ ਵੱਡੇ ਜਰਨੈਲ, ਵੱਡੇ ਵੱਡੇ ਸਿਪਾਹੀ ਉੱਥੇ ਖੜ੍ਹੇ ਨੇ,
ਉਸ ਮਾਤਾ ਨੂੰ ਫੜ ਕੇ ਲੈ ਕੇ ਆਏ ਤੇ ਮਹਾਰਾਜਾ ਸਾਹਿਬ ਪੁੱਛਦੇ ਨੇ, ਕਹਿੰਦੇ ਮਾਤਾ ਕੀ ਹੋ ਗਿਆ, ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਉਹ ਮਾਂ ਕਹਿਣ ਲੱਗੀ ਮਹਾਰਾਜੇ ਨੂੰ, ਕਹਿੰਦੀ ਮੈਂ ਸੁਣਿਆ ਸੀ ਸਾਡਾ ਰਾਜਾ ਰਣਜੀਤ ਸਿੰਘ ਪਾਰਸ ਹੈ, ਇਹਦੇ ਨਾਲ ਜਿਹੜੀ ਚੀਜ਼ ਛੁਆ ਦਿਓ ਉਹ ਸੋਨਾ ਬਣ ਜਾਂਦੀ ਹੈ। ਕਹਿੰਦੀ ਮੇਰੇ ਘਰ ਦੇ ਵਿੱਚ ਗਰੀਬੀ ਬੜੀ, ਇੱਕ ਤਵਾ ਹੀ ਸੀ, ਮੈਂ ਉਹ ਲੈ ਆਈ। ਮੈਂ ਕਿਹਾ ਚਲੋ ਤੁਹਾਡੇ ਨਾਲ ਛੁਆ ਦਿੰਦੇ ਹਾਂ, ਸ਼ਾਇਦ ਸੋਨਾ ਬਣ ਜਾਵੇ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਮਾਂ ਤੂੰ ਸੱਚ ਆਖਿਆ, ਤੇਰਾ ਪੁੱਤ ਸੱਚਮੁੱਚ ਪਾਰਸ ਹੈ। ਸਿਪਾਹੀਆਂ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਇਸ ਮਾਂ ਦਾ ਤਵਾ ਲੈ ਜਾਓ, ਇਹਦੇ ਬਰਾਬਰ ਸੋਨਾ ਤੋਲ ਕੇ ਇਹਨੂੰ ਦੇ ਦਿਓ। ਕੈਸੀ ਲਿਆਕਤ ਹੈ, ਕੈਸੀ ਸਮਝਦਾਰੀ ਹੈ, ਕੈਸਾ ਮਨੁੱਖਤਾ ਦੇ ਨਾਲ ਆਪਣੀ ਪ੍ਰਜਾ ਦੇ ਨਾਲ ਪਿਆਰ ਹੈ, ਜਿਹੜਾ ਪ੍ਰਜਾ ਦਾ ਸੇਵਕ ਬਣ ਕੇ ਹਰ ਵੇਲੇ ਸੁੱਖ ਦੁੱਖ ਦੇ ਵਿੱਚ ਖੜਾ ਹੈ। ਅੱਜ ਦੇ ਰਾਜਨੀਤਿਕ ਲੋਕਾਂ ਲਈ, ਲੀਡਰਾਂ ਵਾਸਤੇ ਬੜੀ ਵੱਡੀ ਇਹ ਦੇਣ ਹੈ ਕਿ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਅਸਲ ਲੀਡਰ ਹੁੰਦੇ ਨੇ ਉਹ ਕਿੱਦਾਂ ਦੇ ਹੁੰਦੇ ਆ, ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ। ਜੈਸੇ ਰਾਜਾ ਧਰਮ ਸਰੂਪ ਰਾਜਨੀਤੀ ਬਿਖੈ, ਤਾਂ ਕਹਿ ਦੇਸ ਪਰਜਾ ਬਸ ਸੁੱਖ ਪਾਏ ਕਹਿ। ਕਹਿੰਦੇ ਜੇ ਰਾਜਾ ਧਰਮੀ ਹੋਵੇ ਨਾ ਤੇ ਉਹਦੀ ਪ੍ਰਜਾ ਸੁਖੀ ਵਸਦੀ ਹੈ। ਪਰ ਕਦੀ ਉਹ ਸਮਾਂ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਰਾਜੇ ਸ਼ੀਹੀ ਮੁਕੱਦਮ ਕੁੱਤੇ। ਰਾਜਿਆਂ ਦਾ ਜਿਹੜਾ ਜੀਵਨ ਹੈ, ਧਾਰਮਿਕ ਆਗੂਆਂ ਦਾ ਜਿਹੜਾ ਜੀਵਨ ਹੈ, ਜਦੋਂ ਉਹ ਪ੍ਰਜਾ ਦਾ ਹੱਡ ਮਾਸ ਖਾਣ ਲੱਗ ਜਾਂਦੇ ਨੇ, ਵਾਧੂ ਟੈਕਸ ਲਾਉਣ ਲੱਗ ਜਾਂਦੇ ਨੇ, ਪ੍ਰਜਾ ਦੁਖੀ ਹੋ ਜਾਂਦੀ ਹੈ, ਤੇ ਪਿਆਰਿਓ ਇਹੋ ਜਿਹੇ ਰਾਜੇ ਫਿਰ ਉਲਟੀ ਵਾੜ ਖੇਤ ਕੋ ਖਾਈ। ਹੁਣ ਜਦੋਂ ਅਸੀਂ ਇਤਿਹਾਸ ਦੇ ਵਿੱਚ ਨਿਗਾਹ ਮਾਰਦੇ ਹਾਂ, ਕਿਉਂਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਵੀ ਹੈ, 1609 ਦੇ ਵਿੱਚ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਣਵਾਇਆ। ਇਹ ਸਾਡਾ ਇਤਿਹਾਸ ਦੱਸਦਾ ਹੈ, ਕਿਉਂਕਿ ਜਦੋਂ ਅਸੀਂ ਖਾਲਸਾ ਰਾਜ ਤੱਕ ਪਹੁੰਚਾਂਗੇ ਤੇ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਦੇ ਵਿੱਚੋਂ ਆਰੰਭ ਹੁੰਦੀਆਂ ਆ। ਆਓ ਥੋੜ੍ਹੀ ਜਿਹੀ ਪੰਛੀ ਝਾਤ ਮਾਰਾਂਗੇ। ਇਸ ਧਰਤੀ ਤੇ ਮਨੁੱਖਤਾ ਨੂੰ ਸੁੱਖ ਦੇਣ ਵਾਸਤੇ ਅਕਾਲ ਪੁਰਖ ਨੇ ਗੁਰੂ ਨੂੰ ਭੇਜਿਆ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ। ਉੱਥੋਂ ਸਤਿਗੁਰੂ ਸੁਲਤਾਨਪੁਰ ਲੋਧੀ ਆਏ ਤੇ ਇੱਥੋਂ ਮੇਰੇ ਸਾਹਿਬ ਨੇ ਫਿਰ ਜਗਤ ਜਲੰਧੇ ਨੂੰ ਠਾਰਨ ਵਾਸਤੇ ਉਦਾਸੀਆਂ ਸ਼ੁਰੂ ਕੀਤੀਆਂ। ਆਸਾ ਹੱਥ ਕਿਤਾਬ ਕੱਛ ਕੁੱਜਾ ਵਾਂਗ ਮਸੱਲਾ ਤਾਰੀ। ਸਤਿਗੁਰਾਂ ਦੇ ਕੋਲ ਦੋ ਦਾਤਾਂ ਨੇ, ਇੱਕ ਪੋਥੀ ਹੈ, ਇੱਕ ਹੱਥ ਦੇ ਵਿੱਚ ਡੰਡਾ ਹੈ। ਯਾਦ ਰੱਖਿਓ, ਰਾਜ ਤੱਕ ਪਹੁੰਚਣ ਲਈ ਇਹ ਦੋਨਾਂ ਤਾਕਤਾਂ ਨੂੰ ਸਤਿਗੁਰੂ ਜੀ ਨੇ ਕੋਲ ਰੱਖਿਆ। ਇੱਕ ਹੈ ਸ਼ਕਤੀ, ਇੱਕ ਹੈ ਭਗਤੀ, ਦੋਨਾਂ ਦੀ ਲੋੜ ਹੈ। ਰਾਜ ਭਾਗ ਭੋਗਣ ਵਾਸਤੇ ਭਗਤੀ ਵੀ ਚਾਹੀਦੀ ਹੈ ਤੇ ਪਿਆਰਿਓ ਸ਼ਕਤੀ ਵੀ ਚਾਹੀਦੀ ਹੈ। ਗੁਰੂ ਸਾਹਿਬ ਨੇ ਇਹ ਦੋਨਾਂ ਤਾਕਤਾਂ ਨੂੰ ਬੰਨਿਆ। ਖੈਰ ਇਤਿਹਾਸ ਬਹੁਤ ਲੰਬੇਰਾ ਹੈ। ਪੰਜਵੇਂ ਸਰੂਪ ਤੱਕ ਸਤਿਗੁਰੂ ਜੀ ਸ਼ਾਂਤਮਈ ਢੰਗ ਦੇ ਨਾਲ ਵਿਚਰੇ। ਸਤਿਗੁਰੂ ਜੀ ਨੇ ਆਪਣੀ ਸ਼ਹਾਦਤ ਤੱਕ ਦੇ ਦਿੱਤੀ, ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਕਿਉਂਕਿ ਇਤਿਹਾਸ ਤੁਸੀਂ ਇਹ ਕਈ ਵਾਰੀ ਪੜ੍ਹਿਆ ਅਤੇ ਸੁਣਿਆ ਹੈ, ਜਿੱਥੇ ਆਪਾਂ ਮਹਾਰਾਜੇ ਰਣਜੀਤ ਸਿੰਘ ਦੇ ਸੰਬੰਧ ਵਿੱਚ ਕੁਝ ਬਾਤਾਂ ਕੀਤੀਆਂ। ਦੁਬਾਰਾ ਫਿਰ ਆਪਾਂ ਅੱਗਿਓਂ ਲੈ ਕੇ ਪਿੱਛੇ ਨੂੰ ਤੁਰਨਾ ਹੈ, ਪੰਛੀ ਝਾਤ ਮਾਰਨੀ ਹੈ। ਹੁਣ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ, ਕਿਉਂਕਿ ਜ਼ੁਲਮੀ ਹਕੂਮਤਾਂ ਇਹ ਬਰਦਾਸ਼ਤ ਨਹੀਂ ਕਰਦੀਆਂ ਕੋਈ ਉਹਨਾਂ ਦੇ ਰਾਜ ਦੇ ਵਿੱਚ ਸੱਚ ਬੋਲੇ, ਕੋਈ ਸੱਚ ਦੀ ਗੱਲ ਕਰੇ। ਤੇ ਗੁਰੂ ਨਾਨਕ ਸਾਹਿਬ ਜਿੱਦਣ ਸੱਚ ਕਹਿਣ ਵਾਸਤੇ ਤੁਰੇ ਸੀ, ਉਦਣ ਮਹਾਰਾਜ ਕਬਰਾਂ ਦੇ ਵਿੱਚ ਖੜੇ ਸੀ, ਸੁਲਤਾਨਪੁਰ ਦੀ ਧਰਤੀ ਤੋਂ ਜਿੱਥੋਂ ਦਾਸ ਆਇਆ, ਅੱਜ ਗੁਰਦੁਆਰਾ ਸੰਤ ਘਰ ਸਾਹਿਬ ਬਣਿਆ। ਕਿਉਂਕਿ ਸੱਚ ਬੋਲਣ ਵਾਸਤੇ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ,
ਸੱਚ ਕੀ ਬੇਲਾ, ਪਾਪ ਕੀ ਜੰਝ ਲੈ ਕਾਬਲ ਹੁੰਧਾਇਆ, ਜੋਰੀ ਮੰਗੈ ਦਾਨ ਵੇਲਾ ਲਓ। ਸਤਿਗੁਰੂ ਜੀ ਨੇ ਇਹ ਸੁਨੇਹਾ ਦਿੱਤਾ ਸੀ ਵੀ ਜੇ ਸੱਚ ਬੋਲਣਾ ਹੈ ਤੇ ਮਰਨ ਵਾਸਤੇ ਤਿਆਰ ਰਹਿਣਾ ਪੈਣਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਹੁਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਹਕੂਮਤ ਇਹ ਸਮਝ ਕੇ ਬੈਠੀ ਸੀ ਜਹਾਂਗੀਰ ਬਾਦਸ਼ਾਹ ਵਰਗੇ, ਕਿਉਂਕਿ ਜਿਹੜਾ ਅੰਗਰੇਜ਼ ਹੈ ਇਹ 1604 ਦੇ ਵਿੱਚ ਭਾਰਤ ਦੀ ਧਰਤੀ 'ਤੇ ਐਂਟਰ ਹੋ ਚੁੱਕਿਆ। ਉਸ ਸਮੇਂ ਜਹਾਂਗੀਰ ਬਾਦਸ਼ਾਹ ਤਖ਼ਤ 'ਤੇ ਬੈਠਾ ਸੀ। ਪੁਰਤਗਾਲੀ ਪਾਦਰੀਆਂ ਦੇ ਰਾਹੀਂ ਹੌਲੀ ਹੌਲੀ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ, ਪਹਿਲਾਂ ਪ੍ਰਚਾਰ ਪ੍ਰਸਾਰ ਫਿਰ ਵਪਾਰ, ਫਿਰ ਈਸਟ ਇੰਡੀਆ ਕੰਪਨੀ ਜਦੋਂ ਬਣੀ ਹੈ ਫਿਰ ਸੰਧੀ ਹੋਈ ਹੈ ਵਪਾਰ ਕਰਨ ਦੀ। ਪ੍ਰਚਾਰ ਪ੍ਰਸਾਰ ਵਪਾਰ, ਉਸ ਤੋਂ ਬਾਅਦ ਫਿਰ ਸਰਕਾਰ, ਫਿਰ ਇਹਨਾਂ ਨੇ ਰਾਜ ਭਾਗ ਬਣਾ ਲਿਆ, ਸਰਕਾਰ ਬਣ ਗਈ। ਅਤੇ ਇਤਿਹਾਸ ਦੱਸਦਾ ਹੈ ਜਹਾਂਗੀਰ ਨੇ ਇਹ ਮੰਨਿਆ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਖਤਮ ਹੋ ਜਾਣਗੇ, ਪਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਪਕਾਰੀ। ਸਤਿਗੁਰੂ ਜੀ ਜਿਸ ਵਕਤ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਆ, ਮਹਾਰਾਜ ਜੀ ਨੇ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ। ਅਤੇ ਸਤਿਗੁਰੂ ਜੀ ਨੇ ਨਾਲ ਹੀ ਉਸ ਵਕਤ ਢਾਡੀ ਸਿੰਘਾਂ ਦੀ ਸਾਜਨਾ ਕੀਤੀ। ਅਤੇ ਪਿਆਰਿਓ, ਉਸ ਤੋਂ ਥੋੜ੍ਹੇ ਸਮੇਂ ਬਾਅਦ, ਕਿਉਂਕਿ 1606 ਦੇ ਵਿੱਚ ਸਤਿਗੁਰੂ ਜੀ 11 ਸਾਲ ਦੀ ਉਮਰ ਵਿੱਚ ਮੀਰੀ ਪੀਰੀ ਦੇ ਮਾਲਕ ਬਣੇ, ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਅਤੇ 1609 ਦੇ ਵਿੱਚ ਮੇਰੇ ਸਾਹਿਬ ਨੇ ਇਹ ਤਖ਼ਤ ਬਣਵਾਇਆ ਸੀ, ਸ੍ਰੀ ਅਕਾਲ ਤਖ਼ਤ ਸਾਹਿਬ। ਕਿਸੇ ਰਾਜ ਨਾ ਹੱਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਕਿਸੇ ਰਾਜ ਮਿਸਤਰੀ ਕਿਸੇ ਕਾਰੀਗਰ ਨੂੰ ਨਹੀਂ ਸੱਦਿਆ ਗਿਆ। ਅਕਾਲ ਤਖ਼ਤ ਤੋਂ ਕੀ ਭਾਵ ਹੈ, ਅਕਾਲ ਤੋਂ ਰਹਿਤ ਅਕਾਲ ਦਾ ਸਿੰਘਾਸਨ। ਤਖ਼ਤ ਹੁੰਦਾ ਹੈ ਰਾਜਨੀਤੀ ਦੇ ਨਾਲ, ਮੀਰੀ ਦੇ ਨਾਲ ਸੰਬੰਧਿਤ ਬਹਿਣ ਦਾ ਅਸਥਾਨ, ਉਹਨੂੰ ਤਖ਼ਤ ਆਖਿਆ ਜਾਂਦਾ ਹੈ। ਜਿਵੇਂ ਪੁਰਾਣੇ ਸਮੇਂ ਬਾਦਸ਼ਾਹਾਂ ਦੇ ਤਖ਼ਤ ਹੁੰਦੇ ਸੀ, ਅੱਜ ਉਹ ਤਖ਼ਤ ਉਜਾੜ ਪਏ ਨੇ, ਅੱਜ ਉੱਥੇ ਕਬੂਤਰ ਆਦਿਕ ਬਿੱਠਾ ਕਰ ਰਹੇ ਆ। ਬਾਦਸ਼ਾਹੀਏ ਦੀਆਂ ਇਹ ਪੰਜ ਨਿਸ਼ਾਨੀਆਂ ਮੰਨੀਆਂ ਗਈਆਂ, ਤਖ਼ਤ, ਚੰਦੋਵਾ, ਚੌਰ, ਨਗਾਰਾ ਤੇ ਨਿਸ਼ਾਨ। ਗੁਰੂ ਸਾਹਿਬ ਜੀ ਨੇ ਇਹ ਪੰਜੇ ਚੀਜ਼ਾਂ ਗੁਰੂ ਘਰ ਦੇ ਵਿੱਚ ਲੈ ਕੇ ਆਉਂਦੀਆਂ। ਤਖ਼ਤ ਬਣਵਾਏ, ਉੱਤੇ ਚੰਦੋਵਾ ਲੱਗਦਾ ਸੀ, ਸਿੱਖ ਚੌਰ ਕਰਦੇ ਸੀ, ਨਿਸ਼ਾਨ ਝੁਲਦੇ ਸੀ, ਅਤੇ ਜਦੋਂ ਸਤਿਗੁਰੂ ਜੀ ਨੇ ਦਰਬਾਰ ਦੇ ਵਿੱਚ ਆਉਣਾ ਤੇ ਨਗਾਰਾ ਵੱਜਦਾ ਸੀ। ਇਹ ਬਾਦਸ਼ਾਹੀਏ ਦੀਆਂ ਪੰਜ ਨਿਸ਼ਾਨੀਆਂ ਜਿਹੜੀਆਂ ਸਤਿਗੁਰੂ ਜੀ ਨੇ ਖਾਲਸਾ ਪੰਥ ਦੇ ਵਿੱਚ ਬਖਸ਼ਿਸ਼ ਕੀਤੀਆਂ। ਫਿਰ ਇੱਕ ਤਖ਼ਤ ਨਹੀਂ, ਪੰਜ ਤਖ਼ਤ ਬਣੇ ਆ। ਖੈਰ ਸਮਾਂ ਇੰਨਾ ਨਹੀਂ, ਮੈਂ ਵਿਸਥਾਰ ਦੇ ਵਿੱਚ ਜਾਵਾਂ। ਹੁਣ ਅਕਾਲ ਤਖ਼ਤ ਸਾਹਿਬ ਜਿਸ ਬਣਿਆ, 1609 ਤੋਂ ਲੈ ਕੇ ਅਤੇ 1635 ਤੱਕ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪ ਸਮੁੱਚੇ ਪ੍ਰਬੰਧ ਦੇਖੇ। ਉਸ ਤੋਂ ਬਾਅਦ ਸਤਿਗੁਰੂ ਕੀਰਤਪੁਰ ਸਾਹਿਬ ਚਲੇ ਗਏ ਸੀ, ਕਿਉਂਕਿ ਉਸੇ ਸਥਾਨ 'ਤੇ ਫਿਰ 1644 ਦੇ ਵਿੱਚ ਸਤਿਗੁਰੂ ਜੀ ਸੱਚਖੰਡ ਪਿਆਨਾ ਕਰਦੇ ਆ। ਉਸ ਤੋਂ ਬਾਅਦ ਸ੍ਰੀ ਗੁਰੂ ਹਰਰਾਏ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਉਹ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਰਹੇ। ਅਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ, ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਗੁਰੂ ਸਾਹਿਬਾਨਾਂ ਦਾ ਆਉਣਾ ਨਹੀਂ ਹੋਇਆ। ਜੇ ਆਏ ਵੀ ਨੇ ਤਾਂ 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਇਹਨਾਂ ਨੇ ਬਾਰ ਬੰਦ ਕਰ ਲਏ ਸੀ, ਕਿਉਂਕਿ ਪ੍ਰਿਥੀ ਚੰਦ ਦੀ ਔਲਾਦ ਇਹਨਾਂ ਨੇ ਹੌਲੀ ਹੌਲੀ ਕਬਜ਼ਾ ਕੀਤਾ। ਫਿਰ ਭਾਈ ਹਰ ਜੀ ਦਾ, ਇਹ ਵੀ ਇਹਨਾਂ ਦੇ ਔਲਾਦ ਦੇ ਵਿੱਚੋਂ ਸੀ। ਬਹੁਤ ਸਾਰੇ ਮਸੰਦ ਜਿਹੜੇ ਸੀ ਉਹ ਕਾਬਜ਼ ਹੋ ਗਏ। 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਵੀ ਦਰਵਾਜ਼ੇ ਬੰਦ ਕਰ ਲਏ ਗਏ। 9ਵੇਂ ਪਾਤਸ਼ਾਹ ਮਹਾਰਾਜ ਫਿਰ ਕੀਰਤਪੁਰ ਸਾਹਿਬ, ਇੱਥੋਂ ਫਿਰ ਇੱਕ ਨਵਾਂ ਨਗਰ ਵਸਾਉਂਦੇ ਨੇ ਜਿਹਨੂੰ ਅਨੰਦਪੁਰ ਸਾਹਿਬ ਆਖਿਆ ਜਾਂਦਾ, ਇਹਦਾ ਨਾਂ ਸੀ ਚੱਕ ਨਾਨਕੀ।
ਫਿਰ ਆਨੰਦਪੁਰ ਸਾਹਿਬ ਨਾਮ ਮਹਾਰਾਜ ਜੀ ਨੇ ਰੱਖਿਆ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਪਟਨੇ ਦੀ ਧਰਤੀ ਤੋਂ ਆਏ ਆ। ਹੁਣ ਜਿਹੜੀ ਬੇਨਤੀ ਮੈਂ ਕਰ ਰਿਹਾ ਸੀ ਵੀ ਅਕਾਲ ਤਖਤ ਸਾਹਿਬ ਜਿਹਦਾ ਅੱਜ ਸਿਰਜਣਾ ਦਿਵਸ ਮਨਾ ਰਹੇ ਹਾਂ, ਛੇਵੇਂ ਪਾਤਸ਼ਾਹ ਮਹਾਰਾਜ 1635 ਤੋਂ ਬਾਅਦ ਇੱਥੇ ਪ੍ਰਥੀ ਚੰਦ ਅਤੇ ਹਰਜੀ ਉਹਨਾਂ ਦਾ ਕਬਜ਼ਾ ਰਿਹਾ। ਜਿਸ ਵਕਤ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ, 1694-95 ਦੇ ਕਰੀਬ ਮਹਾਰਾਜ ਜੀ ਨੇ ਫਿਰ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਾਈ ਸੀ। 1699 ਦੇ ਵਿੱਚ ਖਾਲਸਾ ਪੰਥ ਸਾਜਿਆ ਗਿਆ, ਫਿਰ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਾਸਤੇ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭੇਜਿਆ। ਇਹ ਸਾਡਾ ਇਤਿਹਾਸ ਦੱਸਦਾ ਹੈ ਜਦੋਂ ਅਸੀਂ ਅਕਾਲ ਤਖਤ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ। ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਇਹ ਸਾਰਾ ਇਤਿਹਾਸ ਬਾਅਦ ਵਿੱਚ ਆਉਂਦਾ ਹੈ, ਪਰ ਇੱਕ ਘਟਨਾ ਇਹਦੇ ਦੌਰਾਨ ਹੋਰ ਹੁੰਦੀ ਹੈ। ਉਹ ਸੀ ਨੰਦੇੜ ਦੀ ਧਰਤੀ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾ ਕੇ, ਕਦੀ ਲਛਮਣ ਦੇਵ ਨਾਂ ਸੀ, ਕਦੀ ਮਾਧੋ ਦਾਸ ਬਰਾਗੀ ਨਾਂ ਪਿਆ, ਕੱਚੇ ਪਿੱਲੇ ਗੁਰੂ ਮਿਲੇ, 24 ਸਾਲ ਭਟਕਦਾ ਰਿਹਾ, ਆਨੰਦ ਨਹੀਂ ਆਇਆ, ਪਰ ਸੱਚਾ ਗੁਰੂ ਇੱਕ ਦਿਨ ਮਿਲਿਆ, ਜੀਵਨ ਦੇ ਵਿੱਚ ਸ਼ਾਂਤੀ ਆ ਗਈ, ਕਾਚੇ ਗੁਰ ਤੇ ਮੁਕਤ ਨਾ ਹੋਇਆ। ਉਹ ਜਿਹੜਾ ਸਮਾਂ ਬਣਦਾ ਹੈ 1708 ਤੋਂ ਤੇ 1716 ਤੱਕ ਦਾ, ਇਹ ਸਮਾਂ ਵੀ ਯਾਦ ਰੱਖਿਓ। ਖਾਲਸਾ ਰਾਜ ਐਵੇਂ ਨਹੀਂ ਬਣਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਬੜੀ ਵੱਡੀ ਇਹਦੇ ਪਿੱਛੇ ਘਾਲਣਾ ਹੈ। ਮਹਾਰਾਜੇ ਰਣਜੀਤ ਸਿੰਘ ਨੇ ਇੱਕ ਗੱਲ ਆਖੀ ਸੀ, ਜਿਸ ਵਕਤ ਅਖੀਰਲਾ ਦੀਵਾਨ ਸਜਾਇਆ, ਉਸ ਪੰਜਾਬ ਦੇ ਸ਼ੇਰ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਦਰਬਾਰ ਦੇ ਵਿੱਚ ਲੈ ਕੇ ਆਏ, ਫਕੀਰ ਅਜੀਜ਼ੂਦੀਨ, ਧਿਆਨ ਚੰਦ ਸਾਰੇ ਲਾਗੇ ਬੈਠੇ ਆ, ਇੱਕ ਗੱਲ ਆਖੀ ਸੀ, ਕਹਿਣ ਲੱਗੇ ਇਹ ਜਿਹੜਾ ਖਾਲਸਾ ਰਾਜ ਹੈ, ਇੱਕ ਇੱਕ ਮਨਕਾ ਬਿਖੜਿਆ ਹੋਇਆ ਸੀ, ਇੱਕ ਇੱਕ ਮਨਕਾ, ਕਦੀ ਗਿਆਨੀ ਸੋਹਣ ਸਿੰਘ ਜੀ ਸੀਤਲ, ਕੱਲ ਅਸੀਂ ਆਉਂਦੇ ਭਾਈ ਸਾਹਿਬ ਬੈਠੇ ਨੇ, ਵਿਚਾਰਾਂ ਕਰ ਰਹੇ ਸੀ, ਬੜੇ ਇਤਿਹਾਸ ਦੇ ਖੋਜੀ ਨੇ, ਇੱਕ ਇੱਕ ਮਨਕਾ, ਕਹਿੰਦੇ ਇੱਕ ਇੱਕ ਮਨਕਾ ਬਿਖਰਿਆ ਹੋਇਆ ਸੀ ਜਿਹੜਾ, ਉਹ ਇਕੱਠਾ ਕਰਕੇ ਖਾਲਸਾ ਰਾਜ ਬਣਿਆ। ਇੱਕ ਗੱਲ ਆਖੀ, ਕਹਿਣ ਲੱਗੇ ਧਿਆਨ ਰੱਖਿਓ, ਕਹਿੰਦੇ ਇਹ ਜਿਹੜੀ ਮਾਲਾ ਬਣੀ ਹੈ ਨਾ, ਕਿਤੇ ਬਾਂਦਰ ਬਿਰਤੀ ਵਾਲਿਆਂ ਦੇ ਕੋਲ ਨਾ ਚਲੀ ਜਾਵੇ। ਪਿਆਰਿਓ, ਧਾਰ ਨਿਕਲ ਜਾਂਦੀ ਹੈ ਜਦੋਂ ਸੋਹਣ ਸਿੰਘ ਸੀਤਲ ਸਾਹਿਬ ਨੂੰ ਪੜੀਦਾ। ਕਹਿੰਦੇ ਇੱਕ ਇੱਕ ਮਨਕਾ ਜੋੜ ਕੇ ਖਾਲਸਾ ਰਾਜ ਦੀ ਇਹ ਮਾਲਾ ਬਣੀ ਹੈ, ਕਿਤੇ ਬਾਂਦਰ ਬਿਰਤੀ ਵਾਲਿਆਂ ਦੇ ਹੱਥ ਵਿੱਚ ਨਾ ਚਲੀ ਜਾਵੇ, ਦੁਬਾਰਾ ਇਸ ਮਾਲਾ ਨੂੰ ਤੋੜ ਕੇ ਉਹ ਮਨਕਾ ਨਾ ਕਰ ਦੇਣ। ਬਸ ਇਸੇ ਤਰ੍ਹਾਂ ਹੀ ਹੋਇਆ। ਡੋਗਰਿਆਂ ਨੇ ਕੀ ਕੁਝ ਕੀਤਾ ਹੈ, ਸਿੱਖਾਂ ਦੀ ਆਪਸੀ ਫੁੱਟ ਨੇ ਬਾਅਦ ਵਿੱਚ ਕੀ ਕੁਝ ਕੀਤਾ ਹੈ, ਮੈਂ ਬੇਨਤੀ ਕੀਤੀ ਸੀ, 1604 ਦੇ ਵਿੱਚ ਅੰਗਰੇਜ਼ ਭਾਰਤ ਦੇ ਵਿੱਚ ਜਾਂਦਾ ਹੈ, 17ਵੀਂ ਸਦੀ 18ਵੀਂ ਸਦੀ 2 ਸਦੀਆਂ ਲੰਘ ਗਈਆਂ, ਫਿਰ 1801 ਤੋਂ 1849 ਤੱਕ ਮਹਾਰਾਜੇ ਰਣਜੀਤ ਸਿੰਘ ਦਾ ਜਿਹੜਾ ਇਹ ਰਾਜ ਭਾਗ ਹੈ, ਅਤੇ ਫਿਰ ਉਹਨਾਂ ਦੀ ਮੌਤ ਤੋਂ ਬਾਅਦ 1849 ਤੱਕ ਪੂਰਾ ਇਹਨਾਂ ਦਾ ਜ਼ੋਰ ਲੱਗਾ, ਫਿਰ ਜਾ ਕੇ ਪੰਜਾਬ ਦੇ ਵਿੱਚ ਕਾਬਜ ਹੋਏ ਸੀ। ਪਿਆਰਿਓ, ਤਕਰੀਬਨ 2-2.5 ਸਦੀਆਂ ਬਣਦੀਆਂ ਨੇ, ਬਾਕੀ ਸਾਰਾ ਹਿੰਦੁਸਤਾਨ ਇਹਨਾਂ ਦਾ ਗੁਲਾਮ ਸੀ, ਕੇਵਲ ਇੱਕ ਪੰਜਾਬ ਸੀ, ਇੱਕ ਉਹ ਰਾਜ ਸੀ ਖਾਲਸਾ ਰਾਜ, ਜਿਹੜਾ ਸਦਾ ਜੱਦੋ ਜਹਿਦ ਕਰ ਰਿਹਾ ਸੀ, ਕਿਉਂਕਿ ਪੰਜਾਬੀਆਂ ਨੂੰ ਆਦਤ ਨਹੀਂ ਵੀ ਇਹ ਗੁਲਾਮੀ ਵਿੱਚ ਰਹਿਣ, ਇਹਨਾਂ ਨੂੰ ਆਦਤ ਨਹੀਂ, ਇਹ ਗੁਲਾਮੀ ਕਿਸੇ ਦੀ ਪਸੰਦ ਨਹੀਂ ਕਰਦੇ। ਕਦੀ ਬ੍ਰਾਹਮਣ ਦੀ ਧੀ ਨੂੰ ਜ਼ਾਲਮ ਚੁੱਕ ਕੇ ਲੈ ਗਏ ਅਤੇ ਅਕਾਲ ਤਖਤ ਸਾਹਿਬ 'ਤੇ ਮਤਾ ਹੋਇਆ ਸੀ, ਭਾਈ ਗੁਰਬਖਸ਼ ਸਿੰਘ 30 ਸਿੰਘਾਂ ਦਾ ਜਥਾ ਲੈ ਕੇ ਜਾਂਦਾ ਹੈ, ਜਿਨ੍ਹਾਂ ਦੀ ਸ਼ਹਾਦਤ ਹੁੰਦੀ। ਪਿਆਰੇ, ਇਤਿਹਾਸ ਦੱਸਦਾ ਬ੍ਰਾਹਮਣ ਦੀ ਧੀ ਨੂੰ ਛਡਾ ਕੇ ਲੈ ਕੇ ਆਏ, ਇਹ ਗੁਰਮਤਾ ਅਕਾਲ ਤਖਤ ਸਾਹਿਬ 'ਤੇ ਹੋਇਆ ਸੀ, ਇਹੋ ਜਿਹੇ ਗੁਰਮਤੇ ਉਦੋਂ ਇਸ ਅਕਾਲ ਤਖਤ ਸਾਹਿਬ 'ਤੇ ਹੋਇਆ ਕਰਦੇ ਸੀ। ਬੜਾ ਵੱਡਾ ਇਤਿਹਾਸ ਹੈ ਅਕਾਲ ਤਖਤ ਸਾਹਿਬ ਦਾ ਅਤੇ ਖਾਲਸਾ ਰਾਜ ਦਾ। ਹੁਣ ਪਿਆਰਿਓ, ਜਿਹੜਾ ਇਹ 8 ਸਾਲਾਂ ਦਾ ਸਮਾਂ ਮਿਲਿਆ,
1708 ਤੋਂ 1716 ਤੱਕ ਉਸ ਮਰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕੇ ਭੇਜਿਆ ਪੰਜਾਂ ਸਿੰਘਾਂ ਦੀ ਅਗਵਾਈ ਵਿੱਚ 25 ਸਿੰਘਾਂ ਦੀ ਫੌਜ ਨਾਲ ਸ਼ਸਤਰ ਨਗਾਰਾ ਨਿਸ਼ਾਨ ਸਾਹਿਬ ਬਖਸ਼ਿਆ ਤੇ ਪਿਆਰੇ ਇਤਿਹਾਸ ਦੱਸਦਾ 7-800 ਸਾਲਾਂ ਦੀ ਗੁਲਾਮੀ ਨੂੰ ਭਾਰਤ ਦੀ ਧਰਤੀ ਤੋਂ ਲਾਹ ਕੇ ਸੁੱਟ ਦਿੱਤਾ ਸੀ। ਇਹ ਪਹਿਲਾ ਸਿੱਖ ਹੁਕਮਰਾਨ ਹੋਇਆ ਬਾਬਾ ਬੰਦਾ ਸਿੰਘ ਬਹਾਦਰ। ਤੇ ਸਾਡਾ ਇਤਿਹਾਸ ਦੱਸਦਾ ਕਹਿੰਦੇ ਜੇ ਸਿੱਕਾ ਚਲਾਇਆ ਗੁਰੂ ਦੇ ਨਾਂ ਤੇ, ਜੇ ਮੋਹਰ ਚਲਾਈ ਉਹ ਵੀ ਗੁਰੂ ਦੇ ਨਾਂ ਤੇ। ਖੈਰ ਸਮਾਂ ਇੰਨਾ ਨਹੀਂ, ਮੈਂ ਵਿਸਥਾਰ ਵਿੱਚ ਜਾਵਾਂ। 1708 ਤੋਂ ਲੈ ਕੇ 16 ਤੱਕ, ਕਿਉਂਕਿ ਉਸ ਮਰਦ ਦੀ ਫਿਰ ਗ੍ਰਿਫਤਾਰੀ ਜਿਹੜੀ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਹੋਈ, ਤੇ ਇਸ ਜ਼ਾਲਮ ਹਕੂਮਤ ਨੇ ਦਿੱਲੀ ਦੇ ਵਿੱਚ ਕਿਵੇਂ 740 ਦੇ ਕਰੀਬ ਸਿੱਖਾਂ ਨੂੰ ਫਿਰ ਸ਼ਹੀਦ ਕੀਤਾ। ਤੇ ਇਤਿਹਾਸ ਦੱਸਦਾ ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਜਾ ਰਹੇ ਸੀ ਨਾ, ਅਖੀਰਲੇ ਪਾਸੇ ਮਰੀ ਹੋਈ ਬਿੱਲੀ ਇੱਕ ਬਾਂਸ ਦੇ ਉੱਤੇ ਟੰਗੀ ਹੋਈ ਸੀ, ਲੋਕਾਂ ਨੂੰ ਦੱਸਣ ਵਾਸਤੇ ਵੀ ਸਿੱਖਾਂ ਦਾ ਅਸੀਂ ਖੁਰਾ ਖੋਜ ਮਿਟਾ ਦਿੱਤਾ ਹੈ, ਇਹਨਾਂ ਦੇ ਘਰਾਂ ਦੇ ਵਿੱਚ ਅਸੀਂ ਮਰੀ ਹੋਈ ਬਿੱਲੀ ਵੀ ਨਹੀਂ ਛੱਡੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਥੋਂ ਤੱਕ ਖਾਲਸਾ ਪੰਥ ਦਾ ਕਤਲੇਆਮ ਕੀਤਾ ਜਾਂਦਾ ਰਿਹਾ, ਪਰ ਕਿੰਨਾ ਇਹ ਜੂਝਣ ਵਾਲੀ ਕੌਮ ਹੈ। ਜੇ ਅੱਜ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ, ਉਹ ਬਜ਼ੁਰਗਾਂ ਦਾ ਖੂਨ ਤੁਹਾਡੇ ਅੰਦਰ ਹੈ, ਇਸੇ ਕਰਕੇ ਤੁਸੀਂ ਅੱਜ ਜੂਝਦੇ ਪਏ ਹੋ। ਅੱਜ ਸਿੱਖੀ ਦੇ ਆ ਨਿਸ਼ਾਨ ਸਾਹਿਬ ਝੁਲਦੇ ਪਏ ਆ। ਪਰ ਫਿਰ ਸਮਾਂ ਸ਼ੁਰੂ ਹੋਇਆ 1708 ਤੋਂ 16 ਤੱਕ ਦਾ, ਇਹ ਸਮਾਂ ਜਦੋਂ ਲੰਘਿਆ ਹੈ ਉਸ ਤੋਂ ਬਾਅਦ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ, ਬੜਾ ਜ਼ੁਲਮ ਹੋਇਆ ਹੈ। ਅਤੇ 1745 ਤੱਕ ਵਿਦਵਾਨ ਸੱਜਣ ਸੰਗਤ ਦੇ ਵਿੱਚ ਬੈਠੇ ਨੇ, ਤੁਸੀਂ ਸਾਰੇ ਬੜੇ ਸੂਝਵਾਨ ਹੋ। 1745 ਤੱਕ ਬੜੇ ਘੱਲੂਘਾਰੇ ਵਾਪਰੇ ਨੇ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ। ਅਤੇ ਪਿਆਰਿਓ ਫਿਰ 45 ਦੇ ਵਿੱਚ ਇੱਕ ਗੁਰਮਤਾ ਕੀਤਾ ਜਾਂਦਾ ਹੈ, ਉਹਦੇ ਵਿੱਚ ਤਕਰੀਬਨ ਵੱਖ ਵੱਖ ਜਿਹੜੇ ਜਥੇ ਸੀ, 24-25 ਜਥੇ ਜਿਹੜੇ ਆ ਉਹ ਬਣਾਏ ਗਏ। ਬਾਅਦ ਵਿੱਚ ਜਥਿਆਂ ਦੀ ਗਿਣਤੀ ਵੈਸੇ ਵੱਧ ਗਈ, 60-65 ਦੇ ਕਰੀਬ ਹੋ ਗਈ ਸੀ। ਇਹ ਜਥੇ ਇਸ ਕਰਕੇ ਬਣਾਏ ਸੀ, ਇਹਨਾਂ ਜਥਿਆਂ ਦੀ ਇੱਕ ਵਿਉਂਤਬੰਦੀ ਕੀਤੀ ਗਈ। ਹਾਂਜੀ, ਇਹਨਾਂ ਨੂੰ ਵੱਖ ਵੱਖ ਇਲਾਕੇ ਦੇ ਦਿੱਤੇ ਗਏ ਵੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਤੁਸੀਂ ਉੱਥੋਂ ਦੇ ਲੋਕਾਂ ਨੂੰ ਬਚਾਉਣਾ ਕਿੱਦਾਂ, ਜਿਹੜੇ ਬਾਹਰੋਂ ਜ਼ਾਲਮ ਹਮਲਾ ਕਰਨ ਵਾਸਤੇ ਆਉਂਦੇ ਆ। ਇਹ ਜਥੇ ਵੱਧਦਿਆਂ ਵੱਧਦਿਆਂ, ਕਿਉਂਕਿ ਇਹ ਗੁਰਮਤਾ ਹੋਇਆ ਸੀ ਜੀ, ਫਿਰ ਇਹ ਜਥੇ ਬਣੇ ਸੀਗੇ 1745 ਦੇ ਵਿੱਚ। ਉਸ ਤੋਂ ਬਾਅਦ 3 ਸਾਲਾਂ ਬਾਅਦ 46, 47 ਤੇ 48 1748 ਦੇ ਵਿੱਚ ਫਿਰ ਮਿਸਲਾਂ ਬਣੀਆਂ। ਹਾਂਜੀ, 11 ਮਿਸਲਾਂ ਦਾ ਜ਼ਿਕਰ ਆਉਂਦਾ, ਕਈ 12 ਵੀ ਕਹਿ ਦਿੰਦੇ ਆ। ਉਹਨਾਂ ਮਿਸਲਾਂ ਦੇ ਵਿੱਚ ਬਹੁਤ ਵੱਡਾ ਉਹਨਾਂ ਮਿਸਲਾਂ ਦਾ ਰੋਲ ਸੀ, ਉਹਨਾਂ ਜਥਿਆਂ ਦਾ, ਜਿਹਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਕਪੂਰ ਸਿੰਘ ਅਤੇ ਸਰਦਾਰ ਬਘੇਲ ਸਿੰਘ ਵਰਗੇ ਜਿਹੜੇ ਦਿੱਲੀ ਫਤਿਹ ਕਰਕੇ ਪਿਆਰਿਓ ਆ ਜਾਂਦੇ ਸਨ। ਆ ਖਾਲਸਾ ਰਾਜ ਜੇ ਕਾਇਮ ਹੋਇਆ ਤਾਂ ਇਹਨਾਂ ਸਰਦਾਰਾਂ ਨੂੰ ਕਦੀ ਭੁੱਲ ਨਹੀਂ ਸਕਦੇ, ਏਡੀ ਵੱਡੀ ਬਖਸ਼ਿਸ਼ ਸੀ ਉਸ ਸਮੇਂ ਖਾਲਸਾ ਪੰਥ ਦੇ ਵਿੱਚ। ਉਹਦਾ ਕਾਰਨ ਇਹ ਸੀ ਵੀ ਉਹ ਸਿੱਖ ਗੁਰੂ ਪ੍ਰਤੀ ਵਫ਼ਾਦਾਰ ਸੀ, ਗੁਰੂ ਪੰਥ ਪ੍ਰਤੀ ਵਫ਼ਾਦਾਰ ਸੀ। ਅਤੇ ਅੱਜ ਦਾ ਲੀਡਰ, ਅੱਜ ਦੇ ਲੋਕ ਜਿਹੜੇ ਨੇ ਉਹ ਆਪਣੀ ਕੁਰਸੀ ਪ੍ਰਤੀ ਅਤੇ ਕੇਵਲ ਗੋਲਕਾਂ ਕਿੱਦਾਂ ਭਰਨੀਆਂ ਨੇ ਇੱਥੋਂ ਤੱਕ ਸੀਮਤ ਰਹਿ ਗਏ ਆ। ਸਭ ਤੋਂ ਵੱਡੀ ਬਿਮਾਰੀ ਇਹ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਮੈਂ ਕਥਾ ਕਰਦਾ ਰਿਹਾ ਹਾਂ, ਉਹਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਭਾਈ ਫਤਿਹ ਸਿੰਘ, ਜਿੰਨੀਆਂ ਵੀ ਫੌਜਾਂ ਸੀ, ਜਿੰਨੇ ਵੀ ਜਥੇ ਸੀ ਪੰਜਾਬ ਦੇ, ਮਾਝਾ, ਮਾਲਵਾ, ਦੁਆਬਾ, ਕਾਬਲ, ਕੰਧਾਰ ਤੱਕ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਤੇ ਸਾਰੇ ਜਥੇ ਉਹਨਾਂ ਦੀ ਫੌਜ ਦੇ ਵਿੱਚ ਸ਼ਾਮਿਲ ਹੋ ਗਏ ਸੀ। ਇੰਨਾ ਇਕੱਠ ਸੀ ਉਦੋਂ ਸਿੱਖਾਂ ਦੇ ਵਿੱਚ, ਕਿਉਂਕਿ ਜਿੱਥੇ ਸ਼ਕਤੀ ਹੈ ਨਾ, ਉਹ ਸ਼ਕਤੀ ਦਾ ਕਾਰਨ ਹੈ ਇਕੱਠ। ਯਾਦ ਰੱਖਿਓ, ਸਾਡੀ ਮਾਨਸਿਕ ਸ਼ਕਤੀ ਵੀ ਉਦੋਂ ਬਣਨੀ ਹੈ ਜਦੋਂ ਅਸੀਂ ਅੰਦਰੋਂ ਇਕੱਠੇ ਹੋਵਾਂਗੇ, ਕੰਸੈਂਟ੍ਰੇਸ਼ਨ ਸਾਡੀ ਹੋਵੇਗੀ, ਸਾਡੀ ਇਕਾਗਰਤਾ ਬਣੇਗੀ। ਅਤੇ ਸਾਡੀ ਸਰੀਰਕ ਸ਼ਕਤੀ ਵੀ ਉਦਣ ਬਣਨੀ ਹੈ ਜਦੋਂ ਅਸੀਂ ਇਕੱਠੇ ਬਹਿਣਾ ਸਿੱਖ ਲਵਾਂਗੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਏ। ਇੰਨਾ ਜ਼ਿਆਦਾ ਇਕੱਠ ਸੀ ਖਾਲਸਾ ਪੰਥ ਦੇ ਵਿੱਚ, ਜਥੇ ਭਾਵੇਂ 60-65 ਵੀ ਗਿਣਤੀ ਹੋ ਗਈ, ਮਿਸਲਾਂ 11-12 ਬਣ ਗਈਆਂ,
ਪਰ ਕਹਿੰਦੇ ਜਦੋਂ ਜੰਗਾਂ ਯੁੱਧਾਂ 'ਤੇ ਜਾਣਾ ਹੁੰਦਾ ਸੀ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਜਦੋਂ ਮਿਸਲਾਂ ਆਉਂਦੀਆਂ ਸੀ, ਦੋ ਸ਼ਬਦ ਨਾਲੋਂ ਲੱਥ ਜਾਂਦਾ ਸੀ, ਇੱਕ ਰਹਿ ਜਾਂਦਾ ਸੀ, ਸਾਰੇ ਇੱਕ ਹੋ ਜਾਂਦੇ ਸੀ, ਸਾਰੇ ਇੱਕ ਹੋ ਜਾਂਦੇ ਸੀ ਜਦੋਂ ਜੰਗ ਯੁੱਧ ਕਿਤੇ ਕਰਨੇ ਹੁੰਦੇ ਸੀ। ਆਹ ਦਿੱਲੀ ਫਤਿਹ ਐਵੇਂ ਥੋੜ੍ਹੀ ਹੋਈ ਹੈ, ਇਕੱਠੇ ਜਾਂਦੇ ਸੀ ਸਾਰੇ ਮਿਲ ਕੇ। ਅਤੇ ਪਿਆਰਿਓ ਫਿਰ ਇਤਿਹਾਸ ਦੱਸਦਾ ਇਹਨਾਂ ਮਿਸਲਾਂ ਦੇ ਵਿੱਚੋਂ ਫਿਰ ਸ਼ੁਕਰ ਚੱਕੀਆ ਮਿਸਲ ਸੀ, ਹਾਂਜੀ, ਜਿਸ ਛੋਟੀ ਜਿਹੀ ਮਿਸਲ ਦੇ ਵਿੱਚੋਂ ਫਿਰ ਖਾਲਸਾ ਰਾਜ ਕਿਵੇਂ ਬਣਿਆ। ਇੱਕ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਉਸ ਵਕਤ ਜਿਹੜੀਆਂ ਸਾਡੀਆਂ ਸਿੱਖ ਬੀਬੀਆਂ ਸੀ ਨਾ, ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਸੀ। ਬੀਬੀ ਸਦਾ ਕੌਰ ਜਿਹੜੀ ਮਹਾਨ ਜਰਨੈਲ ਨੀਤੀਵਾਨ ਹੋਈ ਹੈ, ਉਹਦੀ ਧੀ ਸੀ ਮਹਿਤਾਬ ਕੌਰ। ਮਹਾਰਾਜੇ ਰਣਜੀਤ ਸਿੰਘ ਦੀਆਂ ਜਿਹੜੀਆਂ ਪਤਨੀਆਂ ਸੀ ਨਾ, ਮਹਿਤਾਬ ਕੌਰ, ਦਾਤਾਰ ਕੌਰ, ਇਸੇ ਤਰ੍ਹਾਂ ਮਹਾਰਾਣੀ ਜਿੰਦ ਕੌਰ, ਅੱਗੇ ਫਿਰ ਇਹਨਾਂ ਦੀ ਔਲਾਦ ਜਿਹੜੀ ਹੈ, ਸਭ ਤੋਂ ਵੱਡਾ ਬਾਬਾ ਮਹਾਰਾਜਾ ਸਾਹਿਬ ਦਾ ਜਿਹੜਾ ਪੁੱਤਰ ਸੀ ਉਹ ਖੜਕ ਸਿੰਘ ਸੀ, ਅਤੇ ਸਾਰਿਆਂ ਤੋਂ ਛੋਟਾ ਸੀ ਮਹਾਰਾਜਾ ਦਲੀਪ ਸਿੰਘ। ਉਹ ਮਾਵਾਂ ਦੇ ਅੰਦਰ ਕਿੱਡਾ ਸਿਦਕ ਸੀ, ਕਿੰਨੀਆਂ ਉਹ ਨੀਤੀਵਾਨ ਸੀ, ਕਿੰਨੀਆਂ ਭਾਵਨਾ ਵਾਲੀਆਂ ਸੀ। ਜਦੋਂ ਖਾਲਸਾ ਰਾਜ ਕਾਇਮ ਹੋਣਾ ਸੀ, ਉਹਦੇ ਵਿੱਚ ਸਦਾ ਕੌਰ ਦਾ ਅਤੇ ਕੁਝ ਖਾਸ ਬੀਬੀਆਂ ਦਾ ਬਹੁਤ ਵਿਸ਼ੇਸ਼ ਰੋਲ ਰਿਹਾ ਹੈ, ਜਿਨ੍ਹਾਂ ਨੇ ਮਹਾਰਾਜਾ ਸਾਹਿਬ, ਛੋਟੀ ਉਮਰ ਸੀ ਕਿਉਂਕਿ ਛੋਟੀ ਉਮਰ ਦੇ ਵਿੱਚ ਇਹਨਾਂ ਦਾ ਪਿਤਾ ਸਰਦਾਰ ਮਹਾਂ ਸਿੰਘ, ਕਿਉਂਕਿ ਇਹ ਜਿਹੜੀ ਸ਼ੁਕਰ ਚੱਕੀਆ ਮਿਸਲ ਹੈ, ਸਰਦਾਰ ਬੁੱਧ ਸਿੰਘ ਦਾ ਜ਼ਿਕਰ ਆਉਂਦਾ ਹੈ। ਉਸ ਤੋਂ ਬਾਅਦ ਸਰਦਾਰ ਚੜ੍ਹਤ ਸਿੰਘ, ਜਿਨ੍ਹਾਂ ਦਾ ਨਾਂ ਵੀ ਚੜ੍ਹਤ ਸਿੰਘ ਸੀ ਅਤੇ ਉਹਨਾਂ ਦੀ ਚੜ੍ਹਾਈ ਵੀ ਪੂਰੀ ਸੀ, ਬਹੁਤ ਬਾਹੂਬਲ ਸੀ ਡੌਲਿਆਂ ਦੇ ਵਿੱਚ। ਇਸੇ ਕਰਕੇ ਮਹਾਰਾਜੇ ਰਣਜੀਤ ਸਿੰਘ ਨੇ ਲਾਹੌਰ ਦੇ ਕਿਲ੍ਹੇ ਦੇ ਸਾਹਮਣੇ ਜਾ ਕੇ ਅਬਦਾਲੀ ਦੇ ਪੋਤਰੇ ਨੂੰ ਵੰਗਾਰਿਆ ਸੀ, ਨਿਕਲੋ ਬਾਹਰ ਅਬਦਾਲੀ ਦੇ ਪੋਤਰਿਆ, ਅੱਜ ਚੜ੍ਹਤ ਸਿੰਘ, ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਹਰੀ ਸਿੰਘ ਤੈਨੂੰ ਲਲਕਾਰਦਾ ਪਿਆ ਹੈ। ਇਤਿਹਾਸ ਦੱਸਦਾ ਉਹ ਫੌਜਾਂ ਸਮੇਤ ਕਿਲ੍ਹੇ ਦੇ ਅੰਦਰ ਲੁੱਕ ਗਿਆ ਸੀ, ਬਾਹਰ ਨਹੀਂ ਸੀ ਆਇਆ। ਫਿਰ ਉਸੇ ਕਿਲ੍ਹੇ 'ਤੇ ਉੱਥੋਂ ਦੇ ਲੋਕਾਂ ਨੇ, ਸੰਗਤਾਂ ਨੇ, ਸਾਰਿਆਂ ਨੇ ਮਹਿਸੂਸ ਕੀਤਾ, ਮੁਸਲਮਾਨਾਂ ਨੇ, ਹਿੰਦੂਆਂ ਨੇ, ਸਾਰਿਆਂ ਨੇ, ਇਕੱਲਾ ਸਿੱਖਾਂ ਨੇ ਨਹੀਂ, ਇੰਨਾ ਵਫਾਦਾਰ ਹੋਣਾ ਜਨਤਾ ਦਾ ਬੜੀ ਵੱਡੀ ਗੱਲ ਹੈ, ਵੀ ਜਿਹਦੇ ਉੱਤੇ ਇੰਨਾ ਫੇਥ, ਇੰਨਾ ਭਰੋਸਾ ਕਰਨ, ਮੁਸਲਮਾਨ ਵੀ ਉਨਾ ਹੀ ਕਰਨ ਅਤੇ ਹਿੰਦੂ ਵੀ ਉਨਾ ਹੀ ਕਰਨ, ਕਿਉਂਕਿ ਸਾਡੀ ਤਾਂ ਗਿਣਤੀ ਬਹੁਤ ਥੋੜ੍ਹੀ ਸੀ, ਰਾਜ ਤਾਂ ਇਹਨਾਂ ਉੱਤੇ ਕੀਤਾ ਹੈ ਸਾਰੇ, ਜ਼ਿਆਦਾ ਗਿਣਤੀ ਤਾਂ ਹੈ ਹੀ ਇਹਨਾਂ, ਆਪਣੀ ਗਿਣਤੀ 11-12% ਸੀ ਸਾਰੀ, ਬਾਕੀ ਸਾਰੀ ਗਿਣਤੀ ਇਹਨਾਂ ਦੀ ਸੀ। ਅਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਜੇ ਕੁਰਾਨ ਲੈ ਕੇ ਆਇਆ, ਕੁਰਾਨ ਮਜੀਦ ਉਹਨੇ ਲਿਖੀ ਹੈ, ਜਿਹੜਾ ਹੈਦਰਾਬਾਦ ਨੂੰ ਜਾ ਰਿਹਾ ਸੀ ਕਹਿੰਦਾ ਇਹਦਾ ਮੁੱਲ ਕੋਈ ਮੁਸਲਮਾਨ ਬਾਦਸ਼ਾਹ ਹੀ ਪਾ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਇਹ ਗੱਲ ਨਹੀਂ, ਖਾਲਸਾ ਰਾਜ ਦੇ ਵਿੱਚ ਸਾਰਿਆਂ ਦਾ ਸਨਮਾਨ ਅਤੇ ਸਤਿਕਾਰ ਇੱਕੋ ਜਿਹਾ। ਅਤੇ ਫਕੀਰ ਅਜੀਜ਼ੂਦੀਨ ਨੂੰ ਆਖਿਆ ਵੀ ਦੱਸ ਇਹਦਾ ਭੇਟਾ ਕੀ ਰੱਖਣੀ ਹੈ, ਅਤੇ 10,000 ਮੋਹਰ ਮਹਾਰਾਜਾ ਸਾਹਿਬ ਨੇ ਰੱਖੀ ਸੀ। ਨਹੀਂ ਤਾਂ ਇੱਥੇ ਆਪਾਂ ਦੇਖਦੇ ਹਾਂ ਇਸਲਾਮ ਵਾਲਿਆਂ ਦੇ ਰਾਜ ਦੇ ਵਿੱਚ ਮੰਦਰ ਢਾਏ ਗਏ, ਜਦੋਂ ਉਹਨਾਂ ਦੇ ਰਾਜ ਆਏ ਅਤੇ ਮਸਜਿਦਾਂ ਵਾਲਿਆਂ ਨੂੰ ਉਹਨਾਂ 'ਤੇ ਜ਼ੁਲਮ ਕੀਤੇ ਗਏ, ਪਰ ਖਾਲਸਾ ਰਾਜ ਦੇ ਵਿੱਚ ਮੰਦਰ ਵੀ ਸਲਾਮਤ ਰਹੇ ਅਤੇ ਮਸਜਿਦਾਂ ਵੀ ਸਲਾਮਤ ਰਹੀਆਂ। ਜੇ ਜਗੀਰਾਂ ਗੁਰਦੁਆਰਿਆਂ ਨੂੰ ਮਿਲੀਆਂ, ਮਹਾਰਾਜਾ ਰਣਜੀਤ ਸਿੰਘ ਨੇ ਜਿੰਨੇ ਵੀ ਸਾਡੇ ਤਖ਼ਤ ਨੇ, ਚਾਹੇ ਹਜ਼ੂਰ ਸਾਹਿਬ, ਚਾਹੇ ਪਟਨਾ ਸਾਹਿਬ ਦੀ ਧਰਤੀ ਹੈ, ਚਾਹੇ ਅਨੰਦਪੁਰ ਸਾਹਿਬ ਹੈ, ਚਾਹੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਹੈ, ਚਾਹੇ ਨਨਕਾਣਾ ਸਾਹਿਬ ਦੇ ਨਾਂ 'ਤੇ ਜਗੀਰ ਲਗਵਾਉਣੀ ਹੈ, ਪਿਆਰਿਓ ਜੇ ਗੁਰਦੁਆਰਿਆਂ ਵਾਸਤੇ ਮਹਾਰਾਜਾ ਸਾਹਿਬ ਨੇ ਇਹ ਸੇਵਾ ਦੇ ਕਾਰਜ ਕੀਤੇ, ਅਤੇ ਮਸਜਿਦਾਂ ਅਤੇ ਮੰਦਰਾਂ ਵਾਲਿਆਂ ਨੂੰ ਆਖਿਆ ਵੀ ਜਿੱਥੇ ਵੀ ਹੁਕਮ ਕਰੋਗੇ ਉੱਥੇ ਤੁਹਾਡਾ ਸੇਵਕ ਹਾਜ਼ਰ ਹੈ। ਅੱਜ ਜਦੋਂ ਕੁਰਸੀ ਬਣਾਈ ਗਈ ਨਾ, ਇਤਿਹਾਸ ਦੱਸਦਾ ਮਹਾਰਾਜਾ ਰਣਜੀਤ ਸਿੰਘ ਸਿੰਘਾਸਨ 'ਤੇ ਨਹੀਂ ਸੀ ਬੈਠਦਾ, ਇੱਕ ਛੋਟੀ ਜਿਹੀ ਕੁਰਸੀ ਬਣਾਈ ਸੀ, ਉਹਦੇ ਵੀ ਪਿੱਛੇ ਢੋ ਲਾਉਣ ਵਾਸਤੇ ਨਹੀਂ ਸੀ, ਕੇਵਲ ਗੱਦੀ ਰੱਖੀ ਹੁੰਦੀ ਸੀ। ਉਹਦਾ ਕਾਰਨ ਸੀ ਵੀ ਜਿਹੜੇ ਆਪਣੇ ਆਪ ਨੂੰ ਰਾਜਾ ਕਹਾਉਂਦੇ ਨੇ, ਕਿਉਂਕਿ ਮਹਾਰਾਜਾ ਸ਼ਬਦ ਉਹ ਕਹਾਉਣਾ ਹੀ ਨਹੀਂ ਸੀ ਚਾਹੁੰਦਾ, ਸਾਡੇ ਇਤਿਹਾਸ ਵਿੱਚ ਲਿਖਿਆ ਹੈ। ਪਰ ਫਿਰ ਵੀ ਜਦੋਂ ਲਾਹੌਰ ਦੇ ਵਿੱਚ 21 ਸਾਲ ਦੀ ਉਮਰ ਸੀ, ਕੇਵਲ 21 ਸਾਲ ਦੀ ਉਮਰ ਵਿੱਚ, ਅੱਜ ਦੇ ਯੂਥ ਵਾਸਤੇ, ਅੱਜ ਦੇ ਨੌਜਵਾਨਾਂ ਵਾਸਤੇ ਬੜੀ ਵੱਡੀ ਪ੍ਰੇਰਨਾ ਇਹਦੇ ਵਿੱਚੋਂ ਮਿਲਦੀ ਹੈ ਵੀ ਜਵਾਨੀ ਦੀ ਉਮਰ ਜਿਹੜੀ ਨਸ਼ਿਆਂ ਦੇ ਵਿੱਚ ਧਨ ਜੋਬਣ ਦੋ ਵੈਰੀ ਹੋਏ ਹੋਰ ਕਈ ਪਾਸੇ ਖੱਚ ਧੋ ਕੇ ਲੰਘ ਜਾਂਦੀ ਹੈ, ਪਿਆਰਿਓ ਉੱਥੇ ਇਹ ਜਵਾਨੀ ਦੀ ਉਮਰ ਦੇ ਵਿੱਚ ਇੱਕ ਰਾਜ ਸਥਾਪਿਤ ਕਰ ਦੇਣਾ, ਖਾਲਸਾ ਰਾਜ, ਇੰਨੀ ਸੂਝਬੂਝ, ਇੰਨੀ ਸਿਆਣਪ ਹੋਣੀ, ਅਤੇ ਕੀ ਆਖਣਾ ਕਿ ਮੈਂ ਮਹਾਰਾਜਾ ਨਹੀਂ, ਮੇਰਾ ਗੁਰੂ ਰਾਜਾ ਹੈ,
ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਹਿੰਦੇ ਜੇ ਕੁਰਸੀ ਬਣਾਉਣੀ ਹੈ ਤੇ ਇੱਦਾਂ ਦੀ ਬਣਾਇਓ ਜਦੋਂ ਮੈਂ ਬੈਠਾ ਤੇ ਉਹਦਾ ਮੂੰਹ ਹਰਿਮੰਦਰ ਸਾਹਿਬ ਵੱਲ ਹੋਵੇ, ਆਖੋ ਸਤਨਾਮ। ਇੱਕ ਦਿਨ ਪਤਾ ਲੱਗਾ ਭਾਈ ਮਨਸ਼ਾ ਸਿੰਘ ਬੜੀ ਗਰੀਬੀ ਦੀ ਹਾਲਤ ਵਿੱਚ ਹੈ, ਗੁਰੂ ਘਰ ਦਾ ਰਾਗੀ ਸੀ ਜੀ, ਤੇ ਪਿਆਰਿਓ ਮਹਾਰਾਜਾ ਸਾਹਿਬ ਤੁਰ ਪਏ ਉਹਦੇ ਘਰ ਦੇ ਲਾਗੇ, ਗਏ, ਛੋਟਾ ਜਿਹਾ ਘਰ ਹੈ, ਬੜਾ ਗਰੀਬ ਹੈ, ਕੱਚੇ ਭਾਂਡੇ ਨੇ, ਉਸ ਵਕਤ ਮਿੱਟੀ ਦੇ ਭਾਂਡਿਆਂ 'ਚ ਪ੍ਰਸ਼ਾਦਾ ਪਾਣੀ ਛਕਣਾ। ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ, ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਜੀ ਦਰਵਾਜ਼ਾ ਖੋਲੋ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਭਾਈ ਮਨਸਾ ਸਿੰਘ ਜੀ ਕਹਿਣ ਲੱਗੇ ਕਿਉਂ ਆਏ ਹੋ, ਮੈਨੂੰ ਪਤਾ ਤੁਸੀਂ ਕਿਉਂ ਆਏ ਹੋ, ਜਿੱਥੋਂ ਦੀ ਲੰਘਦੇ ਹੋ ਉੱਥੇ ਹੀਰੇ ਮੋਤੀ ਬਿਖਰ ਜਾਂਦੇ ਨੇ, ਉੱਥੇ ਜਨਤਾ ਦੇ ਦੁੱਖ ਦਰਦ ਦੂਰ ਹੋ ਜਾਂਦੇ ਨੇ। ਪਿਆਰਿਓ ਮਹਾਰਾਜਾ ਸਾਹਿਬ ਦਾ ਜਿਹੜਾ ਕਿਰਦਾਰ ਸੀ ਇਤਿਹਾਸ ਦੱਸਦਾ, ਕਹਿੰਦੇ ਇੱਕ ਵਾਰ ਉਹਨਾਂ ਨੇ ਇਹ ਗੱਲ ਆਖੀ, ਕਹਿੰਦੇ ਮੈਨੂੰ ਕੋਈ ਇਹ ਬਜ਼ੁਰਗ ਆ ਕੇ ਮਿਲੇ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਹੋਣ, ਅਤੇ ਉਸ ਵਕਤ 125 ਸਾਲ ਦਾ ਇੱਕ ਬਜ਼ੁਰਗ ਜਦੋਂ ਆਇਆ ਉਹਦੇ ਪੈਰਾਂ ਦੇ ਵਿੱਚ ਆਪਣਾ ਸਿਰ ਰੱਖ ਦਿੱਤਾ ਸੀ, ਅਤੇ ਪਿਆਰਿਓ ਇੰਨਾ ਧਨ ਦੌਲਤ ਦੇ ਕੇ ਉਹਨੂੰ ਨਵਾਜਿਆ ਵੀ ਉਹਦੀਆਂ ਆਉਣ ਵਾਲੀਆਂ ਪੁਸਤਾਂ ਜਿਹੜੀਆਂ ਸੀ ਉਹ ਵੀ ਰਚ ਗਈਆਂ। ਇੰਨਾ ਸਤਿਕਾਰ ਕੀਤਾ ਕਿਉਂ, ਕਿਉਂਕਿ ਤੂੰ ਮੇਰੇ ਗੁਰੂ ਦੇ ਦੀਦਾਰ ਕੀਤੇ ਨੇ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਆ। ਇੰਨੀ ਭਾਵਨਾ ਵਾਲਾ ਉਹ ਸਿੱਖ ਸੀ ਨਿੱਜੀ ਤੌਰ 'ਤੇ ਜੇ ਦੇਖਿਆ ਜਾਵੇ। ਅਤੇ ਭਾਈ ਮਨਸਾ ਸਿੰਘ ਕਹਿਣ ਲੱਗੇ ਇਹ ਦਰਵਾਜ਼ਾ ਨਹੀਂ ਖੁੱਲ੍ਹਣਾ, ਕਹਿੰਦੇ ਇਹ ਜਿਹੜੇ ਕੱਚੇ ਭਾਂਡੇ ਜਿਹੜੀ ਮੇਰੀ ਗਰੀਬੀ ਦੇਖ ਕੇ ਤੁਸੀਂ ਆਏ ਹੋ ਨਾ, ਇਹ ਗਰੀਬੀ, ਇਹ ਸਿਦਕ, ਇਹ ਭਰੋਸਾ ਹੀ ਤੇਰੇ ਰਾਜ ਦੀਆਂ ਜੜ੍ਹਾਂ ਨੇ, ਜਿੱਦਣ ਇਹ ਭਰੋਸਾ ਟੁੱਟ ਗਿਆ ਉਦੋਂ ਰਾਜ ਨਹੀਂ ਰਹਿੰਦੇ ਹੁੰਦੇ। ਇਹੋ ਜਿਹਾ ਸਿੱਖੀ ਜੀਵਨ ਸੀ, ਇਹੋ ਜਿਹੇ ਪ੍ਰਚਾਰਕ, ਇਹੋ ਜਿਹੇ ਰਾਗੀ ਸੀ ਸਾਡੇ ਉਸ ਵਕਤ। ਸੱਚ ਹੈ ਪਿਆਰਿਓ, ਜਿਹੜੇ ਨਿਸ਼ਕਾਮ ਭਾਵਨਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਸੀ। ਹੁਣ ਇਤਿਹਾਸ ਦੱਸਦਾ ਇਹ ਜਿਹੜਾ ਸਮਾਂ ਲੰਘਿਆ ਅਕਾਲ ਤਖਤ ਸਾਹਿਬ ਅਤੇ ਸਿੱਖ ਪੰਥ ਦਾ, ਇਹ ਜਿਹੜਾ ਮਿਸਲਾਂ ਦਾ ਸਮਾਂ ਲੰਘਿਆ, ਉਸ ਤੋਂ ਬਾਅਦ ਇਹਨਾਂ ਮਿਸਲਾਂ ਦੇ ਵਿੱਚੋਂ ਫਿਰ ਇਹ ਖਾਲਸਾ ਰਾਜ ਕਾਇਮ ਹੁੰਦਾ ਹੈ। ਅਤੇ ਇਤਿਹਾਸ ਦੱਸਦਾ ਹੈ, ਕਹਿੰਦੇ ਮਹਾਰਾਜੇ ਰਣਜੀਤ ਸਿੰਘ ਨੇ ਜਿਹੜਾ ਇਹ ਅਖੀਰਲਾ ਬਚਨ ਕੀਤਾ ਸੀ ਨਾ, ਕਿਉਂਕਿ ਇੱਕ ਇੱਕ ਮੋਤੀ ਜਿਹੜਾ ਮਾਲਾ ਦਾ ਕਿਵੇਂ ਬਿਖਰਿਆ ਹੋਇਆ ਸੀ ਵੱਖ ਵੱਖ ਜਥਿਆਂ ਦੇ ਰੂਪ ਵਿੱਚ, ਫਿਰ ਮਿਸਲਾਂ ਬਣੀਆਂ ਮਿਸਲਾਂ ਦੇ ਰੂਪ ਵਿੱਚ। ਕਈ ਵਾਰੀ ਸਾਨੂੰ ਇੱਦਾਂ ਲੱਗਦਾ, ਕਈ ਲੋਕ ਕਹਿ ਦਿੰਦੇ ਜੀ ਸਾਰੀਆਂ ਮਿਸਲਾਂ ਉਹਨਾਂ ਨੇ ਕਬਜ਼ੇ ਵਿੱਚ ਲੈ ਕੇ ਆਉਂਦੀਆਂ, ਉਹਨਾਂ ਨੇ ਇਕੱਠੀਆਂ। ਪਿਆਰਿਓ ਜਦੋਂ ਰਾਜ ਪ੍ਰਬੰਧ ਕਰਨੇ ਹੋਣ ਤਾਂ ਸਾਨੂੰ ਇਕੱਠੇ ਹੋਣਾ ਹੀ ਪੈਂਦਾ ਹੈ, ਇਹ ਚੜ੍ਹਦੀ ਕਲਾ ਦਾ ਸੂਚਕ ਹੈ ਵੀ ਇਕੱਠੇ ਹੋਵਾਂਗੇ, ਜੇ ਸਾਰੇ ਆਪਾਂ ਆਗੂ ਬਣ ਜਾਈਏ ਫਿਰ ਰਾਜ ਨਹੀਂ ਚੱਲਦੇ ਹੁੰਦੇ। ਸਾਨੂੰ ਪ੍ਰਬੰਧ ਚਲਾਉਣ ਵਾਸਤੇ ਕੋਈ ਵਿਉਂਤਬੰਦੀ ਕਰਨੀ ਪੈਂਦੀ ਹੈ, ਇਹ ਸਾਰੀਆਂ ਉਸ ਵਕਤ ਵਿਉਂਤਬੰਦੀਆਂ ਕੀਤੀਆਂ ਗਈਆਂ। ਅਤੇ ਪਿਆਰਿਓ ਤਕਰੀਬਨ 10-11 ਸਾਲ ਦੀ ਉਮਰ ਸੀ ਜਦੋਂ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਜੰਗ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਅਤੇ ਕਦੀ ਉਹ ਸਮਾਂ ਸੀ ਜਦੋਂ ਚੇਚਕ ਦੀ ਬਿਮਾਰੀ ਦੇ ਨਾਲ ਮੁੱਖ ਇਹੋ ਜਿਹਾ ਹੋ ਗਿਆ, ਬਹੁਤ ਬਦਸੂਰਤ ਹੋ ਗਿਆ, ਇੱਕ ਅੱਖ ਵੀ ਚਲੇ ਗਈ। ਅਤੇ ਸਰਦਾਰ ਮਹਾਂ ਸਿੰਘ, ਮਾਤਾ ਰਾਜ ਕੌਰ ਅੱਜ ਇੱਕ ਦੁੱਖ ਦੇ ਵਿੱਚ ਨੇ, ਇਹ ਸੋਚਦੇ ਪਏ ਨੇ। ਸਰਦਾਰ ਮਹਾਂ ਸਿੰਘ ਵਿਚਾਰ ਕਰਦਾ ਪਿਆ ਵੀ ਜੋ ਇਹ ਏਡੀ ਵੱਡੀ ਮਿਸਲ ਜਿਹੜੀ ਅਸੀਂ ਕਾਇਮ ਕੀਤੀ ਹੈ, ਕਿ ਇਹਦੇ ਪ੍ਰਬੰਧ ਨੂੰ ਇਹ ਸਾਡਾ ਛੋਟਾ ਜਿਹਾ ਬੱਚਾ ਸਾਂਭ ਸਕੇਗਾ ਜਿਹਦੀ ਅੱਖ ਵੀ ਇੱਕ ਚਲੇ ਗਈ। ਸਰਦਾਰ ਮਹਾਂ ਸਿੰਘ ਫਿਕਰਮੰਦ ਹੋਣਾ, ਕਿਉਂਕਿ ਉਹਨਾਂ ਨੇ ਉਸ ਵਕਤ ਜਦੋਂ ਚੱਠਿਆਂ ਦੇ ਵਿਰੁੱਧ ਜੰਗ ਹੋ ਰਹੀ ਸੀ ਨਾ, ਫਤਿਹ ਕੀਤੀ, ਅਤੇ ਪਹਿਲਾਂ ਨਾਂ ਰੱਖਿਆ ਸੀ ਬੁੱਧ ਸਿੰਘ, ਹਾਂਜੀ, ਅਤੇ ਮਹਾਰਾਜੇ ਰਣਜੀਤ ਸਿੰਘ ਦਾ ਜਿਹੜਾ ਨਾਂ ਸੀ। ਅਤੇ ਭਾਈ ਮਹਾਂ ਸਿੰਘ ਨੇ ਇੱਕ ਬਚਨ ਕੀਤਾ ਜਦੋਂ ਆ ਕੇ ਖਬਰ ਦਿੱਤੀ ਅਤੇ ਜੈਕਾਰਾ ਲਾਇਆ ਵੀ ਤੁਹਾਡੇ ਘਰੇ ਪੁੱਤਰ ਆਇਆ, ਅਤੇ ਉਸ ਵਕਤ ਚੱਠਿਆਂ ਦੇ ਵਿਰੁੱਧ ਉਹ ਜੰਗ ਜਿੱਤੀ ਸੀ, ਅਤੇ ਜੰਗ ਜਿੱਤਣ ਤੋਂ ਬਾਅਦ ਉਹ ਕਹਿਣ ਲੱਗੇ ਉਹਨਾਂ ਦਾ ਨਾਂ ਰਣਜੀਤ ਸਿੰਘ ਰੱਖਣਾ ਹੈ, ਅਤੇ ਫਿਰ ਇਹ ਰਣਜੀਤ ਸਿੰਘ ਨਾਂ ਰੱਖਿਆ ਗਿਆ। ਅਤੇ ਪਿਆਰਿਓ 5 ਸਾਲ ਦੀ ਉਮਰ ਵਿੱਚ ਚੇਚਕ ਹੋ ਜਾਣੀ, ਅੱਖ ਚਲੇ ਜਾਣੀ, ਸਰਦਾਰ ਮਹਾਂ ਸਿੰਘ ਫਿਕਰ ਦੇ ਵਿੱਚ ਆ ਗਏ ਵੀ ਮੇਰਾ ਪੁੱਤ ਕੀ ਕੱਲ੍ਹ ਨੂੰ ਸ਼ੁਕਰ ਚੱਕੀਆ ਮਿਸਲ ਦਾ ਪ੍ਰਬੰਧ, ਇੰਨਾ ਕੁਝ ਜਿਹੜਾ ਅਸੀਂ ਜਿੱਤਿਆ ਹੈ ਇਹਨੂੰ ਸਾਂਭ ਸਕੇਗਾ, ਪਰ ਕਿਹਨੂੰ ਪਤਾ ਸੀ ਤੂੰ ਸ਼ੁਕਰ ਚੱਕੀਆ ਮਿਸਲ ਦੀ ਭਾਊ ਗੱਲ ਕਰ ਰਿਹਾ, ਇਹਨੇ ਤਾਂ ਖਾਲਸਾ ਰਾਜ ਹੀ ਕਾਇਮ ਕਰ ਦੇਣਾ। ਆਖੋ ਸਤਨਾਮ।
ਜਿਹੜਾ ਉਹ ਰਾਜ ਜਿਹਦੀ ਮਿਸਾਲ ਦੁਨੀਆਂ ਦੇ ਲੋਕ ਦਿਆ ਕਰਨਗੇ। ਹੁਣ ਯਾਦ ਰੱਖਿਓ, ਜਿਸ ਵਕਤ ਕੈਪਟਨ ਮਰੇ ਆਇਆ ਨਾ, ਜਦੋਂ ਇਤਿਹਾਸ ਲਿਖਿਆ ਗਿਆ ਸਰਦਾਰ ਰਤਨ ਸਿੰਘ ਭੰਗੂ, ਫਿਰ ਉਹਨਾਂ ਨੇ ਇਤਿਹਾਸ ਲਿਖਾਇਆ। ਪਿਆਰਿਓ, ਉਸ ਵਕਤ ਇਹ ਗੱਲ ਵਿਚਾਰੀ ਗਈ ਸੀ ਵੀ ਖਾਲਸਾ ਰਾਜ ਦੇ ਵਿੱਚ ਕਿਹੜੀ ਤਾਕਤ ਹੈ, ਉਹ ਕਿਹੜੀ ਤਾਕਤ ਹੈ। ਠੀਕ ਹੈ, ਬਾਅਦ ਵਿੱਚ ਖਾਲਸਾ ਰਾਜ ਬਿਖਰ ਗਿਆ, ਡੋਗਰਿਆਂ ਨੇ ਆਪਸੀ ਫੁੱਟਣੇ, ਕਿਸ ਤਰ੍ਹਾਂ ਕੰਵਰ ਨੌ ਨਿਹਾਲ ਸਿੰਘ ਉੱਤੋਂ ਛੱਜਾ ਸੁੱਟਿਆ ਜਾਂਦਾ, ਉਹ ਖੂਨੀ ਦਰਵਾਜ਼ਾ। ਹਾਂਜੀ, ਅੱਜ ਵੀ ਉਹ ਲਾਹੌਰ ਦੀਆਂ ਗਲੀਆਂ, ਅੱਜ ਵੀ ਜਦੋਂ ਅਸੀਂ ਉੱਥੇ ਜਾਓਗੇ ਨਾ, ਤਾਂ ਪਿਆਰੇ ਇੱਕ ਵਾਰੀ ਮਨ ਭਰ ਜਾਂਦਾ ਵੀ ਉਹ ਕਿਹੋ ਜਿਹਾ ਮੰਜ਼ਰ ਹੋਵੇਗਾ ਜਦੋਂ ਇੱਕ ਇੱਕ ਕਰਕੇ ਇਸ ਪਰਿਵਾਰ ਦਾ ਇੱਕ ਇੱਕ ਜੀਅ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ। ਇਹੋ ਜਿਹੀਆਂ ਗਦਾਰੀਆਂ ਇਹਨਾਂ ਡੋਗਰਿਆਂ ਵੱਲੋਂ ਅਤੇ ਘਰ ਦੇ ਜਿਹੜੇ ਭੇਤੀ ਸੀ ਉਹਨਾਂ ਵੱਲੋਂ ਕੀਤੀਆਂ ਗਈਆਂ। ਤਕਰੀਬਨ 1848 ਤੋਂ ਲੈ ਕੇ 49 ਤੱਕ ਇਹ ਕਤਲੇਆਮ ਬੜਾ ਕੁਝ ਹੋਇਆ। ਅਖੀਰਲਾ ਥੰਮ ਸਰਦਾਰ ਸ਼ਾਮ ਸਿੰਘ ਅਟਾਰੀ, ਜੋ ਸਭਰਾਵਾਂ ਦੀ ਜੰਗ ਦੇ ਵਿੱਚ, ਸਾਡਾ ਇਤਿਹਾਸ ਦੱਸਦਾ ਜਦੋਂ ਥੰਮ ਡਿੱਗਾ ਨਾ, ਉਸ ਵਕਤ ਖਾਲਸਾ ਰਾਜ ਦੀਆਂ ਸ਼ਾਮਾਂ ਪੈ ਗਈਆਂ। ਹੁਣ ਵਿਦਵਾਨ ਲਿਖਦੇ ਨੇ, ਕਹਿੰਦੇ ਜਿਸ ਵਕਤ ਇਹ ਸਾਰੀ ਖੋਜ ਕੀਤੀ ਗਈ, ਕਿਉਂਕਿ ਅੰਗਰੇਜ਼ ਬੜਾ ਮਾਹਰ ਸੀ, ਉਹ ਲੱਭਣਾ ਚਾਹੁੰਦਾ ਸੀ ਵੀ ਇਸ ਰਾਜ ਦੇ ਵਿੱਚ ਕਿਹੜੀ ਤਾਕਤ ਹੈ, ਵੀ ਅਸੀਂ ਸਾਰੇ ਹਿੰਦੁਸਤਾਨ ਨੂੰ ਕੰਨਿਆ ਕੁਮਾਰੀ ਤੱਕ, ਕਿੱਥੋਂ ਤੱਕ ਮਹਾਰਾਸ਼ਟਰ, ਵੱਡੇ ਵੱਡੇ ਮਰਾਠੇ ਕਾਬੂ ਵਿੱਚ ਕਰ ਲਏ, ਵੱਡੇ ਵੱਡੇ ਰਾਜਪੂਤ ਕਾਬੂ ਵਿੱਚ ਕਰ ਲਏ, ਪਰ ਆਹ ਸਿੱਖਾਂ ਦੇ ਵਿੱਚ ਕਿਹੜੀ ਤਾਕਤ ਹੈ ਜਿਹੜੇ ਮੁੱਠੀ ਭਰ ਨੇ, ਅਤੇ ਜਿਨ੍ਹਾਂ ਦੀ ਗੱਲ ਮੁਸਲਮਾਨ ਵੀ ਓਨੀ ਮੰਨਦੇ, ਹਿੰਦੂ ਵੀ ਓਨੀ ਮੰਨਦੇ ਨੇ, ਸਾਰੇ ਮਹਾਰਾਜਾ ਸਾਹਿਬ ਦੀ ਆਗਿਆ ਦੇ ਵਿੱਚ ਰਹਿੰਦੇ ਸੀ, ਵੱਡੇ ਵੱਡੇ ਫਰਾਂਸੀਸੀ ਗੋਰੇ ਆ ਕੇ, ਨੈਪੋਲੀਅਨ ਦੇ ਵੱਡੇ ਵੱਡੇ ਜਿਹੜੇ ਜਰਨੈਲ ਸੀ ਉਹ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਨੌਕਰੀ ਕਰਦੇ ਰਹੇ, ਇਹਦਾ ਕਾਰਨ ਕੀ ਹੈ? ਮੈਂ ਪਹਿਲਾਂ ਵੀ ਬੇਨਤੀ ਕੀਤੀ, ਇੱਕ ਸਿੱਕਾ ਮਹਾਰਾਜਾ ਰਣਜੀਤ ਸਿੰਘ ਦਾ 13 ਪਾਊਂਡ ਬਣਦੇ ਸੀ, ਕੋਈ ਛੋਟੀ ਗੱਲ ਨਹੀਂ ਸੀ। ਅਤੇ ਉਸ ਵਕਤ ਕਹਿੰਦੇ ਇਹ ਗੱਲ ਸਾਹਮਣੇ ਆਈ ਵੀ ਜਿੱਥੇ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਬਹੁਤ ਵਫਾਦਾਰ ਹੈ, ਪੰਥ ਪ੍ਰਤੀ ਵਫਾਦਾਰ ਹੈ, ਇਹ ਸਿੱਖ ਜਿਹੜੇ ਨੇ ਆਪਣੇ ਗੁਰਧਾਮਾਂ 'ਤੇ ਅਟੁੱਟ ਵਿਸ਼ਵਾਸ ਕਰਦੇ ਨੇ, ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਦਰਸ਼ਨਾਂ ਦੀ ਹਰ ਵੇਲੇ ਤਾਂਘ ਰੱਖਦੇ ਨੇ, ਉੱਥੇ ਕਹਿੰਦੇ ਇਹ ਲੋਕਾਂ ਦੀ ਇੱਕ ਖਾਸੀਅਤ ਸੀ ਵੀ ਪੰਜਾਬੀ ਜਿਹੜੇ ਸਨ ਸਾਰੇ ਪੜ੍ਹੇ ਲਿਖੇ ਸੀ। ਆਹ ਗੱਲ ਨੋਟ ਕਰਨ ਵਾਲੀ ਹੈ ਵੀ ਪੜ੍ਹਾਈ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ। 80% 7% ਇਹ ਲੋਕ ਪੜ੍ਹੇ ਲਿਖੇ ਸਨ। ਇਹ ਗੱਲ ਫਿਰ ਉਹਨਾਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਆਪਣੇ ਲੋਕਾਂ ਵਿੱਚ ਜਾ ਕੇ ਲਾਗੂ ਕੀਤੀ ਵੀ ਜੇ ਦੁਨੀਆਂ ਦੇ ਵਿੱਚ ਰਾਜ ਕਰਨਾ, ਤਰੱਕੀ ਕਰਨੀ ਹੈ ਤਾਂ ਸਾਨੂੰ ਪੜ੍ਹੇ ਲਿਖੇ ਹੋਣਾ ਚਾਹੀਦਾ। ਅਤੇ ਦੂਸਰੀ ਗੱਲ ਇਹ ਸਾਹਮਣੇ ਆਈ ਸੀ ਵੀ ਇਹ ਸਾਰੇ ਸ਼ਸਤਰਧਾਰੀ ਸੀ, ਸਾਰੇ ਸ਼ਸਤਰਧਾਰੀ ਸੀ। ਅਤੇ ਪਿਆਰਿਓ, ਫਿਰ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਵੀ ਜੇ ਸਿੱਖੀ ਨੂੰ ਕਮਜ਼ੋਰ ਕਰਨਾ ਹੈ, ਜੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਹੈ, ਤਾਂ ਇੱਕ ਕੰਮ ਕਰੀਏ, ਇਹਨਾਂ ਦੇ ਘਰਾਂ ਦੇ ਵਿੱਚੋਂ ਐਜੂਕੇਸ਼ਨ ਦੇ ਜਿਹੜੇ ਧੁਰੇ ਨੇ, ਕਹਿਤੇ ਨੇ, ਇਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਕਿਤਾਬਾਂ ਰੱਖੀਆਂ ਨੇ, ਅੱਜ ਸਿੱਖ ਦੇ ਘਰ ਵਿੱਚ, ਮੈਨੂੰ ਮਾਫ ਕਰਿਓ, ਧਾਰਮਿਕ ਲਿਟਰੇਚਰ ਨਹੀਂ ਲੱਭਦਾ। ਕੱਲ੍ਹ ਆਪਾਂ ਗੱਲ ਕਰ ਰਹੇ ਸੀ ਲਾਇਬ੍ਰੇਰੀਆਂ, ਜਿਹੜੇ ਗੁਰਸਿੱਖ ਪੜ੍ਹਨ ਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਲਾਇਬ੍ਰੇਰੀਆਂ ਨੇ, ਪਰ ਬਹੁਤਾਤ ਆ ਜੋ ਨੇ ਜਿਹੜੇ ਕਦੀ ਕਿਤਾਬ ਚੱਕ ਕੇ ਪੜ੍ਹਦੇ ਹੀ ਨਹੀਂ। ਮੈਂ ਮਾਫੀ ਚਾਹੁੰਦਾ, ਅੱਜ ਪੜ੍ਹਨ ਦੀ ਬਿਰਤੀ ਖਤਮ ਹੁੰਦੀ ਜਾ ਰਹੀ ਹੈ। ਸੈਂਕੜੇ ਪਿੰਡਾਂ ਵਿੱਚ ਅਸੀਂ ਖੁਦ ਲਾਇਬ੍ਰੇਰੀਆਂ ਬਣਵਾਈਆਂ, ਜਦੋਂ ਜਾ ਕੇ ਦੇਖੀਦਾ ਤਾਂ ਤਾਲੇ ਲੱਗੇ ਹੋਏ ਆ, ਗੁਰਦੁਆਰਿਆਂ ਵਿੱਚ ਪੜ੍ਹਦਾ ਹੀ ਕੋਈ ਨਹੀਂ। ਮੈਂ ਮਾਫੀ ਚਾਹੁੰਦਾ, ਮੈਂ ਖੁਦ ਸੈਂਕੜੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਅਸੀਂ ਬਣਵਾਈਆਂ, ਕੋਈ ਨਹੀਂ ਪੜ੍ਹਦਾ। ਇੱਕ ਜਹਾਜ਼ ਦੇ ਵਿੱਚ ਇੱਕ ਬਜ਼ੁਰਗ ਕਹਿਤਾ ਪੜ੍ਹ ਰਿਹਾ ਸੀ, ਉੱਪਰ ਬੈਠਾ, ਪਾਣੀ ਵਾਲਾ ਜਹਾਜ਼ ਹੈ। ਕੁਝ ਨੌਜਵਾਨ ਲਾਗੇ ਗਏ, ਕਹਿਣ ਲੱਗੇ ਬੜੀ ਹੈਰਾਨੀ ਨਾਲ ਵੀ ਕੀ ਕਰ ਰਹੇ ਹੋ? ਉਹ ਬਜ਼ੁਰਗ ਕਹਿਣ ਲੱਗਾ, ਤੁਹਾਡੀ ਹੈਰਾਨੀ ਦਾ ਇਹੀ ਕਾਰਨ ਹੈ ਵੀ ਮੈਂ ਪੜ੍ਹਦਾ ਪਿਆ। ਹਾਂਜੀ, 90-95 ਸਾਲ ਦੀ ਮੇਰੀ ਉਮਰ ਹੈ, ਮੈਂ ਹਜੇ ਵੀ ਪੜ੍ਹਦਾ ਪਿਆ, ਤੁਸੀਂ ਇਸੇ ਕਰਕੇ ਮੈਨੂੰ ਦੇਖ ਰਹੇ ਹੋ ਨਾ? ਨੌਜਵਾਨ ਕਹਿਣ ਲੱਗੇ, ਜੀ ਹਾਂ, ਕਿ ਮੈਂ ਅਸੀਂ ਇਸੇ ਕਰਕੇ ਹੈਰਾਨ ਹਾਂ ਵੀ ਐਡੀ ਵੱਡੀ ਤੁਹਾਡੀ ਉਮਰ ਹੈ, ਤੁਸੀਂ ਹਜੇ ਵੀ ਕੋਈ ਭਾਸ਼ਾ ਸਿੱਖਦੇ ਪਏ ਹੋ, ਕੀ ਕਾਰਨ ਹੈ? ਉਹ ਬਜ਼ੁਰਗ ਕਹਿਣ ਲੱਗਾ ਵੀ ਤੁਹਾਡੇ ਵਿੱਚ ਅਤੇ ਸਾਡੇ ਵਿੱਚ ਇਹੀ ਫਰਕ ਹੈ। ਕਹਿੰਦਾ ਤੁਸੀਂ ਲੋਕ ਸੋਚਦੇ ਹੋ ਜਦ ਤੱਕ ਜਵਾਨ ਹੋਵਾਂਗੇ ਤਦ ਤੱਕ ਪੜ੍ਹਾਂਗੇ, ਬੰਦਾ ਇਹੀ ਸੋਚਦਾ 20-21 ਸਾਲ ਪੜ੍ਹਾਂਗੇ, ਬਾਅਦ 'ਤੇ ਕੰਮ ਹੀ ਕਰਨਾ, ਅਤੇ ਕਈ ਤਾਂ 10ਵੀਂ 12ਵੀਂ ਕਰਕੇ ਸੋਚਦੇ ਹੁਣ ਖਹਿੜਾ ਛੁੱਟਿਆ, ਅੱਗੇ ਪੜ੍ਹਨ ਦੀ ਕੀ ਲੋੜ? ਕਹਿੰਦੇ ਤੁਸੀਂ ਇਹ ਸੋਚਦੇ ਹੋ ਜਦ ਤੱਕ ਪੜ੍ਹਾਂਗੇ
ਤਦ ਤੱਕ ਪੜ੍ਹਾਂਗੇ ਜਦ ਤੱਕ ਜਵਾਨ ਰਹਾਂਗੇ। ਪਰ ਕਹਿੰਦਾ ਅਸੀਂ ਇਹ ਸੋਚਦੇ ਹਾਂ ਜਦ ਤੱਕ ਪੜ੍ਹਦੇ ਰਹਾਂਗੇ ਤਦ ਤੱਕ ਜਵਾਨ ਰਹਾਂਗੇ। ਕਹਿੰਦਾ ਬਸ ਆਹੀ ਤੁਹਾਡੀ ਅਤੇ ਸਾਡੀ ਸੋਚ ਦਾ ਫਰਕ ਹੈ। ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਇੱਕ ਐਲਾਨ ਕੀਤਾ ਸੀ ਗੁਰਦੁਆਰਾ ਮੰਦਿਰ ਮਸਜਿਦ ਬਾਅਦ ਵਿੱਚ ਬਣਨਾ ਹੈ, ਸਕੂਲ ਪਹਿਲਾਂ ਬਣਨਾ ਚਾਹੀਦਾ ਹੈ, ਐਜੂਕੇਸ਼ਨ ਦੇ ਕੇਂਦਰ ਪਹਿਲਾਂ ਬਣਨੇ ਚਾਹੀਦੇ ਆ। ਅਤੇ ਮੈਨੂੰ ਮਾਫ ਕਰਿਓ, ਜਿਹੜੀਆਂ ਕੌਮਾਂ ਅੱਜ ਰਾਜ ਕਰ ਰਹੀਆਂ ਨੇ ਉਹਨਾਂ ਨੇ ਆਪਣੇ ਸਕੂਲ ਬਣਾਏ, ਉਹਨਾਂ ਨੇ ਪੰਜਾਬ ਵਿੱਚ ਵੀ ਅੱਜ ਸਕੂਲ ਖੋਲ੍ਹੇ ਹੋਏ, ਅਸੀਂ ਕੀ ਕਰ ਰਹੇ ਹਾਂ? ਹੈਰਾਨੀ ਦੀ ਗੱਲ, ਹੋਸਪਿਟਲ ਬਣਾਏ, ਬੜਾ ਕੁਝ ਕੀਤਾ। ਕਿਉਂਕਿ ਬੰਦਾ ਉੱਧਰ ਜਾਂਦਾ, ਇੱਕ ਬਿਮਾਰ ਬੰਦੇ ਦੇ ਸਿਰਹਾਣੇ ਕੌਣ ਖੜ੍ਹਾ ਹੈ ਉਹ ਦੇਖਦਾ ਹੈ, ਉਹਦੇ ਸਿਰਹਾਣੇ ਅੱਜ ਕੌਣ ਖੜ੍ਹਾ ਹੈ, ਉਸੇ ਧਰਮ ਵਾਲੇ ਪਾਸੇ ਉਹ ਤੁਰ ਪੈਂਦਾ ਹੈ। ਇਹ ਬੜੀ ਨਾਜ਼ੁਕ ਸਥਿਤੀ ਹੁੰਦੀ ਹੈ। ਇੱਕ ਬੱਚੇ ਜਦੋਂ ਪੜ੍ਹਦੇ ਨੇ, ਇਹਦੇ ਉੱਤੇ ਮੇਰਾ ਆਰਟੀਕਲ ਛਪਿਆ ਸੀ, ਮਾਂ ਦੀ ਭੂਮਿਕਾ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ 'ਚ ਮਾਂ ਦੀ ਕੀ ਭੂਮਿਕਾ ਹੈ। ਕਿਉਂਕਿ ਬੱਚਿਆਂ ਦੇ ਮੈਂ ਸੈਮੀਨਾਰ ਜ਼ਿਆਦਾ ਕਰਦਾ ਹਾਂ ਸਕੂਲਾਂ ਕਾਲਜਾਂ ਦੇ ਵਿੱਚ। ਅਸਲ ਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਕਿੱਦਾਂ ਹੋਣੀ ਹੈ, ਸਾਡੀਆਂ ਫੀਲਿੰਗਸ, ਸਾਡੇ ਥੋਟਸ, ਸਾਡੇ ਐਕਸ਼ਨ, ਉਸ ਤੋਂ ਬਾਅਦ ਸਾਡੀਆਂ ਹੈਬਿਟਸ, ਆਦਤਾਂ ਕਿੱਦਾਂ ਬਣਦੀਆਂ ਨੇ, ਫਿਰ ਸਾਡੀ ਪਰਸਨੈਲਿਟੀ ਕਿੱਦਾਂ ਬਣਦੀ ਹੈ, ਫਿਰ ਸਾਡਾ ਕਰੈਕਟਰ ਕਿਵੇਂ ਬਿਲਟ ਹੁੰਦਾ ਹੈ, ਇਹ ਸਾਰੀਆਂ ਗੱਲਾਂ ਬੜੀਆਂ ਜ਼ਰੂਰੀ ਨੇ। ਸੋ ਖੈਰ, ਉਹਨਾਂ ਨੇ ਉਸ ਵਕਤ ਘਰਾਂ ਦੇ ਵਿੱਚੋਂ ਕੈਤੇ ਖਰੀਦੇ, ਅਤੇ ਦੂਜਾ ਜਿਹੜੇ ਸਾਡੇ ਘਰਾਂ ਦੇ ਵਿੱਚ ਸ਼ਸਤਰ ਸੀ ਨਾ, ਉਹ ਸ਼ਸਤਰ ਵੀ ਖਰੀਦ ਲਏ। ਅੱਜ ਫਿਰ ਸਾਨੂੰ ਸ਼ਸਤਰਾਂ ਤੋਂ ਹੀਣੇ ਕੀਤਾ ਜਾ ਰਿਹਾ ਵੀ ਸਿੱਖ, ਜੇ ਸਿੱਖਾਂ ਦੇ ਘਰਾਂ 'ਚ ਸ਼ਸਤਰ ਮਿਲਦੇ ਤਾਂ ਛਾਪੇ ਮਾਰੇ ਜਾਂਦੇ ਆ ਅੱਜ ਵੀ। ਕਿਉਂਕਿ ਸ਼ਸਤਰ ਤੋਂ ਬਿਨਾਂ ਅਕਾਲ ਤਖਤ ਸਾਹਿਬ ਜਿਹਦਾ ਅੱਜ ਸਿਰਜਣਾ ਦਿਵਸ ਮਨਾ ਰਹੇ ਹਾਂ, ਮੇਰੇ ਸਾਹਿਬ ਨੇ ਇੱਥੇ ਐਲਾਨ ਕੀਤਾ ਸੀ ਅੱਜ ਤੋਂ ਗੁਰੂ ਘਰ ਦੀ ਭੇਟਾ ਚੰਗੇ ਸ਼ਸਤਰ, ਚੰਗੇ ਘੋੜੇ, ਚੰਗੀਆਂ ਜਵਾਨੀਆਂ। ਆ ਜਿਹੜਾ ਖਾਲਸਾ ਪੰਥ ਜਾਂ ਅਸੀਂ ਰਾਜ ਦੀ ਗੱਲ ਕਰ ਰਹੇ ਹਾਂ ਨਾ, ਸਭ ਤੋਂ ਪਹਿਲੀ ਫੌਜ ਜੇ ਸਭ ਤੋਂ ਪਹਿਲਾਂ ਹੱਥ ਵਿੱਚ ਸ਼ਸਤਰ ਲੈ ਕੇ ਤੁਰਿਆ, ਅਤੇ ਗੁਰੂ ਨਾਨਕ ਸਾਹਿਬ ਆਸਾ ਹੱਥ ਕਿਤਾਬ ਕੱਛ, ਸ਼ਕਤੀ ਅਤੇ ਭਗਤੀ ਲੈ ਕੇ ਤੁਰਿਆ, ਅਤੇ ਗੁਰੂ ਨਾਨਕ ਸਾਹਿਬ ਛੇਵੇਂ ਸਰੂਪ ਅੰਦਰ ਪ੍ਰੈਕਟੀਕਲ ਕੀਤਾ, ਅਤੇ ਗੁਰੂ ਨਾਨਕ ਸਾਹਿਬ ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰਪਕਾਰੀ। ਅਤੇ ਫਿਰ ਉਸ ਅਕਾਲ ਤਖਤ ਸਾਹਿਬ 'ਤੇ ਜਿਹੜਾ ਦਿੱਲੀ ਤੋਂ 2 ਫੁੱਟ ਉੱਚਾ ਬਣਾਇਆ, ਕਿਸੇ ਰਾਜ ਨਾਲ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ, ਉੱਥੇ ਸਤਿਗੁਰੂ ਜੀ ਨੇ ਐਲਾਨ ਕੀਤਾ ਸੀ। ਅਤੇ ਸਭ ਤੋਂ ਪਹਿਲਾਂ 500 ਸਿੰਘਾਂ ਦੀ ਫੌਜ ਇੱਥੇ ਬਣੀ, ਸਾਡਾ ਇਤਿਹਾਸ ਦੱਸਦਾ ਪਹਿਲੀ ਫੌਜ ਅਕਾਲ ਤਖਤ ਸਾਹਿਬ 'ਤੇ ਬਣੀ ਹੈ। ਪਹਿਲਾ ਕਿਲ੍ਹਾ ਛੇਵੇਂ ਪਾਤਸ਼ਾਹ ਨੇ ਬਣਵਾਇਆ ਲੋਹਗੜ੍ਹ ਦਾ, ਪਹਿਲੀ ਤੋਪ ਵੀ ਅੰਮ੍ਰਿਤਸਰ ਦੀ ਧਰਤੀ 'ਤੇ ਬਣੀ। ਯਾਦ ਰੱਖਿਓ, ਪਹਿਲੀ ਖਾਲਸਾ ਫੌਜ ਦੀ ਸਥਾਪਨਾ ਇੱਥੇ ਹੋਈ ਹੈ, ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਵਿੱਚ। ਉਦੋਂ ਇਹ ਸਾਰਾ ਕੱਚਾ ਹੁੰਦਾ ਸੀ, ਹੁਣ ਤਾਂ ਆਪਾਂ ਸਾਰਾ ਕੁਝ ਪੱਥਰਾਂ ਦੇ ਵਿੱਚ ਬਦਲੀ ਜਾ ਰਹੇ ਨਾ, ਸਿਸਟਮ ਨੂੰ ਸਮਝਣਾ ਪੈਣਾ ਹੈ ਵੀ ਉਦੋਂ ਕੀ ਹੁੰਦਾ ਸੀ। ਸਾਡਾ ਵਿਰਸਾ ਅਸੀਂ ਸਾਂਭਣਾ ਹੈ। ਦਿੱਲੀ ਵਿੱਚ ਲੋਕ ਬਿਮਾਰ ਹੁੰਦੇ ਸੀ, ਪੰਜਾਬ ਨੂੰ ਭੱਜਦੇ ਸੀ, ਕੀਰਤਪੁਰ ਸਾਹਿਬ ਦਾਰਾ ਸ਼ਿਕੋਹ ਬਿਮਾਰ ਹੋਇਆ ਨਾ, ਅਤੇ ਅੱਜ ਪੰਜਾਬ ਵਾਲਿਆਂ ਨੂੰ ਉੱਧਰ ਨੂੰ ਭੱਜਣਾ ਪੈਂਦਾ ਹੈ। ਅਸੀਂ ਵਿਰਸਾ ਸਾਂਭਿਆ ਨਹੀਂ, ਪੂਜਣ ਲੱਗ ਗਏ। ਇਤਿਹਾਸ ਨੂੰ ਪੂਜਣਾ ਨਹੀਂ ਹੁੰਦਾ, ਦੁਹਰਾਉਣਾ ਹੁੰਦਾ ਹੈ। ਇਹਦੀ ਮਾਨਤਾ ਹੁੰਦੀ, ਇਹਨੂੰ ਦੁਹਰਾਈਏ, ਇਹਨੂੰ ਅੱਗੇ ਵਧਾਈਏ। ਸਾਡੇ ਬਜ਼ੁਰਗਾਂ ਨੇ ਕੀ ਕੀਤਾ, ਜੇ ਛੇਵੇਂ ਪਾਤਸ਼ਾਹ ਨੇ ਇੱਕ ਤਖ਼ਤ ਬਣਵਾਇਆ ਅਤੇ ਪੋਤਰੇ ਨੇ 4 ਤਖ਼ਤ ਹੋਰ ਬਣਵਾ ਦਿੱਤੇ, ਜੇ ਦਾਦੇ ਨੇ ਇੱਕ ਕਿਲ੍ਹਾ ਬਣਵਾਇਆ ਅਤੇ ਲੋਹਗੜ੍ਹ ਦਾ ਪੋਤਰੇ ਨੇ 5 ਕਿਲ੍ਹੇ ਅਨੰਦਪੁਰ ਸਾਹਿਬ ਵਿੱਚ ਹੋਰ ਸਿਰਜ ਦਿੱਤੇ, ਜੇ ਦਾਦੇ ਦੇ ਸਮੇਂ ਪਿਆਰਿਓ ਇਹ ਪਹਿਲੀ ਫੌਜ ਬਣੀ, ਉਹਨਾਂ ਫੌਜਾਂ ਦੇ 5 ਮੁਖੀ ਥਾਪੇ ਸਨ ਮਹਾਰਾਜ ਨੇ, 5 ਮੁਖੀ। ਅਤੇ ਪਿਆਰਿਓ ਇਹ ਫੌਜ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵੱਡੇ ਵੱਡੇ ਜ਼ਾਲਮਾਂ ਨੂੰ ਤਖ਼ਤਾਂ ਤੋਂ ਲਾਹ ਲਾ ਕੇ, ਮਹਾਰਾਜ ਨੇ ਆਖਿਆ ਸੀ ਨਾ ਵੀ ਉਹ ਜਿਹੜਾ ਵਿਗੜਿਆ ਹੋਇਆ ਸਾਧ ਰਹਿੰਦਾ ਉਹਨੂੰ ਦੱਸਾਂਗੇ ਵੀ ਤਖ਼ਤਾਂ ਤੋਂ ਕਿਹਨੂੰ ਲਾਉਣਾ ਹੈ, ਤਖ਼ਤ ਰਾਜਾ ਸੋ ਬਹਿ ਜੋ ਤਖ਼ਤ ਹੈ ਲਾਇਕ ਹੋਈ। ਸਮਾਣਾ, ਸਢੌਰਾ, ਕਪੂਰੀ, ਸਰਹੰਦ, ਮਾਝਾ, ਮਾਲਵਾ, ਜਲੰਧਰ ਦੇ ਇਲਾਕੇ, ਇੱਧਰ ਪਹਾੜੀ ਰਾਜੇ, ਸਾਰਿਆਂ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਰਾਜ ਕਾਇਮ ਕੀਤਾ। ਉਸ ਸਮੇਂ ਆ ਜ਼ਮੀਨਾਂ ਦੇ ਮਾਲਕ ਬਣਾਇਆ ਲੋਕਾਂ ਨੂੰ, ਫਿਰ ਮਿਸਲਾਂ ਜਥੇ, ਫਿਰ ਮਿਸਲਾਂ ਬਣੀਆਂ। ਮਿਸਲਾਂ ਤੋਂ ਬਾਅਦ ਇਹ

ਇਹ ਤੋਂ ਫਿਰ ਹੀ ਅਸੀਂ ਬਚ ਸਕਦੇ ਹਾਂ ਵੀ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰੀਏ। ਇਹ ਫਿਰ ਪੈਦਾ ਹੋਵੇਗੀ ਜੇ ਸਾਡੇ ਅੰਦਰ ਸ਼ਬਦ ਆਵੇਗਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕਦੇ ਹਾਂ। ਵਾਹਿਗੁਰੂ ਜੀ ਕੀ ਫਤਿਹ ਅਸੀਂ ਬੁਲਾਉਂਦੇ ਹਾਂ, ਪਰ ਇਹਦੇ ਅਰਥ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੇ, ਦੱਸਿਆ ਵੀ ਫਤਿਹ ਉਹਦੀ ਹੈ ਅਤੇ ਖਾਲਸਾ ਵੀ ਉਹਦਾ ਹੈ। ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹੀ ਕੰਮ ਕੀਤਾ, ਮੋਹਰ ਚਲਾਈ ਗੁਰੂ ਦੇ ਨਾਂ 'ਤੇ, ਸਿੱਕਾ ਚਲਾਇਆ ਗੁਰੂ ਦੇ ਨਾਂ 'ਤੇ, ਥੱਲੇ ਇਕੱਲਾ ਲਿਖਿਆ ਹੁੰਦਾ ਸੀ ਰਣਜੀਤ ਸਿੰਘ, ਥੱਲੇ ਇਕੱਲਾ ਰਣਜੀਤ ਸਿੰਘ ਲਿਖਿਆ ਹੁੰਦਾ ਸੀ। ਅਤੇ ਜੇ ਕੁਰਸੀ ਬਣਾਈ ਉਹ ਵੀ ਗੁਰੂ ਵਾਲੇ ਪਾਸੇ ਮੂੰਹ ਕਰਕੇ ਬਹਿਣਾ, ਕਈ ਵਾਰੀ ਦਰੀ 'ਤੇ ਬਹਿਣਾ ਥੱਲੇ, ਹੱਦ ਹੋ ਗਈ। ਇੱਕ ਰਾਜਾ ਜਦੋਂ ਬਣਦਾ ਨਾ ਪਹਿਲਾਂ ਸਿੱਕੇ ਚਲਾਉਂਦਾ, ਮੋਹਰਾਂ ਚਲਾਉਂਦਾ, ਬੜਾ ਕੁਝ ਕਰਦੇ ਆ। ਆਓ ਗੁਰੂ ਕਿਰਪਾ ਕਰੇ, ਅੱਜ ਉਸ ਮਹਾਨ ਸ਼ੇਰ ਪੰਜਾਬ ਦਾ, ਸ਼ੇਰ ਖਾਲਸਾ ਰਾਜ ਦਾ ਸਰੀਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਬੜੀ ਭਾਵਨਾ ਦੇ ਨਾਲ ਆਪ ਜੀ ਮਨਾ ਰਹੇ ਹੋ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ ਹੈ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸਮਾਂ ਦੇ ਕੇ ਨਵਾਜਿਆ ਹੈ, ਸਾਰੇ ਵੀਰਾਂ ਸਾਰੀ ਸੰਗਤ ਦਾ ਧੰਨਵਾਦ ਹੈ। ਭੁੱਲ ਚੁੱਕ ਦੀ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਹਰਜੀਤ ਸਿੰਘ ਕਥਾਵਾਚਕ, ਜੋ ਗੁਰਦੁਆਰਾ ਬੇਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੋਂ ਆਪਣੇ ਕੋਲ ਆਏ ਆ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਦੱਸਿਆ। ਬਹੁਤ ਹੀ ਧੰਨਵਾਦ ਆ ਉਹਨਾਂ ਦਾ, ਕਿਉਂਕਿ ਚੰਗੇ ਭਾਗਾਂ ਨਾਲ ਹੀ ਚੰਗੇ ਵਿਚਾਰ ਸੁਣਨੇ ਨੂੰ ਮਿਲਦੇ ਆ। ਇਹਨਾਂ ਦਾ ਬਹੁਤ ਬਹੁਤ ਸਤਿਕਾਰ, ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਗੁਰਦੁਆਰਾ ਰੈਂਟਨ ਨੂੰ ਸਮਾਂ ਦਿੱਤਾ। ਅੱਜ ਦਾ ਦਿਹਾੜਾ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ। ਬਹੁਤ ਹੀ ਆਪਾਂ ਕਿਸਮਤ ਵਾਲੇ ਹਾਂ ਜਦੋਂ ਆਪਾਂ ਨੂੰ ਇੱਦਾਂ ਦੀਆਂ ਪ੍ਰਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਬੈਠ ਕੇ ਆਪਣੇ ਗੁਰੂਆਂ ਨੂੰ, ਆਪਣੇ ਰਾਜਿਆਂ ਨੂੰ, ਮਹਾਰਾਜਿਆਂ ਨੂੰ ਉਹਨਾਂ ਦਾ ਜਸ ਗਾਉਣ ਦਾ ਸਮਾਂ ਮਿਲਦਾ ਆ। ਇਹ ਸਾਡੇ ਇੱਕ ਚੰਗੇ ਭਾਗ ਆ ਜੋ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਹੀ ਆਪਣੇ ਸਿੱਖ ਕੌਮ ਨੂੰ ਲੈ ਕੇ ਤੁਰਿਓ ਹਾਂ, ਔਰ ਸਾਨੂੰ ਹਰ ਜਗ੍ਹਾ ਦੇ ਉੱਤੇ ਚੰਗੀਆਂ ਪ੍ਰਾਪਤੀਆਂ ਹੋਈਆਂ ਆ। ਇਹ ਸਾਡੇ ਅਕਾਲ ਪੁਰਖ ਗੁਰੂ ਮਹਾਰਾਜ ਦੇ ਕਰਕੇ ਹੀ ਸਾਨੂੰ ਸਭ ਕੁਛ ਮਿਲਿਆ ਆ, ਨਹੀਂ ਤਾਂ ਅਸੀਂ ਕੁਛ ਵੀ ਨਹੀਂ ਹੈਗੇ। ਇਸ ਅਕਾਲ ਪੁਰਖ ਦੇ ਕਰਕੇ, ਇਸ ਮਹਾਰਾਜ ਦੇ ਕਰਕੇ ਸਾਨੂੰ ਇਹ ਚੀਜ਼ਾਂ ਇਹਨਾਂ ਦੇਸਾਂ ਪ੍ਰਦੇਸਾਂ ਵਿੱਚ ਆਣ ਕੇ ਮਿਲੀਆਂ ਆ। ਬਹੁਤ ਬਹੁਤ ਧੰਨਵਾਦ।

ਆਪਣਾ ਸਮਾਂ ਕੱਢ ਕੇ ਗੁਰੂ ਘਰ ਵਿੱਚ ਆਣ ਕੇ ਨਿਸ਼ਕਾਮ ਸੇਵਾ ਕਰਦੇ ਆ। ਉਹਨਾਂ ਸਾਰਿਆਂ ਦਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਆ। ਹਰ ਜਗ੍ਹਾ ਦੇ ਉੱਤੇ ਪ੍ਰਸ਼ਾਦਿਆਂ ਦੇ ਉੱਪਰ, ਦਾਲ ਸਬਜ਼ੀ ਦੀ ਸਫਾਈ ਦੇ, ਹਰ ਜਗ੍ਹਾ ਦੇ ਉੱਤੇ ਜੋ ਸੇਵਾਵਾਂ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਵਿੱਚ ਆਣ ਕੇ ਨਿਸ਼ਕਾਮ ਸੇਵਾ ਕਰਦੇ ਆ, ਅਸੀਂ ਉਹਨਾਂ ਦੇ ਬਹੁਤ ਹੀ ਰਿਣੀ ਹਾਂ। ਇੱਕ ਹੋਰ ਬੇਨਤੀ ਆ ਕਿ ਜੋ ਸੰਥਿਆ ਦੀ ਕਲਾਸ ਅੱਗੇ ਪੂਰੀ ਹੋ ਗਈ ਆ, ਹੁਣ ਉਹ ਨਵੀਂ ਸੰਥਿਆ ਦੀ ਕਲਾਸ ਬੀਬੀ ਬਲਵਿੰਦਰ ਕੌਰ ਵੱਲੋਂ ਸ਼ੁਰੂ ਹੋਣੀ ਹੈ।

ਆਪਣੇ ਸਮੇਂ ਨੂੰ ਸੀਮਤ ਕਰਕੇ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਜ਼ਰੂਰ ਸੰਥਿਆ ਲੈਣ। ਇਹ ਆਪਣੇ ਵੱਡੇ ਭਾਗ ਆ ਕਿ ਆਪਾਂ ਨੂੰ ਗੁਰੂ ਘਰ ਵਿੱਚ ਸੰਥਿਆ ਲੈਣ ਦਾ ਮੌਕਾ ਮਿਲਦਾ ਆ। ਉਸ ਤਰ੍ਹਾਂ ਤਾਂ ਆਪਣੇ ਦੇ ਕੋਲ ਉਹ ਬੀਬੀ ਬਲਵਿੰਦਰ ਕੌਰ ਦੇ ਕੋਲ ਇੱਕ ਵੱਡੀ ਕਲਾਸ ਆ। ਉਸ ਤਰ੍ਹਾਂ ਜੇ ਕਿਸੇ ਨੇ ਥੋੜ੍ਹਾ ਸਮਾਂ ਕੱਢ ਕੇ ਭਾਈ ਦਰਸ਼ਨ ਸਿੰਘ ਹੋਣੀ ਸੋਮਵਾਰ ਤੋਂ ਲੈ ਕੇ ਵੀ

0: ਨੂੰ 3 ਵਜੇ ਤੋਂ 5 ਵਜੇ ਤੱਕ ਸੰਥਿਆ ਦਿੰਦੇ ਆ। ਜਿਸ ਵੀ ਪ੍ਰਾਣੀ ਨੇ ਜਿਸ ਤਰ੍ਹਾਂ ਦਾ ਵੀ ਕੋਈ ਸਵਾਲ ਪੁੱਛਣਾ ਹੋਵੇ ਜਾਂ ਕੋਈ ਗੱਲ ਪੁੱਛਣੀ ਹੋਵੇ ਉਹ ਉਸ ਵੇਲੇ ਉਹਨਾਂ ਕੋਲ ਆ ਕੇ ਗੱਲਬਾਤ ਕਰ ਸਕਦੇ ਆ। ਹੁਣ 12 ਵਜੇ ਤੋਂ 1 ਵਜੇ ਤੱਕ ਭਾਈ ਬਰਿਆਮ ਸਿੰਘ ਹੋਰੀ ਕੀਰਤਨ ਕਰਨਗੇ, ਪਰ ਉਹਨਾਂ ਤੋਂ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਹੋਰੀ ਕੁਛ ਆਪਣੇ ਵਿਚਾਰ ਵਟਾਂਦਰਾ ਆਪਣੇ ਸਾਹਮਣੇ ਰੱਖਣਗੇ। ਇੰਨਾ ਹੀ ਕਹਿੰਦੇ ਹੋਏ ਖੇਮਾਂ ਦੇ ਜਾ ਚੁੱਕਿਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸਜੀ, ਗੁਰੂ ਰੂਪ ਸਾਧ ਸੰਗਤ ਜੀ ਗੱਜ ਕੇ ਪਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਅੱਜ ਦੇ ਦੀਵਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਹਨ, ਅਤੇ ਨਾਲ ਹੀ ਅਕਾਲ ਤਖ਼ਤ ਜੀ ਦਾ ਸਥਾਪਨਾ ਦਿਵਸ ਵੀ ਹੈ। ਸੋ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀਆਂ ਸ਼ਾਹ ਮੁਹੰਮਦ ਵੱਲੋਂ 2-4 ਪੰਕਤੀਆਂ ਜੋ ਉਹਨੇ ਆਪਣੇ ਬੰਦ ਵਿੱਚ ਲਿਖੀਆਂ ਸੀ ਉਹਦੇ ਸੰਦਰਭ ਵਿੱਚ ਤੁਹਾਨੂੰ ਸੁਣਾਵਾਂਗਾ। ਜਾਂ 10 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੈਦਾਨੇ ਜੰਗ ਵਿੱਚ ਜਦੋਂ ਪੈਰ ਰੱਖਿਆ, ਉਸ ਤੋਂ ਬਾਅਦ 1799 ਨੂੰ 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। 21 ਸਾਲ ਦੀ ਆਰਜ਼ੂ ਦੇ ਵਿੱਚ ਅਪ੍ਰੈਲ 1801 ਨੂੰ ਮਹਾਰਾਜਾ ਦਾ ਖਿਤਾਬ ਪ੍ਰਾਪਤ ਕਰ ਲਿਆ। ਇਸ ਤੋਂ ਬਾਅਦ ਖਾਲਸਾ ਰਾਜ ਦੀਆਂ ਪ੍ਰਾਪਤੀਆਂ ਸ਼ੁਰੂ ਹੋਈਆਂ, ਜਿਹਦੇ ਵਿੱਚ ਸ਼ਾਹ ਮੁਹੰਮਦ ਨੇ ਬੜਾ ਸੋਹਣਾ ਬੰਧ ਦਿੱਤਾ ਹੈ, ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਵਾਏ ਗਿਆ, ਤਿੱਬਤ ਦੇਸ਼, ਲੱਦਾਖ ਅਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ। ਸ਼ਾਹ ਮੁਹੰਮਦ ਦਾ ਜਾਣੀ 50 ਵਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਸਾਡੀਆਂ ਸਰਹੰਦਾਂ ਜੋ ਖਾਲਸਾ ਰਾਜ ਦੀਆਂ ਸਨ, ਕਾਬਲ, ਕੰਧਾਰ, ਚੀਨ, ਇਰਾਨ ਦੇ ਨਾਲ ਲੱਗਦੀਆਂ ਸਨ। ਬਹੁਤ ਵੱਡਾ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਨੇ ਥੋੜ੍ਹੇ ਸਮੇਂ ਦੇ ਵਿੱਚ ਕਾਇਮ ਕਰ ਦਿੱਤਾ। 2 ਲੱਖ ਵਰਗ ਕਿਲੋਮੀਟਰ ਦਾ ਇਹ ਰਾਜ ਖਾਲਸਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਾਪਤ ਕਰਕੇ ਦਿੱਤਾ। ਇੱਕ ਪਾਸੇ ਨੂੰ 600 ਮਾਈਲ ਅਤੇ 350 ਮਾਈਲ, ਲਗਭਗ 2,10,000 ਵਰਗ ਮੀਲ ਦਾ ਰਾਜ ਜੋ ਸਿੱਖ ਕੌਮ ਨੂੰ ਖਾਲਸਾ ਰਾਜ ਨੇ ਪ੍ਰਾਪਤ ਕਰਕੇ ਦਿੱਤਾ। ਅਖੀਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਥੋੜ੍ਹੀ ਆਰਜ਼ੂ ਦੇ 52 ਸਾਲ ਦੀ ਉਮਰ ਦੇ ਵਿੱਚ ਹੀ ਸੰਸਾਰ ਤੋਂ ਰੁਸਖਤ ਹੋ ਗਏ, ਜਿਹਦੇ ਸੰਦਰਭ ਵਿੱਚ ਕਿਸੇ ਕਵੀ ਨੇ ਲਿਖਿਆ, ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਈ ਵੀਰ ਪੰਜਾਬੀਆਂ ਦੀ, ਜਿਹਦੇ ਨਾਲ ਵੈਰੀ ਥਰ ਥਰ ਕੰਬਦਾ ਸੀ, ਰਹਿ ਗਈ ਲਟਕਦੀ ਕਿਲ੍ਹੇ ਦੀ ਕੰਧ ਉੱਤੇ ਰੱਤ ਪੀਣੀ ਸ਼ਮਸ਼ੀਰ ਪੰਜਾਬੀਆਂ ਦੀ, ਅੱਗੇ ਲਿਖਿਆ, ਉਹਦੇ ਰੰਗ ਮਹਿਲ ਵਿੱਚ ਲਹੂ ਡੁੱਲਾ ਗਈ ਲਿਬੜ ਸ਼ਮਸ਼ੀਰ ਪੰਜਾਬੀਆਂ ਦੀ, ਤੁਰਿਆ ਸ਼ੇਰ ਦੇ ਪੈਰਾਂ ਵਿੱਚ ਫਿਰ ਪੈ ਗਈ ਲੱਥੀ ਜੰਜੀਰ ਪੰਜਾਬੀਆਂ ਦੀ। ਕੱਲਾ ਸ਼ੇਰ ਨਹੀਂ ਸੀ ਚਿਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ। ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਤੁਰ ਗਿਆ ਅਤੇ ਅਗਲੇ ਰਹਿੰਦੇ 10 ਸਾਲਾਂ ਦੇ ਵਿੱਚ ਸਾਥੋਂ ਸਾਡਾ ਖਾਲਸਾ ਰਾਜ ਕੁਝ ਗਦਾਰੀਆਂ ਕਰਕੇ, ਕੁਝ ਆਪਸੀ ਲੜਾਈ ਕਰਕੇ ਸਾਥੋਂ ਖੁੱਸ ਗਿਆ। ਅਖੀਰ ਇਹ ਪੰਜਾਂ ਦਰਿਆਵਾਂ ਦਾ ਰਾਖਾ ਸ਼ੁਕਰ ਚੱਕੀਆ ਸਰਦਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 27 June 1849 ਨੂੰ ਲਾਹੌਰ ਦੇ ਸੰਮਨ ਬੁਰਜ 'ਤੇ ਖੁੱਲ੍ਹੇ ਦਰਬਾਰ ਦੇ ਅੰਦਰ ਖਾਲਸੇ ਨੂੰ ਆਖਰੀ ਫਤਿਹ ਬੁਲਾ ਗਿਆ ਅਤੇ ਇਸ ਸੰਸਾਰ ਤੋਂ ਰੁਸਖਤ ਹੋ ਗਿਆ। ਇਹ ਬਹੁਤ ਵੱਡਾ ਰਾਜ ਭਾਗ ਸਾਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਾਇਮ ਕਰਕੇ ਦਿੱਤਾ, ਜੋ ਅਗਲੇ 10 ਸਾਲਾਂ ਵਿੱਚ ਸਾਡੇ ਤੋਂ ਖੁੱਸ ਗਿਆ। ਉਸ ਤੋਂ ਬਾਅਦ ਫਿਰ ਇੱਕ ਮੌਕਾ ਮਿਲਿਆ ਆਪਣਾ ਰਾਜ ਲੈਣ ਦਾ 1947 ਦੇ ਵਿੱਚ, ਜੋ ਸਾਡੇ ਲੀਡਰਾਂ ਦੀਆਂ ਨਲਾਇਕੀਆਂ ਕਰਕੇ ਅਸੀਂ ਨਾ ਲੈ ਸਕੇ ਅਤੇ ਇਹ ਗੁਲਾਮੀ ਦੀਆਂ ਜੰਜੀਰਾਂ ਸਾਡੇ ਗਲਾਂ ਦੇ ਵਿੱਚ ਫਿਰ ਪੈ ਗਈਆਂ। ਤੋ ਖਾਲਸਾ ਜੀ, ਜਿੰਨੀ ਦੇਰ ਆਪਾਂ ਇੱਕ ਨਹੀਂ ਹੁੰਦੇ ਅਤੇ ਐਸਾ ਰਾਜ ਭਾਗ ਕਦੇ ਵੀ ਮੁੜ ਕੇ ਕਾਇਮ ਨਹੀਂ ਕਰ ਸਕਦੇ, ਪਰ ਆਪਾਂ ਤਾਂ ਥੋੜ੍ਹੇ ਥੋੜ੍ਹੇ ਗਰੁੱਪਾਂ ਦੇ ਵਿੱਚ ਵੰਡੇ ਹੋਏ ਹਾਂ, ਜਿਹਦਾ ਕਰਕੇ ਅਸੀਂ ਇੱਕ ਸ਼ਹਿਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਇਹ ਸ਼ੋਅ ਨਹੀਂ ਕਰ ਸਕਦੇ ਕਿ ਅਸੀਂ ਸਿੱਖ ਹਾਂ। ਸੋ ਖਾਲਸਾ ਜੀ, ਸਾਨੂੰ ਜ਼ਰੂਰਤ ਹੈ ਇਹਨਾਂ ਆਪਣੇ ਨਾਇਕਾਂ ਤੋਂ ਸਿੱਖਣ ਦੀ ਅਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਦੇ ਆਪਣੀ ਹਿਸਟਰੀ ਪੜ੍ਹਾਉਣ ਦੀ ਸਾਨੂੰ ਜ਼ਰੂਰਤ ਹੈ। ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ, ਉਪਰਾਲਾ ਕਰਾਂਗੇ ਕਿ ਇਸ ਬਰਸੀ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇ। ਸੋ ਇੰਨਾ ਕੁਛ ਕਹਿੰਦਾ ਹੋਇਆ ਖਾਲਸਾ ਜੀ ਖਿਮਾ ਦਾ ਜਾਤਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਵਰਿਆਮ ਸਿੰਘ ਦਾ ਜਥਾ ਆਪ ਜੀ ਨੂੰ ਧੁਰਕੀ ਬਾਣੀ ਦੇ ਕੀਰਤਨ ਨਾਲ ਜੋੜੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਅਕਾਲ ਤਖਤ ਸਾਹਿਬ ਜਿਸ ਦਾ ਅੱਜ ਸਿਰਜਣਾ ਦਿਵਸ ਹੈ, ਜੋ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਤਾ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਮੇਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ, ਬਲਕਿ ਨੱਥਾ ਅਬਦੁੱਲਾ ਨੇ ਤਾਂ ਕਿਹਾ ਬੰਨ ਕੇ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਫਕੀਰ ਦੀ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਦਾ ਤਖ਼ਤ, ਦੁਨੀਆ ਦੀ ਹਰ ਵਸਤੂ ਜੋ ਸਾਨੂੰ ਇਹਨਾਂ ਅੱਖਾਂ ਨਾਲ ਦਿਖਦੀ ਹੈ ਉਹ ਕਾਲ ਦੇ ਵਸ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ, ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੀ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ। ਪਰ ਇਹ ਤਖ਼ਤ ਜਿਹਦਾ ਨਾਮ ਅਕਾਲ, ਜਿਹਦੇ 'ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਜੋ ਸਮੇਂ ਤੋਂ ਪਰੇ ਹੈ, ਜੋ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਪ੍ਰਭੂ ਸੱਤਾ ਦਾ ਸੂਚਕ ਹੈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਐਨ ਸਾਹਮਣੇ ਇਸ ਦੀ ਰਚਨਾ ਕੀਤੀ। ਕਾਰੀਗਰ, ਕੋਈ ਮਜ਼ਦੂਰ, ਕੋਈ ਮਿਸਤਰੀ ਨਹੀਂ ਲਗਾਇਆ। ਇਤਿਹਾਸ ਨੇ ਬੋਲ ਸਾਂਭ ਕੇ ਰੱਖੇ, ਕਿਸੇ ਰਾਜ ਨਾ ਹੱਥ ਲਗਾਇਓ, ਬੁੱਢਾ ਅਰ ਗੁਰਦਾਸ ਬਣਾਇਓ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਕਰ ਕਰਮਾਂ ਦੇ ਦੁਆਰਾ ਉਹਦੀ ਨੀਂਵ ਰੱਖੀ, ਜਿਹਦੀ ਸਿਰਜਣਾ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਅਕਾਲ ਨੂੰ ਜਪਿਆ ਅਤੇ ਅਕਾਲ ਦਾ ਰੂਪ ਹੋ ਗਏ, ਉਹਨਾਂ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ। ਅਤੇ ਇਹ ਅਕਾਲ ਤਖ਼ਤ ਦੀ ਰਚਨਾ ਐਸੀ ਐਸੀ ਸਥਾਪਨਾ ਹੈ, ਮੱਠ ਕੋਈ ਸਮਝੇ ਕਿ ਇਹਨਾਂ ਦੀਆਂ ਇੱਟਾਂ ਨੂੰ, ਇਹਨਾਂ ਦੀਆਂ ਇਮਾਰਤਾਂ ਨੂੰ ਢਾਹ ਕੇ ਅਤੇ ਇਹ ਖਤਮ ਹੋ ਜਾਵੇਗਾ। ਅਕਾਲ ਤਖ਼ਤ ਨਾ ਕਦੇ ਖਤਮ ਹੋਇਆ ਅਤੇ ਨਾ ਹੋਣਾ ਹੈ। ਇਹ ਇੱਕ ਸੰਕਲਪ ਹੈ, ਇਹ ਇੱਕ ਸੂਚਕ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ, ਇਹ ਇੱਕ ਸੰਕਲਪ ਹੈ ਰਾਜ ਸੱਤਾ ਦਾ, ਇਹ ਸੰਕਲਪ ਹੈ ਮੀਰੀ ਦਾ, ਇਹ ਸੰਕਲਪ ਹੈ ਰਾਜ ਦਾ। ਧੰਨ ਕੁਰਗਰੀਆਂ ਵਾਲੇ ਕਲ ਤੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿਰਜਣਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਵਾਸਤੇ ਇੱਕ ਚਾਨਣ ਮੁਨਾਰਾ ਹੈ, ਉੱਥੋਂ ਆਇਆ ਹੋਇਆ ਹੁਕਮਨਾਮਾ ਹਰ ਸਿੱਖ ਉਹਨੂੰ ਆਪਣੇ ਵੱਡੇ ਭਾਗ ਸਮਝਦਾ ਹੈ, ਉਹਨੂੰ ਮੰਨ ਕੇ। ਇਹ ਗੱਲ ਵੱਖਰੀ ਹੈ ਕਿ ਕੁਝ ਰਾਜਨੀਤਿਕ ਬੰਦੇ ਆਪਣੀ ਕੁਰਸੀ ਨੂੰ ਚਮਕਾਉਣ ਦੀ ਖਾਤਰ, ਆਪਣੀ ਕੁਰਸੀ ਨੂੰ ਕਾਇਮ ਰੱਖਣ ਦੀ ਖਾਤਰ ਸਾਰਾ ਕੁਝ ਬਾਹਾਂ ਖੜੀਆਂ ਕਰਕੇ ਮਨ ਮੰਨਣ ਦੇ ਬਾਵਜੂਦ ਵੀ, ਹਜ਼ੂਰੀ ਵਿੱਚ ਖੜ੍ਹੇ ਹੋ ਕੇ ਸਾਰਾ ਕੁਝ ਮੰਨਣ ਤੋਂ ਬਾਅਦ ਵੀ ਉਹਨਾਂ ਤੋਂ ਮੁਨਕਰ ਹੋਏ। ਪਰ ਸੱਚ ਜਾਣਿਓ, ਇੱਥੇ ਦੋ ਕਿਸਮ ਦੇ ਬੰਦੇ ਆਏ ਸ੍ਰੀ ਅਕਾਲ ਤਖ਼ਤ ਸਾਹਿਬ। ਇੱਕ ਉਹ ਆਏ ਜਿਨ੍ਹਾਂ ਨੇ ਇੱਥੇ ਮੱਥਾ ਲਾਉਣ ਦਾ ਯਤਨ ਕੀਤਾ, ਉਹ ਤਾਂ ਸਦਾ ਵਾਸਤੇ ਖੇਰੂੰ ਖੇਰੂੰ ਹੋਏ ਅਤੇ ਅੱਜ ਵੀ ਆਪਾਂ ਦੇਖ ਰਹੇ ਹਾਂ। ਪਰ ਇੱਕ ਉਹ ਨੇ ਜਿਨ੍ਹਾਂ ਨੇ ਇੱਥੇ ਆਪਣਾ ਆ ਕੇ ਮੱਥਾ ਟੇਕਿਆ, ਮੱਥਾ ਰਗੜਿਆ, ਮੱਥਾ ਝੁਕਾਇਆ, ਆਪਣਾ ਆਪਾ ਝੁਕਾਇਆ ਅਤੇ ਉਹਨਾਂ ਦੇ ਸਿਰਾਂ 'ਤੇ ਛਤਰ ਵੀ ਝੁੱਲੇ। ਇਹ ਜ਼ਰੂਰੀ ਨਹੀਂ, ਕਈ ਮਰਤਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵਿਅਕਤੀਗਤ ਤੌਰ ਦੇ ਉੱਤੇ ਜਦੋਂ ਕੋਈ ਜਥੇਦਾਰ ਹੋਵੇ ਉਸ ਦੇ ਅੰਦਰ ਕੋਈ ਕਮੀ ਹੋ ਸਕਦੀ ਹੈ, ਉਹ ਕਿਸੇ ਵੇਲੇ ਕੋਈ ਥੋੜ੍ਹੀ ਬਹੁਤੀ ਢਿੱਲਤਾ ਵਰਤ ਸਕਦਾ ਹੈ, ਉਹ ਕਿਸੇ ਵੇਲੇ ਕੋਈ ਥੋੜ੍ਹਾ ਬਹੁਤਾ ਕਿਸੇ ਦੇ ਪ੍ਰਭਾਵ ਵਿੱਚ ਆ ਕੇ ਕੋਈ ਹੁਕਮਨਾਮੇ ਦੇ ਵਿੱਚ ਥੋੜ੍ਹੀ ਬਹੁਤੀ ਕੋਈ ਗੱਲ ਅੱਗੇ ਪਿੱਛੇ ਕਰ ਸਕਦਾ ਹੈ। ਪਰ ਫਿਰ ਵੀ ਉਸ ਹੁਕਮਨਾਮੇ ਦੇ ਵਿੱਚ, ਉਹਨਾਂ ਬਚਨਾਂ ਦੇ ਵਿੱਚ
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤਦੀ ਹੈ। ਤੋ ਮੁਬਾਰਕ ਹੈ ਸਾਰੀਆਂ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਦੀ, ਉਹ ਪਵਿੱਤਰ ਰਚਨਾ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕਰਕੇ ਅਤੇ ਸਿੰਘਾਸਨ ਉੱਤੇ ਬਿਰਾਜਮਾਨ ਹੋਏ, ਜੋ ਉਸ ਵਕਤ ਦੀ ਹਕੂਮਤ ਨੂੰ ਇੱਕ ਚੈਲੰਜ ਸੀ। ਸਮੇਂ ਦਾ ਹੁਕਮਰਾਨ ਕਹਿੰਦਾ ਸੀ ਕੋਈ ਉੱਚੀ ਥਾਂ 'ਤੇ ਨਹੀਂ ਬਹਿ ਸਕਦਾ, ਪਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਤ ਫੁੱਟ ਉੱਚਾ ਸ੍ਰੀ ਅਕਾਲ ਤਖਤ ਸਾਹਿਬ ਰਚਨਾ ਰਚ ਕੇ ਉੱਪਰ ਜਦੋਂ ਬੈਠੇ ਅਤੇ ਨੱਥੇ ਅਤੇ ਅਬਦੁੱਲੇ ਨੇ ਜਦੋਂ ਵਾਰ ਗਾਈ, ਕਹਿਣ ਲੱਗੇ ਸੱਚਾ ਤਖਤ ਸਹਾਏ ਸ੍ਰੀ ਗੁਰੂ ਪਾਏ ਕੈ ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਏ ਕੈ ਰਬ ਸੱਸ ਭਏ ਮਲੀਨ ਸੋ ਦਰਸ ਦਿਖਾਏ ਕੈ ਸ੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਧਿਆਏ ਕੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਤਖਤ 'ਤੇ ਬਿਰਾਜਮਾਨ ਹੋਏ, ਸਿੱਖਾਂ ਦੇ ਜਿੰਨੇ ਫੈਸਲੇ ਸਨ, ਜਿੰਨੇ ਝਗੜੇ ਸਨ, ਉਹ ਉੱਥੇ ਉਹਨਾਂ ਦਾ ਨਿਬੇੜਾ ਪਲਾਂ ਵਿੱਚ ਕੀਤਾ ਜਾਂਦਾ। ਉੱਥੇ ਫੌਜਾਂ ਰੱਖੀਆਂ ਗਈਆਂ, ਉਸ ਥਾਂ ਦੇ ਉੱਤੇ ਰਾਜ ਸੱਤਾ ਕਾਇਮ ਕਰਨ ਦੇ ਬਚਨ ਹੋਏ, ਉੱਥੇ ਲੜਾਈਆਂ ਲੜੀਆਂ ਗਈਆਂ, ਯੁੱਧ ਲੜੇ ਗਏ, ਅਤੇ ਉਹਨਾਂ ਨੂੰ ਜਿਹੜੇ ਰਾਜ ਸੱਤਾ ਵਿੱਚ ਕਾਇਮ ਸਨ ਉਹਨਾਂ ਨੂੰ ਵੱਡੀਆਂ ਵੱਡੀਆਂ ਹਾਰਾਂ ਉਹਨਾਂ ਨੂੰ ਆਪਣੇ ਮੂੰਹ ਦੀਆਂ ਖਾਣੀਆਂ ਪਈਆਂ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ, ਜੋ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਉ, ਅੱਜ ਵੀ ਉੱਥੇ ਨਿਆਂ ਵਰਤਦਾ ਅਤੇ ਵਰਤਦਾ ਰਹੇਗਾ। ਸੰਸਾਰ ਦੇ ਉੱਤੇ ਜਿੰਨੇ ਤਖਤ ਨੇ, ਜਿੰਨੀ ਦੇਰ ਤੱਕ ਉਹ ਤਖਤ 'ਤੇ ਬੈਠਾ ਹੈ ਉਹਦਾ ਝੰਡਾ ਹੈ, ਉਹਦੀ ਮੋਹਰ ਹੈ, ਆਉਣ ਵਾਲਾ ਕੋਈ ਦੂਸਰਾ ਬਾਦਸ਼ਾਹ ਉਹਦਾ ਆਪਣਾ ਨਾਮ ਚੱਲਦਾ ਹੈ, ਸਿੱਕਾ ਚੱਲਦਾ ਹੈ, ਪਰ ਸ੍ਰੀ ਅਕਾਲ ਤਖਤ ਇੱਕ ਐਸਾ ਹੈ ਜਿਹੜਾ ਨਿਸ਼ਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਸੀ, ਉਹ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਝੁੱਲ ਰਿਹਾ ਹੈ ਅਤੇ ਝੁੱਲਦਾ ਰਹੇਗਾ। ਦੂਸਰਾ ਬਚਨ, ਅੱਜ ਆਪਾਂ ਸਾਰੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸੰਬੰਧ ਵਿੱਚ ਉਹਨਾਂ ਨੂੰ ਯਾਦ ਕਰ ਰਹੇ ਹਾਂ। ਇੱਕ ਸ਼ਬਦ ਪਹਿਲਾਂ, ਕਿਉਂਕਿ ਜੋ ਉਹਨਾਂ ਦੇ ਰਾਜ ਭਾਗ ਨੂੰ ਦਰਸਾਉਂਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤੇ ਉਠਾਉ, ਇੱਕ ਸ਼ਬਦ ਗਾਇਨ ਕਰੀਏ। ਸਮੇਂ ਦੇ ਵਿੱਚ ਰਹਿ ਕੇ ਥੋੜ੍ਹੀ ਜਿਹੀ ਵਿਚਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਪ ਜੀ ਨਾਲ ਕਰਾਂਗੇ। ਪਹਿਲਾਂ ਇੱਕ ਸ਼ਬਦ ਦੀ ਹਾਜ਼ਰੀ।

ਇਸੇ ਤਸਵੀਰ ਦਾ ਪਰਛਾਵਾਂ ਕਿਹਾ ਜਾ ਸਕਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ। 3 ਕੁ ਸਾਲ ਪਹਿਲਾਂ BBC ਨੇ ਪੂਰੇ ਵਰਲਡ ਦੇ ਵਿੱਚੋਂ 500 ਹਿਸਟੋਰੀਅਨ ਹਾਇਰ ਕੀਤੇ ਔਰ ਉਹ ਟੌਪ ਦੇ ਹਿਸਟੋਰੀਅਨ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਖੋਜਾਂ ਕੀਤੀਆਂ, ਵੱਡੇ ਵੱਡੇ ਹਿਸਟਰੀ ਦੇ ਮੁਤਾਲਬੇ ਕੀਤੇ। ਖਾਸ ਗੱਲ ਉਹਦੇ ਵਿੱਚ ਇਹ ਕਿ ਸਿੱਖ ਇਤਿਹਾਸਕਾਰ, ਸਿੱਖ ਹਿਸਟੋਰੀਅਨ ਉਹਦੇ ਵਿੱਚ ਕੋਈ ਵੀ ਨਹੀਂ। 500 ਹਿਸਟੋਰੀਅਨ ਨੂੰ ਇੱਕ ਜੌਬ ਦਿੱਤੀ BBC ਨੇ ਕਿ ਜਦੋਂ ਦੀ ਸਿਵਲਾਈਜੇਸ਼ਨ ਹੋਈ ਹੈ, ਲਗਭਗ 3,000 ਸਾਲ ਦਾ ਸਮਾਂ ਹੈ ਜਦੋਂ ਤੋਂ ਇਸ ਦੁਨੀਆ ਦੇ ਬਾਰੇ ਕੁਝ ਲਿਖਤ ਵਿੱਚ ਥੋੜ੍ਹਾ ਬਹੁਤਾ ਮਿਲਣਾ ਸ਼ੁਰੂ ਹੋਇਆ। ਉਸ ਸਾਰੇ ਇਤਿਹਾਸ ਦੇ ਵਿੱਚੋਂ ਖੋਜ ਕਰੋ ਕਿ ਹੁਣ ਤੱਕ ਦਾ ਰਾਜ ਭਾਗ ਜਿਸ ਕਿਸੇ ਨੇ ਚਲਾਇਆ, ਸਭ ਤੋਂ ਵਧੀਆ ਰਾਜ ਭਾਗ ਕਿਹਦਾ। 500 ਹਿਸਟੋਰੀਅਨ ਨੇ ਬੜੀ ਘੋਖ ਕਰਕੇ ਲੰਮਾ ਸਮਾਂ ਲਾ ਕੇ ਅਤੇ ਜਿਹੜਾ ਰਿਜ਼ਲਟ BBC ਨੂੰ ਦਿੱਤਾ ਉਹਦੇ ਵਿੱਚ ਸਾਨੂੰ ਇਹ ਗੱਲ ਫਖਰ ਮਹਿਸੂਸ ਹੋਣਾ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਦੇ ਵੱਡੇ ਵੱਡੇ ਰਾਜਿਆਂ ਤੋਂ ਕਿਤੇ ਉੱਪਰ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਮੁਕਾਬਲੇ ਦੁਨੀਆ ਦਾ ਕੋਈ ਵੀ ਰਾਜਾ ਦੂਰ ਦੂਰ ਤੱਕ ਨਹੀਂ ਸੀ ਠਹਿਰਦਾ। ਬਰਤਾਨੀਆ ਦਾ ਰਾਜਾ ਹੋਇਆ ਚਰਚਲ, ਉਹਦੀ ਬੜੀ ਗੱਲਬਾਤ ਹੈ, ਬੜਾ ਉਹਦੇ ਰਾਜ ਭਾਗ ਨੂੰ ਸਲਾਹਿਆ ਗਿਆ ਹੈ, ਪਰ 500 ਹਿਸਟੋਰੀਅਨ ਨੇ ਉਹਨੂੰ ਦਿੱਤੇ 2%। ਅਮੈਰੀਕਾ ਦਾ ਵਾਸ਼ਿੰਗਟਨ ਅਤੇ ਅਮੈਰੀਕਾ ਦਾ ਇਬਰਾਹਿਮ ਲਿੰਕਨ, ਬੜੇ ਸੋਹਣੇ ਅਤੇ ਬੜੇ ਵਧੀਆ ਇਹਨਾਂ ਨੇ ਰਾਜ ਭਾਗ ਸੰਭਾਲੇ, ਰਾਸ਼ਟਰਪਤੀ ਅਹੁਦੇ ਸੰਭਾਲੇ ਇਹਨਾਂ ਨੇ, ਪਰ ਇਹਨਾਂ ਨੂੰ ਦਿੱਤਾ ਉਹਨਾਂ ਨੇ ਨੰਬਰ 1%। ਅਤੇ ਮਾਣ ਕਰਿਓ ਇਸ ਗੱਲ ਉੱਤੇ, ਉਹ 500 ਹਿਸਟੋਰੀਅਨ ਜਿਹੜੇ ਸਿੱਖ ਦੇ ਬਾਰੇ ਕੁਝ ਨਹੀਂ ਜਾਣਦੇ, ਜਿਨ੍ਹਾਂ ਨੇ ਕੇਵਲ ਪੜ੍ਹ ਕੇ ਮੁਤਾਲਿਆ ਕਰਕੇ ਖੋਜ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 28% ਨੰਬਰ ਦਿੱਤੇ ਔਰ ਕਿਹਾ ਇਹਦੇ ਵਰਗਾ ਨਾ ਰਾਜ ਕਦੇ ਨਹੀਂ ਹੋਇਆ, ਦੂਰ ਦੂਰ ਤੱਕ ਇਹਦੇ ਨੇੜੇ ਤੇੜੇ ਵੀ ਕੋਈ ਰਾਜ ਭਾਗ ਨਹੀਂ ਸੀ ਲੱਗਦਾ। ਇੰਨੇ ਫਖਰ ਅਤੇ ਇੰਨੇ ਮਾਣ ਵਾਲੀ ਗੱਲ ਹੈ, ਸਾਨੂੰ ਯਾਦ ਕਰਨਾ ਚਾਹੀਦਾ ਆਪਣਾ ਰਾਜ, ਉਹ ਸਮਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਭਾਗ ਅਤੇ ਸਭ ਤੋਂ ਸੋਹਣਾ ਰਾਜ ਭਾਗ, ਕਹਿੰਦੇ ਕਿ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਹੁੰਦੀ, ਵੱਡੀ ਸਭ ਤੋਂ ਸਜ਼ਾ ਪਤਾ ਕੀ ਹੁੰਦੀ ਸੀ, ਜੇ ਕੋਈ ਵੱਡਾ ਕੋਈ ਗੁਨਾਹ ਕਰਦਾ ਸੀ ਉਹਨੂੰ ਕਹਿੰਦੇ ਸੀ ਦੇਸ਼ ਨਿਕਾਲਾ ਦੇ ਦਿਓ, ਇਹਨੂੰ ਦੇਸ਼ ਨਿਕਾਲਾ ਡਿਪੋਰਟ ਕਰ ਦਿਓ। ਅਤੇ ਜਿਵੇਂ ਅੱਜ ਕੋਈ ਅਮੈਰੀਕਾ ਦੇ ਵਿੱਚੋਂ ਡਿਪੋਰਟ ਹੋਣਾ ਨਹੀਂ ਚਾਹੁੰਦਾ, ਕੋਈ ਨਹੀਂ ਚਾਹੁੰਦਾ, ਪੰਜਾਬ ਦੇ ਵਿੱਚੋਂ ਉਸ ਵੇਲੇ ਕੋਈ ਵੀ ਦੇਸ਼ ਨਿਕਾਲਾ ਨਹੀਂ ਸੀ ਚਾਹੁੰਦਾ ਕਿ ਮੈਨੂੰ ਮਿਲ ਜਾਵੇ, ਇਸ ਕਰਕੇ ਗੁਨਾਹ ਕੋਈ ਨਹੀਂ ਸੀ ਕਰਦਾ, ਗਲਤ ਕੰਮ ਕੋਈ ਨਹੀਂ ਸੀ ਕਰਦਾ, ਇਹ ਬੜੀ ਵੱਡੀ ਸਜ਼ਾ ਸੀ, ਮੌਤ ਨਾਲੋਂ ਵੱਡੀ ਸਜ਼ਾ ਸਮਝੀ ਜਾਂਦੀ ਸੀ। ਮੈਂ 2-4 ਮਿੰਟ ਦੇ ਵਿੱਚ ਆਪ ਜੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕਰਕੇ ਅਤੇ ਸਮਾਪਤੀ ਕਰਨੀ ਹੈ। GW ਲੈਟਰਨ ਇਹ ਲੰਡਨ ਦਾ ਇੱਕ ਪ੍ਰੋਫੈਸਰ ਜਿਹੜਾ 50 ਭਾਸ਼ਾਵਾਂ ਪਾਣੀ ਵਾਂਗੂ ਬੋਲ ਸਕਦਾ ਸੀ, ਸਮਝ ਸਕਦਾ ਸੀ, ਈਸਟ ਇੰਡੀਆ ਕੰਪਨੀ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਤੋਂ ਬਾਅਦ 1849 ਵਿੱਚ ਬਰਤਾਨੀਆ ਦਾ ਰਾਜ ਪੰਜਾਬ ਦੇ ਉੱਤੇ ਹੋ ਗਿਆ, ਉਹਨਾਂ ਨੇ ਦੇਖਿਆ ਵੀ ਇੱਥੇ ਕੋਈ ਸਕੂਲ ਨਹੀਂ, ਕੋਈ ਯੂਨੀਵਰਸਿਟੀ ਨਹੀਂ, ਕੋਈ ਕਾਲਜ ਨਹੀਂ,
ਉਹਨਾਂ ਨੇ ਮਨ ਵਿੱਚ ਬਣਾਈ ਇਹ ਗੱਲ ਵੀ ਆਪਾਂ ਇੱਥੇ ਨਾ ਸੋਹਣੇ ਸੋਹਣੇ ਸਕੂਲ ਬਣਾਵਾਂਗੇ, ਯੂਨੀਵਰਸਿਟੀਆਂ ਬਣਾਵਾਂਗੇ, ਕਾਲਜ ਬਣਾਵਾਂਗੇ, ਲੋਕ ਅਨਪੜ੍ਹ ਨੇ ਇੱਥੋਂ ਦੇ। ਪਰ ਜਦੋਂ ਬੜੇ ਧਿਆਨ ਦੇ ਨਾਲ ਇਹਨਾਂ ਨੇ ਸਾਰਾ ਕੁਝ ਘੋਖਿਆ, ਵਿਚਾਰਿਆ, ਪਤਾ ਲੱਗਿਆ ਕਿ ਉਸ ਵੇਲੇ ਲਾਹੌਰ ਦਾ ਲਿਟਰੇਸੀ ਰੇਟ 87% 100 ਵਿੱਚੋਂ 87 ਲੋਕ ਪੜ੍ਹੇ ਲਿਖੇ, ਅਤੇ ਪੂਰੇ ਪੰਜਾਬ ਦਾ ਲਿਟਰੇਸੀ ਰੇਟ ਉਸ ਵੇਲੇ 72%, ਜਿਹੜਾ ਅੱਜ ਵੀ ਵੱਡੇ ਵੱਡੇ ਦੇਸ਼ਾਂ ਦਾ, ਵੱਡੇ ਵੱਡੇ ਰਾਜਾਂ ਦਾ, ਵੱਡੇ ਵੱਡੇ ਸ਼ਹਿਰਾਂ ਦਾ ਕਿਧਰੇ ਇੰਨਾ ਵੱਡਾ ਰੇਟ ਨਹੀਂ ਜੇ ਮਿਲਦਾ ਅੱਜ ਵੀ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਵੇਲੇ 87% ਲੋਕ ਪੜ੍ਹੇ ਹੋਏ ਸਨ ਲਾਹੌਰ ਦੇ, ਅਤੇ ਪੂਰੇ ਪੰਜਾਬ ਦੇ ਪਿੰਡਾਂ ਦੇ ਜਿਵੇਂ ਕਹਿ ਲਈਏ ਸਾਰੇ ਲੋਕ ਜਿਹੜੇ ਸਨ 72% ਲਿਟਰੇਸੀ ਰੇਟ। ਉਹਦਾ ਕਾਰਨ ਕੀ ਸੀ? ਮਹਾਰਾਜਾ ਰਣਜੀਤ ਸਿੰਘ ਨੇ 1808 ਵਿੱਚ ਆਪਣੇ ਐਜੂਕੇਸ਼ਨ ਮਿਨਿਸਟਰ ਦੇ ਨਾਲ ਸਲਾਹ ਕਰਕੇ, ਦੂਸਰੇ ਮਿਨਿਸਟਰਾਂ ਦੇ ਨਾਲ ਗੱਲਬਾਤ ਕਰਕੇ ਕਹਿਣ ਲੱਗਾ ਮੈਂ ਤਾਂ ਹੈਗਾ ਅੰਗੂਠਾ ਛਾਪ। ਮਹਾਰਾਜਾ ਰਣਜੀਤ ਸਿੰਘ ਪੜ੍ਹਿਆ ਨਹੀਂ ਸੀ ਹੈਗਾ, ਪਿਤਾ ਇਹਨਾਂ ਦੇ ਮਹਾਂ ਸਿੰਘ ਜਦੋਂ ਇਹਨੂੰ ਪੜ੍ਹਾਉਣ ਵਾਸਤੇ ਦੂਰ ਮਦਰੱਸਾ ਸੀ ਇੱਕ ਸਕੂਲ ਕਹਿ ਲਓ, ਉੱਥੇ ਕਹਿੰਦਾ ਵੀ ਤੂੰ ਤਾਂ ਆਪਣੇ ਸਾਥੀ ਨਾਲ ਜਾ ਕੇ ਪੜ੍ਹ ਲਿਖ ਕੇ ਆਇਆ ਕਰ, ਇਹਨੇ ਘਰੋਂ ਜਾਣਾ ਘੋੜਿਆਂ 'ਤੇ ਸਵਾਰ ਹੋ ਕਰਕੇ, ਅਤੇ ਆਪਣੇ ਸਾਥੀਆਂ ਦੇ ਨਾਲ ਜਾਂ ਸ਼ਿਕਾਰ ਖੇਡਣਾ ਅਤੇ ਜਾਂ ਰਾਵੀ ਦਰਿਆ ਦੇ ਵਿੱਚ ਤਾਰੀਆਂ ਲਾਉਣੀਆਂ ਵੀ ਕਿਹੜਾ ਪਹਿਲਾਂ ਦਰਿਆ ਨੂੰ ਪਾਰ ਕਰਦਾ, ਇਹੋ ਜਿਹੇ ਕੰਮ ਕਰਿਆ ਕਰਨੇ। ਸਕੂਲ ਨਹੀਂ ਗਿਆ, ਇਹ ਇੱਕ ਦਿਨ ਨਹੀਂ ਪੜ੍ਹਿਆ, ਅੰਗੂਠਾ ਛਾਪ ਸੀ। ਇਹ ਕਹਿਣ ਲੱਗਾ ਮੈਂ ਤਾਂ ਭਾਵੇਂ ਹੈਗਾ ਅੰਗੂਠਾ ਛਾਪ, ਮੈਂ ਪਰ ਮੈਂ ਚਾਹੁੰਦਾ ਕਿ ਪੂਰੇ ਪੰਜਾਬ ਦੇ ਲੋਕ ਜਿਹਨੂੰ ਕਿਸੇ ਨੂੰ ਜ਼ਰੂਰਤ ਪੈ ਜਾਵੇ ਉਹ ਆਪਣੇ ਹੱਥੀਂ ਲਿਖ ਕੇ ਅਰਜ਼ੀ, ਚਿੱਠੀ, ਲੈਟਰ ਉਹ ਮੈਨੂੰ ਲਿਖੇ ਸਿੱਧਾ, ਉਹਦਾ ਸਿੱਧਾ ਰਾਬਤਾ ਮੇਰੇ ਨਾਲ ਹੋਵੇ, ਉਹਦੇ ਵਿੱਚ ਕੋਈ ਨਾ ਹੋਵੇ, ਮੇਰੀ ਮਨ ਦੀ ਇੱਛਾ ਇਹ ਹੈ। ਇੱਕ ਕਾਇਦਾ ਤਿਆਰ ਕੀਤਾ ਗਿਆ, ਉਸ ਕਾਇਦਾ ਦਾ ਨਾਮ ਸੀ ਕਾਇਦਾ ਏ ਨੂਰ। ਉਹਦੇ ਵਿੱਚ ਥੋੜ੍ਹੀ ਜਿਹੀ ਫਾਰਸੀ ਦੇ ਕੁਝ ਸਬਕ ਅਤੇ ਕੁਝ ਗੁਰਮੁਖੀ ਦੇ, ਅਤੇ ਅਖੀਰ ਉੱਤੇ ਉਹਦੇ ਵਿੱਚ ਗਣਿਤ ਦੇ ਥੋੜ੍ਹੇ ਜਿਹੇ, ਜਮ੍ਹਾਂ ਘਟਾਓ ਦੇ, ਗੁਣਾਂ ਦੇ ਥੋੜ੍ਹੇ ਥੋੜ੍ਹੇ ਜਿਹੇ ਸਵਾਲ, ਤਾਂ ਕਿ ਮਨੁੱਖ ਨੂੰ ਹਰ ਕਿਸੇ ਨੂੰ ਪੜ੍ਹਨ 'ਤੇ ਪਤਾ ਲੱਗ ਜਾਵੇ ਇਹ ਥੋੜ੍ਹੇ ਜਿਹੇ ਘਟਾਉਣਾ, ਜਮ੍ਹਾਂ ਕਰਨਾ ਅਤੇ ਮਲਟੀਪਲਾਈ ਵਗੈਰਾ ਇਹ ਕਿੱਦਾਂ ਕਰਨੇ ਨੇ। 5000 ਕਾਪੀ ਇਹਦੀ ਤਿਆਰ ਕੀਤੀ ਗਈ। ਪੂਰੇ ਪੰਜਾਬ ਦੇ ਵਿੱਚ 5000 ਪਿੰਡਾਂ ਦੇ ਨੰਬਰਦਾਰਾਂ ਨੂੰ ਇਹ ਕਾਪੀਆਂ ਭੇਜੀਆਂ ਗਈਆਂ। 3 ਮਹੀਨੇ ਦਾ ਇਹਦਾ ਕੋਰਸ, ਹਰ ਕਿਸੇ ਨੇ ਇਹਨੂੰ ਪੜ੍ਹਿਆ, ਵਾਚਿਆ, ਅਤੇ ਨਾਲ ਮਹਾਰਾਜਾ ਵੱਲੋਂ ਇਹ ਹੁਕਮ ਕੀਤਾ ਗਿਆ ਕਿ 3 ਮਹੀਨੇ ਆਪ ਪੜ੍ਹ ਕੇ ਚੰਗੀ ਤਰ੍ਹਾਂ ਵਾਚ ਕੇ ਆਪ ਚਿੱਠੀ ਲਿਖਣੀ ਹੈ ਕਿ ਹੁਣ ਤੂੰ ਪੜ੍ਹ ਲਿਆ, ਤੈਨੂੰ ਲਿਖਣਾ ਪੜ੍ਹਨਾ ਆ ਗਿਆ, ਇਹ ਚਿੱਠੀ ਮੈਨੂੰ ਲਿਖਣੀ ਹੈ। ਉਸ ਤੋਂ ਬਾਅਦ 5000 ਨੇ, ਹਰ ਕਿਸੇ ਨੰਬਰਦਾਰ ਨੇ 5-5 ਕਾਪੀਆਂ ਤਿਆਰ ਕਰਕੇ ਅਤੇ ਅਗਾਂਹ ਮੰਡਣੀਆਂ ਨੇ, ਕਿਹਨੂੰ ਕਿਹਨੂੰ ਕਾਪੀ ਦਿੱਤੀ ਗਈ ਉਹਨਾਂ ਦੇ ਨਾਮ, ਉਹਨਾਂ ਦੇ ਐਡਰੈਸ ਲਿਖ ਕੇ ਮੈਨੂੰ ਭੇਜਣੇ ਮਹਾਰਾਜਾ ਰਣਜੀਤ ਸਿੰਘ ਨੂੰ। ਜਦੋਂ ਉਹ 5 ਜਣੇ ਪੜ੍ਹ ਲੈਣਗੇ, ਉਹਨਾਂ ਨੇ ਗਾਂਹ 5-5 ਨੂੰ ਹੋਰ ਉਹ ਕਾਪੀਆਂ, ਕੁਝ 1 ਸਾਲ ਦੇ ਵਿੱਚ ਹੀ ਪੂਰੇ ਪੰਜਾਬ ਦਾ ਲਿਟਰੇਸੀ ਰੇਟ 72% ਹੋ ਗਿਆ। ਭਾਵ ਹਰ ਮਨੁੱਖ ਲਗਭਗ ਪੰਜਾਬ ਦਾ ਪੜ੍ਹਿਆ ਲਿਖਿਆ, ਜਿਹੜਾ ਆਪ ਲਿਖ ਸਕਦਾ ਸੀ, ਆਪ ਗੁਣਾ ਘਟਾਓ ਕਰ ਸਕਦਾ ਸੀ, ਆਪ ਜਿਹੜੀ ਪੜ੍ਹ ਸਕਦਾ ਸੀ ਉਹਦੇ ਵਿੱਚ ਬਾਣੀ ਪੜ੍ਹਨ ਦੇ ਵਾਸਤੇ ਉਹਦੇ ਵਿੱਚ, ਕਿਉਂਕਿ ਉਸ ਵੇਲੇ ਜਿਹੜੀ ਰਾਜ ਭਾਗ ਦੀ ਜਿਹੜੀ ਬੋਲੀ ਸੀ ਲਿਖਤ ਪੜ੍ਹਤ ਵਿੱਚ ਜਿਹੜੀ ਆਉਂਦੀ ਸੀ ਉਹ ਫਾਰਸੀ ਸੀ, ਉਹਦੇ ਵਿੱਚ ਵੀ ਉਹ ਮਾਹਰ ਹੋ ਗਿਆ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, WG ਲੈਟਰਨ, ਇੰਗਲੈਂਡ ਦੀ ਯੂਨੀਵਰਸਿਟੀ ਦਾ ਪ੍ਰੋਫੈਸਰ, ਈਸਟ ਇੰਡੀਆ ਕੰਪਨੀ ਨੇ ਇਹਨੂੰ ਹਾਇਰ ਕੀਤਾ। ਕਹਿਣ ਲੱਗਾ ਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਕਿ ਪੂਰੇ ਪੰਜਾਬ ਦੇ ਲੋਕ ਬਹੁਤ ਪੜ੍ਹੇ ਲਿਖੇ ਨੇ, ਕੋਈ ਸਕੂਲ ਨਹੀਂ, ਕੋਈ ਕਾਲਜ ਨਹੀਂ, ਕੋਈ ਯੂਨੀਵਰਸਿਟੀ ਨਹੀਂ, ਹਰ ਇੱਕ ਮੰਦਿਰ ਦੇ ਕੋਲ ਕੋਈ ਛੋਟਾ ਜਿਹਾ ਮਦਰੱਸਾ, ਹਰ ਇੱਕ
ਮਸੀਤ ਦੇ ਕੋਲ ਮਦਰਸਾ, ਹਰ ਗੁਰਦੁਆਰੇ ਦੇ ਕੋਲ ਛੋਟਾ ਜਿਹਾ, ਧਰਮਸ਼ਾਲਾ ਦੇ ਕੋਲ ਸਕੂਲ, ਪਾਠਸ਼ਾਲਾ ਕਹਿ ਲਓ, ਕਿਉਂਕਿ ਮਹਾਰਾਜਾ ਵੱਲੋਂ ਇਹ ਹੁਕਮ ਸੀ ਜਦੋਂ ਕੋਈ ਆਉਂਦਾ ਵੀ ਅਸੀਂ ਮੰਦਰ ਬਣਾਉਣਾ, ਮਹਾਰਾਜਾ ਕਹਿੰਦਾ ਪਹਿਲਾਂ ਸਕੂਲ ਤਿਆਰ ਕਰੋ ਅਤੇ ਮੰਦਰ ਬਾਅਦ ਨੂੰ ਬਣੇਗਾ। ਜੇ ਅਸੀਂ ਗੁਰਦੁਆਰਾ ਬਣਾਉਣਾ ਪਹਿਲਾਂ ਸਕੂਲ ਤਿਆਰ ਕਰੋ, ਗੁਰਦੁਆਰਾ ਬਾਅਦ ਨੂੰ ਬਣੇਗਾ। ਅਸੀਂ ਜੀ ਮਦਰਸਾ ਆਪਣਾ ਮਸੀਤ ਬਣਾਉਣੀ ਹੈ, ਪਹਿਲਾਂ ਮਦਰਸਾ ਤਿਆਰ ਕਰੋ, ਜੋ ਹੈ ਮਸੀਤ ਬਾਅਦ ਨੂੰ ਬਣੇਗੀ। ਲੈਟਰ ਨੂੰ ਮੰਗਾਇਆ ਗਿਆ, ਕਹਿਣ ਲੱਗੇ ਪੂਰੇ ਪੰਜਾਬ ਦੀ ਜਿਹੜੀ ਐਜੂਕੇਸ਼ਨ ਹੈ ਇਹਨੂੰ ਖਤਮ ਕਰਨਾ, ਤੂੰ ਦੱਸ ਜੋ ਕੁਝ ਤੈਨੂੰ ਚਾਹੀਦਾ ਉਹ ਸਾਰਾ ਕੁਝ ਤੈਨੂੰ ਦਿੱਤਾ ਜਾਵੇਗਾ, ਮੁਹੱਈਆ ਕੀਤਾ ਜਾਵੇਗਾ, ਕਿੰਨਾ ਸਮਾਂ ਲਏਗਾ। ਕਹਿੰਦਾ ਇੱਦਾਂ ਨਹੀਂ, ਮੈਂ ਪੰਜਾਬ ਵਿੱਚ ਆ ਕੇ ਪਹਿਲਾਂ ਸਰਵੇ ਕਰਾਂਗਾ ਫਿਰ ਤੁਹਾਨੂੰ ਦੱਸਾਂਗਾ। ਲੈਟਰਨ ਆਇਆ, ਉਹਨੇ ਪੂਰੇ ਪੰਜਾਬ ਦਾ ਸਰਵੇ ਕੀਤਾ, ਕਹਿਣ ਲੱਗੇ ਇਸ ਐਜੂਕੇਸ਼ਨ ਨੂੰ ਖਤਮ ਕਰਨ ਵਾਸਤੇ 50 ਸਾਲ ਲੱਗਣਗੇ, ਪੂਰੇ ਪੰਜਾਬ ਦੀ ਐਜੂਕੇਸ਼ਨ ਨੂੰ ਖਤਮ ਕਰਨ ਵਾਸਤੇ 50 ਸਾਲ। ਕਹਿੰਦੇ ਤੈਨੂੰ ਸਮਾਂ ਦਿੱਤਾ, ਜਿੰਨਾ ਪੈਸਾ ਚਾਹੀਦਾ, ਜੋ ਸਾਧਨ ਹੋਰ ਚਾਹੀਦੇ ਨੇ ਉਹ ਸਾਨੂੰ ਦੱਸ, ਈਸਟ ਇੰਡੀਆ ਕੰਪਨੀ ਵੱਲੋਂ ਤੈਨੂੰ ਉਹ ਸਾਰੇ ਦਿੱਤੇ ਜਾਣਗੇ। 35 ਸਾਲ ਬਾਅਦ ਪੂਰੇ ਪੰਜਾਬ ਦੇ ਵਿੱਚ ਕੋਈ ਵਿਰਲਾ ਰਹਿ ਗਿਆ ਸੀ ਜਿਹੜਾ ਪੜ੍ਹਿਆ ਲਿਖਿਆ ਸੀਗਾ। ਪੂਰੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਤਲਵਾਰ ਸੀ, ਬੰਦੂਕ ਸੀ, ਕਿਸੇ ਕਿਸਮ ਦਾ ਹਥਿਆਰ ਸੀ, ਉਹਨਾਂ ਨੂੰ ਜਦੋਂ ਇਕੱਠਿਆਂ ਕੀਤਾ ਗਿਆ, ਕਹਿਣ ਲੱਗੇ ਲੈ ਕੇ ਆਓ ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਜਿਹੜਾ ਕੋਈ ਬੰਦੂਕ ਲੈ ਕੇ ਆਉਂਦਾ ਉਹਨੂੰ 4 ਆਨੇ ਦਿੱਤੇ ਜਾਂਦੇ, ਅਤੇ ਕਹਿਣ ਲੱਗੇ ਵੀ ਜਿਹੜਾ ਕਾਇਦਾ ਲੈ ਕੇ ਆਵੇਗਾ, ਜਿਨ੍ਹਾਂ ਦੇ ਘਰਾਂ ਵਿੱਚ ਕਾਇਦੇ ਨੇ, ਜਿਹੜਾ ਕਾਇਦਾ ਲੈ ਕੇ ਆਵੇਗਾ ਉਹਨੂੰ 8 ਆਨੇ ਦਿੱਤੇ ਜਾਣਗੇ। ਬੰਦੂਕਾਂ ਦੇ ਪੈਸੇ ਦਿੱਤੇ ਗਏ 4 ਆਨੇ ਅਤੇ ਕਾਇਦੇ ਦੇ ਪੈਸੇ ਦਿੱਤੇ ਗਏ 8 ਆਨੇ, ਤਾਂ ਕਿ ਜਿਹੜੀ ਵਿੱਦਿਆ ਹੈ, ਜਿਹੜੀ ਐਜੂਕੇਸ਼ਨ ਹੈ ਉਹਨੂੰ ਖਤਮ ਕੀਤਾ ਜਾਵੇ। ਇਸ ਢੰਗ ਦੇ ਨਾਲ ਬਰਤਾਨੀਆ ਨੇ, ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਅਤੇ ਪੂਰੇ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਤਮ ਕੀਤਾ, ਜਿਸ ਕਰਕੇ ਅੱਜ ਵੀ ਅਸੀਂ, ਸਾਡੇ ਪੈਰ ਉਖੜੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ। ਪੰਜਾਬੀ ਵਾਰ-ਵਾਰ ਦੁਹਰਾਉਣ ਦੇ ਬਾਅਦ ਵੀ ਉੱਥੇ ਹਿੰਦੀ ਲਾਗੂ ਕੀਤੀ ਜਾ ਰਹੀ ਹੈ, ਇੰਗਲਿਸ਼ ਲਾਗੂ ਕੀਤੀ ਜਾ ਰਹੀ ਹੈ, ਪਰ ਪੰਜਾਬ ਨੂੰ, ਮਾਂ ਬੋਲੀ ਨੂੰ ਦੂਰ ਕੀਤਾ ਜਾ ਰਿਹਾ ਹੈ। ਇਹ ਅਨਪੜ੍ਹਾਂ ਦੀ ਬੋਲੀ ਕਹੀ ਜਾ ਰਹੀ ਹੈ। ਇੱਕ ਸ਼ਬਦ ਸਾਡੇ ਕੰਨਾਂ ਵਿੱਚ ਵਾਰ-ਵਾਰ ਪਾਇਆ ਗਿਆ ਕਿ ਪੰਜਾਬੀ ਜਿਹੜੀ ਹੈ, ਗੁਰਮੁਖੀ ਜਿਹੜੀ ਹੈ, ਇਹ ਅਨਪੜ੍ਹਾਂ ਦੀ ਬੋਲੀ ਹੈ, ਇਹਨੂੰ ਥਾਂ ਕੋਈ ਨਹੀਂ। ਪਰ ਗੁਰੂ ਪਿਆਰਿਓ, ਜਿਹੜੀ ਗੁਰੂ ਦੇ ਮੁੱਖ ਵਿੱਚੋਂ ਨਿਕਲੀ ਹੋਵੇ ਉਹ ਅਨਪੜ੍ਹਾਂ ਦੀ ਬੋਲੀ ਨਹੀਂ ਹੋ ਸਕਦੀ, ਉਹ ਗੁਰੂ ਦੀ ਬੋਲੀ ਹੈ, ਜਿਸ ਦਾ ਸਤਿਕਾਰ ਦੇਣਾ ਬਣਦਾ ਹੈ, ਮਾਣ ਸਾਨੂੰ ਹੋਣਾ ਚਾਹੀਦਾ ਹੈ। ਗੁਰੂ ਮਿਹਰ ਕਰੇ, ਇੰਨੀਆਂ ਮੇਰੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਸਮਾਂ ਮੇਰਾ ਸੰਪੂਰਨ ਹੈ। ਅਗਲਾ ਪ੍ਰੋਗਰਾਮ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਆਪ ਜੀ ਨਾਲ ਸਾਂਝ ਪਾਉਣਗੇ ਕਥਾ ਦੀ। ਪਿਆਰ ਸਾਹਿਬ ਸਰਵਣ ਕਰੋ, ਅਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਬਰਿਆਮ ਸਿੰਘ ਹੋਰਾਂ ਦੇ ਜਥੇ ਦਾ। ਬਹੁਤ ਹੀ ਸੁਚੱਜੇ ਢੰਗ ਨਾਲ ਉਹਨਾਂ ਨੇ ਆਪਾਂ ਨੂੰ ਕੀਰਤਨ ਦੇ ਨਾਲ, ਕਥਾ ਦੇ ਨਾਲ ਸੰਗਤ ਨੂੰ ਜੋੜਿਆ। ਬਹੁਤ ਬਹੁਤ ਧੰਨਵਾਦ। ਹਮੇਸ਼ਾ ਹੀ ਵਧੀਆ ਕੀਰਤਨ ਕਰਦੇ ਆ, ਸੰਗਤਾਂ ਨੂੰ ਜੋੜਦੇ ਆ, ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰਬੰਧਕ ਕਮੇਟੀ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਚੰਗੇ ਸੁਚੱਜੇ ਜਥੇ ਸਾਡੇ ਕੋਲ ਆ, ਜਿਨ੍ਹਾਂ ਦੇ ਕਰਕੇ ਸਾਨੂੰ ਚੰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਆ, ਚੰਗੇ ਵਿਚਾਰ ਗੁਰੂ ਘਰ ਵਿੱਚ ਹੁੰਦੇ ਆ ਤਾਂ ਸੰਗਤਾਂ ਜੋੜਦੀਆਂ ਆ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਬਾਕੀ ਦੁਬਾਰਾ ਮੈਂ ਫਿਰ ਬੇਨਤੀ ਕਰਦੀ ਹਾਂ ਕਿ ਸੰਥਿਆ ਦੀ ਕਲਾਸ ਬੀਬੀ ਬਲਵਿੰਦਰ ਕੌਰ ਜੀ ਵੱਲੋਂ ਸ਼ੁਰੂ ਹੋਣੀ ਆ ਅਗਸਤ ਦੇ ਪਹਿਲੇ ਹਫ਼ਤੇ। ਜਿਨ੍ਹਾਂ ਵੀ ਸੰਗਤਾਂ ਨੇ ਸੰਥਿਆ ਲੈਣੀ ਹੋਵੇ ਉਹ ਆਪਣਾ ਮਨ ਬਣਾ ਕੇ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਇਸ ਤਰ੍ਹਾਂ ਦੇ ਮੌਕੇ ਬਹੁਤ ਕਰਮਾਂ ਭਾਗਾਂ ਨਾਲ ਮਿਲਦੇ ਆ। ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਜਿੰਨਾ ਵੀ ਸਮਾਂ ਮਿਲਦਾ ਜ਼ਰੂਰ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ 'ਤੇ ਆਪਾਂ ਧਾਰਨੀ ਬਣੀਏ। ਹੁਣ ਆਪਣੇ ਕੋਲ ਭਾਈ ਹੈੱਡ ਗ੍ਰੰਥੀ ਭਾਈ ਦਰਸ਼ਨ ਸਿੰਘ ਜੀ 40 ਮਿੰਟ ਵਾਸਤੇ ਕਥਾ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਸ ਤੋਂ ਉਪਰੰਤ ਭਾਈ ਹੀਰਾ ਸਿੰਘ ਜੀ 10 ਮਿੰਟ ਲਈ ਉਹ ਵੀ ਕੀਰਤਨ ਦੇ ਨਾਲ ਜੋੜਨਗੇ। ਇੰਨਾ ਹੀ ਕਹਿੰਦੇ ਹੋਏ ਖਿਮਾ ਦੇ ਜਾ ਚੁੱਕਿਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਡੇ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਵਿੱਚ ਆਣ ਕੇ ਨਤਮਸਤਕ ਹੋਏ ਆ। ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਜਿਉਂ ਬੁਲਾਵੈ ਤਿਉਂ ਬੋਲਹਿ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਹਫ਼ਤਾਵਾਰੀ ਸੁੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਸਤਿਗੁਰਾਂ ਦੀ ਰੱਬੀ ਬਾਣੀ ਦਾ ਸ਼ਬਦ ਕੀਰਤਨ, ਔਰ ਉਹ ਸਾਡਾ ਮਹਾਰਾਜਾ ਜਿਹਦੇ 'ਤੇ ਜਿੰਨਾ ਮਾਣ ਕੌਮ ਕਰ ਲਵੇ ਉਨਾ ਥੋੜ੍ਹਾ ਹੈ, ਜਿਹੜਾ ਇੱਕ ਪਾਤਸ਼ਾਹ ਵੀ ਸੀ, ਮਹਾਂਪੁਰਖ ਵੀ ਸੀ, ਸੰਤ ਵੀ ਸੀ, ਧਰਮੀ ਵੀ ਸੀ, ਸੂਰਮਾ ਵੀ ਸੀ, ਯੋਧਾ ਵੀ ਸੀ, ਮਹਾਂਬਲੀ ਵੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਉਹਨਾਂ ਦੀ ਬਰਛੀ ਨੂੰ ਸੰਬੰਧਿਤ ਅੱਜ ਦੇ ਸਮਾਗਮ ਵੀਕਐਂਡ ਦੇ ਸਜ ਰਹੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਿਵਸ ਵੀ ਆਪਾਂ ਅੱਜ ਮਨਾ ਰਹੇ ਜੋ ਅੱਜ ਆ, ਅਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਐਸਾ ਵੱਡਾ ਵਿਸ਼ਾਲ ਖੁੱਲ੍ਹਾ ਜੀਵਨ ਆ। ਭਾਈ ਸਾਹਿਬ ਜੀ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੇ ਗੁਣ ਜਿਹੜੇ ਸੀ ਉਹਨਾਂ ਦੇ ਉਹ ਬਿਆਨ ਕਰਕੇ ਗਏ ਨੇ ਕਥਾਵਾਚਕ। ਭਾਈ ਹਰਜੀਤ ਸਿੰਘ ਸਾਹਿਬ ਜੀ ਸ੍ਰੀ ਬੇਰ ਸਾਹਿਬ ਸੁਲਤਾਨਪੁਰ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਨਗਰੀ, ਬਹੁਤ ਕੁਝ ਉਹਨਾਂ ਨੇ ਸੰਗਤ ਨੂੰ ਦਰਸਾਇਆ। ਲੇਕਿਨ ਬੜਾ ਵਿਸ਼ਾਲ ਜੀਵਨ ਸੀ ਸ਼ੇਰੇ ਪੰਜਾਬ ਦਾ। ਉਹ ਐਸਾ ਮਹਾਂਪੁਰਸ਼ ਕਿਹੋ ਜਿਹਾ ਜਿਹੜਾ ਰਾਜਾ ਹੁੰਦਾ ਹੈ ਉਹ ਦੁਨੀਆ ਵਾਸਤੇ ਮਿਸਾਲ ਹੁੰਦਾ ਹੈ, ਚਾਨਣ ਮੁਨਾਰਾ ਹੁੰਦਾ ਹੈ ਕਿ ਦੁਨੀਆ ਉਹਦੇ ਤੋਂ ਇੱਥੋਂ ਤੱਕ ਕਿ ਆਮ ਲੋਕ ਦੁਨੀਆ ਦੇ ਰਾਜੇ ਮਹਾਰਾਜੇ ਸੇਧ ਲੈ ਕੇ ਰਾਜ ਕਰਨ ਭਲਾ ਹੋਵੇ। ਇਹੋ ਜਿਹਾ ਕੋਈ ਮਹਾਰਾਜਾ ਜਦੋਂ ਆਉਂਦਾ ਉਹ ਅਵਤਾਰੀ ਪੁਰਸ਼ ਹੁੰਦਾ। ਇਹਨਾਂ ਬਾਰੇ ਵੀ ਲਿਖਿਆ ਵੀ ਹਿੰਦੂ ਤਾਂ ਇਹਨਾਂ ਨੂੰ ਅਵਤਾਰ ਹੀ ਮੰਨਦੇ ਸੀ, ਸਿੱਖ ਆਪਣਾ ਪਾਤਸ਼ਾਹ ਸ਼ੇਰੇ ਪੰਜਾਬ ਦੀ ਉਪਾਧੀ ਸਿੱਖਾਂ ਦਿੱਤੀ ਸੀ, ਮੁਸਲਮਾਨ ਵੀ ਪੂਜਦੇ ਸੀ, ਉਹ ਵੀ ਆਸ਼ਾਸ਼ ਕਰਦੇ ਸੀ, ਹੋਰ ਵੀ ਸਾਰੇ ਜਿੰਨੇ ਸੀ ਈਸਾਈ ਵੀ ਨੇ ਆਉਂਦੇ ਸੀ ਆਸ਼ਾਸ਼ ਕਰਦੇ ਸੀ। ਇਹੋ ਜਿਹਾ ਮਹਾਂਪੁਰਖ ਰਾਜਾ ਜਿਹੜਾ ਹੁੰਦਾ ਉਹ ਅਕਾਲ ਪੁਰਖ ਵੱਲੋਂ ਪਵਿੱਤਰ ਰੂਹ ਹੁੰਦੀ ਹੈ, ਵੱਡਿਆਂ ਵਡੇਰਿਆਂ ਦੀ ਕਮਾਈ ਰਲਦੀ ਹੈ ਜਦੋਂ ਬੰਦਗੀ, ਅਤੇ ਵਾਹਿਗੁਰੂ ਵੱਲੋਂ ਭੇਜੀ ਜਾਂਦੀ ਹੈ। ਆਪ ਜੀ ਦੇ ਜਨਮ ਬਾਰੇ ਵੀ ਤੁਸੀਂ ਸੁਣਿਆ ਹੋਣਾ, ਆਪਾਂ ਬਹੁਤ ਸਾਰੀਆਂ ਸਾਖੀਆਂ ਨੇ।

ਜਨਮ ਹੋਣ ਤੋਂ ਪਹਿਲਾਂ ਹੀ ਮਹਾਂਪੁਰਸ਼ ਜਿਹੜੇ ਮਾਲਵੇ ਦੇ ਵਿੱਚ, ਉਹਨਾਂ ਦੇ ਕਈ ਸਥਾਨ ਨੇ। ਬਾਬਾ ਗੁੱਦੜ ਸਿੰਘ ਜੀ, ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ, ਬੱਡ ਰੁੱਖਾਂ ਦੇ ਇਲਾਕੇ ਵਿੱਚ ਸੀ, ਜਿੱਥੇ ਆਪ ਜੀ ਦੇ ਨਾਨਕੇ ਸੀ, ਸ਼ੇਰੇ ਪੰਜਾਬ ਦੇ। ਗਜਪਤ ਸਿੰਘ ਰਾਜਾ ਸੀ, ਜੀਂਦ ਦਾ ਰਾਜਾ ਗਜਪਤ ਸਿੰਘ, ਉਹਦੀ ਪੁੱਤਰੀ ਸੀ ਰਾਜ ਕੌਰ, ਜਿਹਦੀ ਪਾਵਨ ਕੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਗੁਜਰਾਂ ਵਾਲੇ ਸਰਦਾਰ ਮਾਨ ਸਿੰਘ ਜੀ ਦੇ ਗ੍ਰਹਿ ਵਿਖੇ 1780 ਈਸਵੀ ਨੂੰ ਜਨਮ ਹੁੰਦਾ। ਪਰ ਉਸ ਤੋਂ ਪਹਿਲਾਂ ਹੁਣ ਵੇਖੋ ਇਹ ਰੂਹਾਂ ਆਉਂਦੀਆਂ ਕਿਵੇਂ ਆ, ਜਿਹੜੇ ਬ੍ਰਹਮ ਗਿਆਨੀ ਹੁੰਦੇ ਆ। ਫਿਰ ਗੱਲ ਉੱਥੇ ਆ ਵੀ ਅਖਵਾਉਣਾ, ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਵੀ ਅਖਵਾਉਣਾ ਲੈਵਲ ਲਾ ਲੈਣਾ ਬ੍ਰਹਮ ਗਿਆਨੀ ਦਾ, ਕੋਈ ਲਿਬਾਸ ਪਾ ਕੇ ਬਹੁਤ ਸੌਖਾ ਵਾ, ਪਰ ਬ੍ਰਹਮ ਗਿਆਨ ਹੁੰਦਾ ਕਿਸੇ ਵਿਰਲੇ ਨੂੰ, ਰੱਬ ਦੇ ਪਿਆਰੇ ਨੂੰ, ਜਿੱਥੇ ਗੁਰੂ ਦੀ ਬਖਸ਼ਿਸ਼ ਹੋਵੇ, ਅਤੇ ਉਹਨੂੰ ਬਾਹਲਾ ਨਹੀਂ ਤਾਂ ਘੱਟੋ ਘੱਟ 100 ਸਾਲ ਦਾ ਭੇਤ ਅਕਾਲ ਪੁਰਖ ਦਾ ਆ ਜਾਂਦਾ ਵਾ, 100 ਸਾਲ ਦਾ, ਵੀ ਇੱਕ ਸਦੀ ਵਿੱਚ ਕੀ ਹੋਣਾ ਵਾ, ਜਿੰਨੀਆਂ ਕੁਦਰਤੀ ਆਫਤਾਂ ਵਾਂ, ਕਿਹੜੀ ਰੂਹ ਆਉਣੀ, ਕਿਹੜਾ ਜਨਮ ਆਉਣਾ, ਕੀ ਹੋਣਾ, ਇਹ ਮਹਾਂਪੁਰਖ ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਵਾ। ਅਤੇ ਹੁਣ ਆਪਾਂ ਉੱਥੇ ਜਾਈਏ ਵੀ ਜਿਹੜੇ ਉਹ ਮਹਾਂਪੁਰਸ਼ ਨੇ, ਬਾਬਾ ਗੁੱਦੜ ਸਿੰਘ, ਉਹ ਬ੍ਰਹਮ ਗਿਆਨੀ ਸੀ ਨਾ, ਫਿਰ ਜਿਹਨਾਂ ਪਹਿਲਾਂ ਹੀ ਦੱਸ ਦਿੱਤਾ ਸੀ, ਇਹ ਬਚਨ ਕੀਤਾ ਸੀ ਵੀ ਤੁਸੀਂ ਇਹ ਲੜਕੀ ਨੂੰ ਦੱਬ ਕੇ ਆਏ, ਜੇ ਤੁਹਾਨੂੰ ਪਤਾ ਉਹਦੀ ਕੁੱਖ ਤੋਂ ਕਿਹਨੇ ਜਨਮ ਲੈਣਾ ਜੀ। ਉਹਨਾਂ ਦੇ ਸ਼ਰਧਾਲੂ ਸੀ ਇਹਨਾਂ ਦੇ ਨਾਨਕੇ, ਉਹਨਾਂ ਦੇ ਕਈ ਸਥਾਨ ਦਿਆਲ ਭਾਈ ਕੇ ਦਿਆਲਪੁਰੇ, ਅਤੇ ਹੁਣ ਮੇਰੇ ਪਿੰਡ ਵਿੱਚ ਵੀ ਇੱਕ ਸਥਾਨ ਪ੍ਰਗਟ ਹੋਇਆ, ਸਾਡੇ ਘਰਾਂ ਤੋਂ 2-4 ਕਿੱਲੇ, ਬੜੀ ਮਾਨਤਾ ਹੁੰਦੀ, ਉੱਥੇ ਵੀ ਬਾਬਾ ਗੁੱਦੜ ਸਿੰਘ ਦਾ ਨਾਮ ਆਏ। ਪਹਿਲਾਂ ਹੀ ਛੋਟੇ ਹੁੰਦੇ ਉੱਥੇ ਖੇਡਦੇ ਰਹੇ, ਛੋਟੀ ਜਿਹੀ ਸੀਗੀ ਸਮਾਜ 'ਚ, ਵੀ ਉੱਥੇ ਵੀ ਆਏ ਸੀ, ਬੜੀ ਮਾਨ। ਹੁਣ ਮਹਾਂਪੁਰਸ਼ ਬ੍ਰਹਮ ਗਿਆਨੀ ਜਿੱਥੇ ਚਰਨ ਪੈ ਜਾਣ, ਉਹ ਧਰਤੀ ਮਾਨ ਹੋ ਜਾਣ। ਉਹ ਬਾਬਾ ਗੁੱਦੜ ਸਿੰਘ ਜੀ ਬੜ ਰੁੱਖਾਂ ਵਾਲੇ, ਉਹਨਾਂ ਦੇ ਸ਼ਰਧਾਲੂ ਸੀ ਇਹਨਾਂ ਦੇ ਨਾਨਕੇ। ਅਤੇ ਇਹ ਜਦੋਂ ਲੜਕੀ ਹੋਈ ਰਾਜ ਕੌਰ, ਅਤੇ ਉਹਨੂੰ ਕੁਜੇ 'ਚ ਪਾ ਕੇ ਦਬਾਏ, ਉਹ ਜਿਉਂਦੀ ਰਹੀ ਮਾਰੇ ਕਰਨਾ। ਜਦੋਂ ਉਹ ਗਏ ਮਹਾਂਪੁਰਸ਼ਾਂ ਕੋਲ ਸ਼ਾਮ ਨੂੰ, ਉਹਨਾਂ ਕਿਹਾ ਵੀ ਇਹ ਕੀ ਕੀਤਾ ਜੀ, ਜਿਹੜਾ ਪਾਪ ਕਰਕੇ ਆਏ ਹਾਂ, ਅਸੀਂ ਨਹੀਂ ਛਕਣਾ ਤੁਹਾਡਾ ਜਲ ਪਾਣੀ, ਲੈ ਜਾਓ ਪਦਾਰਥ ਆਪਣੇ, ਤੁਸੀਂ ਇਹ ਕੀ ਕੰਮ ਕਰਕੇ ਆਏ ਹਾਂ। ਉਹਨਾਂ ਕਹਿੰਦੇ ਤੁਹਾਨੂੰ ਪਤਾ ਵਾ ਉਹਦੀ ਕੁੱਖ ਤੋਂ ਕਿਹਨੇ ਜਨਮ ਲੈਣਾ ਵਾ। ਬਹੁਤ ਦੁਨੀਆਂ ਦੇ ਪਰਪਕਾਰੀ ਮਹਾਰਾਜੇ ਨੇ, ਮਾਂ ਬਲੀ ਨੇ ਜਨਮ ਲੈਣਾ ਇਹਦੀ ਕੁੱਖ ਤੋਂ। ਫਿਰ ਕੱਢ ਕੇ ਲਿਆਂਦੀ ਸੀ, ਉਹ ਜਿਉਂਦੀ ਸੀ ਮਾਤਾ ਰਾਜ ਕੌਰ। ਉਹਦੀ ਸ਼ਾਦੀ ਉਹ ਸੀ ਗਜਪਤ ਸਿੰਘ ਜੀਂਦ ਵਾਲੇ ਰਾਜੇ ਦੀ ਲੜਕੀ, ਅਤੇ ਇੱਧਰ ਸ਼ੁਕਰ ਚੱਕੀਆ ਮਿਸਲ ਜਿਹੜੀ ਸੀ ਉਹਦੀ ਪੂਰੀ ਚੜ੍ਹਾਈ ਸੀ ਸਰਦਾਰ ਚੜ ਸਿੰਘ ਜੀ ਕਰਕੇ। ਅਤੇ ਉਹਨਾਂ ਦੇ ਘਰ ਸੀ ਇੱਕੋ ਇੱਕ ਹੀ ਸ਼ਹਿਜ਼ਾਦਾ ਸਰਦਾਰ ਮਾਨ ਸਿੰਘ, ਬੜਾ ਸੂਰਮਾ, ਬੜਾ ਜ਼ੁਬਾਨ, ਬੜਾ ਸੁੰਦਰ। ਉਹਦੇ ਨਾਲ ਇਹ ਸ਼ਾਦੀ ਨਿੱਜਤ ਹੋਈ, ਰਾਜੇ ਰਾਜਿਆਂ ਦੇ ਕਰਦੇ ਨੇ, ਉਹ ਲੜਕੀ ਰਾਜ ਕੌਰ ਦੀ। ਅਤੇ ਗੁਜਰਾਂ ਵਾਲਾ ਉਹਨਾਂ ਨੇ ਆਪਣੀ ਰਾਜਧਾਨੀ ਮਿਸਲ ਨੇ ਬਣਾ ਲਈ ਸੀ, ਲਾਹੌਰ ਤੋਂ ਰਾਵੀ ਤੋਂ ਪਾਰਲਾ ਇਲਾਕਾ, ਇੱਕ ਬੰਨੇ ਲਾਹੌਰ ਆ ਰਾਵੀ ਦੇ ਇੱਕ ਪਾਸੇ, ਅਤੇ ਉਹ ਤੋਂ ਪਾਰਲਾ ਇਲਾਕਾ ਜਿਹੜਾ ਸੀ ਗੁਜਰਾਂ ਵਾਲਾ, ਸਾਰੇ ਇਹਨਾਂ ਦਾ ਦਬਦਬਾ ਹੋ ਗਿਆ ਸੀ ਸ਼ੁਕਰ ਚੱਕੀਆ ਮਿਸਲ ਦਾ, ਉਹਨਾਂ ਗੁਜਰਾਂ ਵਾਲੇ ਆਪਣੇ ਰਾਜਧਾਨੀ ਬਣੇ। ਉੱਥੇ ਲੜਕੀ ਵਿਆਹੀ ਜਾਂਦੀ ਸਰਦਾਰ ਮਾਨ ਸਿੰਘ ਦੇ ਉਸ ਨਗਰ ਵਿੱਚ। ਉਹਦੀ ਕੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 1780 ਈਸਵੀ ਨੂੰ ਸੋ ਪ੍ਰਗਟ ਹੁੰਦੇ ਨੇ, ਮਹਾਂਪੁਰਖਾਂ ਦੇ ਬਚਨ ਮੁਤਾਬਕ। ਹੁਣ ਇੱਥੋਂ ਹਿਸਾਬ ਲਾ ਲਓ ਵੀ ਫਿਰ ਹਰੇਕ ਗੱਲ ਦੇ ਪਿੱਛੇ ਆਉਂਦੀ ਤਾਂ ਬੰਦਗੀ ਆ ਨਾ, ਸਿਮਰਨ ਆ ਨਾ, ਗੱਲ ਪੜ੍ਹੇ ਲਿਖੇ ਦੀ ਨਹੀਂ ਹੁੰਦੀ ਹੈਗੀ। ਪੜ੍ਹੇ ਲਿਖੇ ਹੋਣਾ ਨਹੀਂ ਕੌਮ 'ਚ, ਕੋਈ ਪੰਜਾਬ ਨੂੰ ਨਹੀਂ ਸਾਂਭ ਰਿਹਾ। ਹੁਣ ਵੀ ਬੁੱਧੀਜੀਵੀ ਸਿੱਖ ਹੈਗੇ ਨੇ ਨਾ, ਕਰਨ ਜੋਗੇ ਕੁਛ ਨਹੀਂ, ਬੰਦਗੀ ਹੋਣੀ ਚਾਹੀਦੀ ਆ, ਗੁਰੂ ਦੀ ਬੰਦਗੀ, ਉਹ ਚਿਣਕ ਲਾਊਗੀ ਤੁਹਾਨੂੰ ਅੰਦਰੋਂ, ਪੰਜਾਬੀ ਦੇ ਨਾਲ, ਗੁਰਮੁਖੀ ਦੇ ਨਾਲ, ਕੌਮ ਦੇ ਹਿੱਤਾਂ ਦੇ ਨਾਲ ਪਿਆਰ ਸੱਚਾ ਪੈਦਾ ਕਰ। ਜਿੰਨਾ ਚਿਰ ਗੁਰਬਾਣੀ ਦਾ ਅਭਿਆਸ ਨਹੀਂ, ਸਿਮਰਨ ਨਹੀਂ, ਗੁਰੂ ਦੀ ਬਖਸ਼ਿਸ਼ ਨਹੀਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਐਸਾ ਘਰਾਣਾ ਵਾ ਜਿਹੜਾ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਆਉਂਦਾ ਵਾ, ਇਹ ਘਰਾਣਾ ਜਿਹੜਾ ਸ਼ੇਰੇ ਪੰਜਾਬ ਦਾ, ਭਾਈ ਬੁੱਢਾ ਸਿੰਘ ਤੋਂ ਲੈ ਕੇ
ਇਹਨਾਂ ਦਾ ਪਰਿਵਾਰ ਬੁੱਢਾ ਸਿੰਘ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾਵਾਂ ਨੂੰ ਸਾਂਭਦੇ ਸੀ, ਸੇਵਾ ਕਰਦੇ ਸੀ ਬੱਚਿਆਂ ਸਾਹਿਬਜ਼ਾਦਿਆਂ ਦੀ। ਉੱਥੋਂ ਇਹ ਬੰਸ ਚੱਲਦੀ ਆ ਅਤੇ ਗਾਂ ਸ਼ਹੀਦ ਹੁੰਦੇ ਆਏ ਨੇ। ਉਸ ਅੰਸ ਬੰਸ ਦੇ ਵਿੱਚ ਨੇ ਸਰਦਾਰ ਮਾਂ ਸਿੰਘ, ਸਰਦਾਰ ਚੜ੍ਹ ਸਿੰਘ ਡੇਡੇ ਸੂਰਮੇ ਅਤੇ ਸਰਦਾਰ ਮਾਂ ਸਿੰਘ, ਅਤੇ ਫਿਰ ਆ ਕੇ ਉਹਨਾਂ ਵੱਡਿਆਂ ਦੀਆਂ ਸ਼ਹੀਦੀਆਂ ਨੂੰ ਅਤੇ ਸਾਰੀ ਕਮਾਈ ਨੂੰ ਫਲ ਲੱਗਦਾ, ਜਿਹਦਾ ਫਲ ਸਰੂਪ ਅਕਾਲ ਪੁਰਖ ਪ੍ਰਸੰਨ ਹੁੰਦਾ ਅਤੇ ਮਾਂ ਪੁਰਖ ਹੋ ਜੇ ਉਹਨਾਂ ਨੂੰ ਚਾਨਣਾ ਹੁੰਦਾ। ਪਹਿਲਾਂ ਹੀ ਕਹਿ ਦਿੰਦੇ ਮਾਂ ਵੀ ਮਹਾਨ ਹੁੰਦੀ, ਉਹਦੀ ਬੰਦਗੀ ਹੁੰਦੀ ਬਹੁਤ ਸਾਲਾਂ ਦੀ, ਮਾਤਾ ਦੀ ਵੀ ਬੰਦਗੀ ਤੋਂ ਬਿਨਾਂ ਸਿੱਖੀ ਦੇ ਘਰ ਵਿੱਚ ਹੈ ਨਹੀਂ ਕੁਛ ਵੀ। ਬੰਦਗੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਮਾਤਾ ਦੀ ਵੇਖੀ ਹੈ ਲੋਕਾਂ ਨੇ, ਜਿਨ੍ਹਾਂ ਨੇ ਪਿਤਾ ਦੀ ਉੰਨੀ ਬੰਦਗੀ ਹੈ ਨਹੀਂ ਸੀ ਜਿੰਨੀ ਮਾਤਾ ਨਿਹਾਲ ਕੌਰ ਦੀ ਸੀ। 12 ਕਿਲੋਮੀਟਰ ਉਹਨੇ ਤੁਰ ਕੇ ਗਾਲਬ ਕਲਾਂ ਤੋਂ, ਬਾਬਾ ਆਨੰਦ ਸਿੰਘ ਬੈਠਾ ਹੁੰਦਾ ਝੁੱਗੀ ਪਾ ਕੇ, 12 ਕਿਲੋਮੀਟਰ ਉਹਨੇ ਅਨਮੈਰਿਡ ਜਦੋਂ ਸੀ, ਲੋਕ ਬਾਹਰ ਨਹੀਂ ਨਿਕਲ ਦਿੰਦੇ ਘਰ ਤੋਂ ਨੌਜਵਾਨ ਕੁੜੀਆਂ, ਉਸ ਵੇਲੇ ਉਹਨੇ ਕਹਿਣਾ ਮੈਨੂੰ ਦਾਜ ਨਾ ਦਿਓ, ਮੈਨੂੰ ਵਿਆਹੁਣ ਵੇਲੇ ਦਾਜ ਨਾ ਦਿਓ, ਆ ਮੈਨੂੰ ਰੋਟੀਆਂ ਤੋਂ ਨਾ ਰੋਕਿਓ। ਸਾਧੂ ਬੈਠਾ ਉੱਥੇ, ਉਹਨੂੰ ਨਾ ਕੋਈ ਮਾਇਆ ਨਾਲ ਤਲਕ, ਉਹ ਕਹਿੰਦੇ ਸੀ ਇੱਥੇ ਮਾਇਆ ਦੀ ਲੋੜ ਨਹੀਂ ਗੀ, ਇੱਥੇ ਬੰਦਗੀ ਦਾ ਕੰਮ ਹੈ, ਨਾਮ ਧਨ ਜੀ ਨੇ ਇਕੱਠਾ ਕਰਨਾ, ਉਹ ਆਓ ਉਹ ਆਓ। ਅਤੇ ਲੰਗਰ ਕਹਿੰਦੇ ਸੀ ਮਹਾਂਪੁਰਸ਼ ਦਾ ਲੰਗਰ ਨਹੀਂ ਚਲਾਉਣਾ, ਉਹ ਕਹਿੰਦੇ ਲੰਗਰ ਆਪੇ ਲਿਆਓ ਅਤੇ ਆਪੇ ਖਾਓ, ਮੈਂ ਨਹੀਂ ਚੁੱਲ੍ਹਾ ਤਪਾਉਣਾ ਇੱਥੇ, ਫਿਰ ਮਾਇਆ ਗ੍ਰਹਿਣ ਕਰਨੀ ਪੈਣੀ ਹੈ। ਅਤੇ ਮਾਇਆ ਦਾ ਸਾਨੂੰ ਪਤਾ ਹੀ ਆ ਵੀ ਕਿੱਡੇ ਕਹੀਂ ਜੀਵਨ ਵਾਲੇ ਹਾਂ, ਜਦੋਂ ਦੀ ਮਾਇਆ ਇੱਥੇ ਆਈ ਉੱਪਰ ਦੀ ਹੋਈ। ਅਤੇ ਉਹ ਮਹਾਂਪੁਰਸ਼ ਤਾਂ ਉਹਨਾਂ ਦੇ ਕੋਈ ਰੂਲ ਸੀ, ਬੰਦਗੀ ਸੀ, ਉਹ ਲੰਗਰ ਆਪੇ ਹੀ ਲੋਕ ਲੈ ਕੇ ਆਉਂਦੇ ਸੀ, ਪਕਾ ਕੇ ਰੱਖ ਜਾਂਦੇ ਸੀ ਅਤੇ ਆਪੇ ਵਰਤਾ ਕੇ ਛਕੀ ਜਾਂਦੇ ਸੀ। ਅਤੇ ਮਹਾਂਪੁਰਸ਼ ਕਥਾ ਕੀਰਤਨ ਹੀ ਕਰਦੇ ਸੀ ਬਾਬਾ ਆਨੰਦ ਸਿੰਘ ਜੀ, ਦੂਜੀ ਗੱਲ ਨਹੀਂ ਕਰਨ ਦਿੰਦੇ ਸੀ ਕਿਸੇ ਨੂੰ। ਉਹ ਵੇਖੋ ਵੀ ਕਿੱਡੀ ਸ਼ਰਧਾਲੂ ਸੀ ਮਾਤਾ ਨਿਹਾਲ ਕੌਰ। ਉਹਨੇ ਕਿਹਾ ਮੈਨੂੰ ਦਾਜ ਨਾ ਦਿਓ ਸ਼ਾਦੀ ਵੇਲੇ, ਪਰ ਮੈਨੂੰ ਆਟਾ ਦੇ ਦਿਆ ਕਰੋ ਪ੍ਰਸ਼ਾਦੇ, ਮੈਂ ਪਕਾ ਕੇ ਉੱਥੇ ਰੱਖ ਕੇ ਆਇਆ ਕਰਨੇ। ਉਹ ਸਾਧੂ ਆ ਮਹਾਤਮਾ, ਇਹ ਮੈਨੂੰ ਸੇਵਾ ਤੋਂ ਨਾ ਹਟਾਇਓ। ਉਹ ਪੁੰਨਿਆਂ ਲਾਉਂਦੇ, ਪੁੰਨਿਆਂ ਨੂੰ ਵੱਡਾ ਇਕੱਠ ਹੁੰਦਾ ਸੀ, ਹੁਣ ਵੀ ਨਾਨਕ ਸਾਹਿਬ ਪੁੰਨਿਆਂ ਲੱਗਦੀ ਰੀਸੋ ਰੀਸ। ਅਤੇ ਪੁੰਨਿਆਂ ਨੂੰ ਟੋਕਰਾ ਪੂਰਾ ਪ੍ਰਸ਼ਾਦਿਆਂ ਦਾ ਪਕਾ ਕੇ ਢੱਕ ਕੇ, 12 ਕਿਲੋਮੀਟਰ ਆ ਗਾਲਬ ਕਲਾਂ ਤੋਂ, ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੀ ਮਾਤਾ ਅਨਮੈਰਿਡ ਉੱਥੇ ਰੱਖ ਕੇ ਆਉਂਦੀ ਸੀ। ਉਹ ਸੰਗਤ ਪ੍ਰਸ਼ਾਦੇ ਛਕਦੀ ਸੀ ਭਜਨ ਬੰਦਗੀ ਕਰਨ ਵਾਲੀ, ਫਿਰ ਉਹ ਬਾਣੀ ਪੜ੍ਹਦੀ ਸੀ। ਇਹ ਬੰਦਗੀ ਨਾਲ ਕੁੱਖਾਂ ਪਵਿੱਤਰ ਹੁੰਦੀਆਂ ਨੇ, ਅਤੇ ਫਿਰ ਉਹ ਰੂਹਾਂ ਅੱਜ ਵੀ ਨੇ ਜਨਮ ਲੈਣ ਨੂੰ ਫਿਰਦੀਆਂ, ਜਿਹਨੇ ਕੌਮ ਦਾ ਸਵਾਰਨਾ ਕੁਝ। ਮਸਕੀਨ ਜੀ ਦੀ ਤੁਸੀਂ ਕਥਾ ਸੁਣੀ ਹੋਣੀ ਹੈ ਮੰਜੀ ਸਾਹਿਬ ਤੋਂ ਕਈ ਵਾਰ, ਉਹ ਵੀ ਇਹ ਗੱਲ ਕਹਿੰਦੇ ਹੈ ਵੀ ਉਹ ਕਹਿੰਦੀ ਸਾਨੂੰ ਕੁੱਖ ਹੀ ਨਹੀਂ ਮਿਲ ਰਹੀ, ਰੂਹਾਂ ਅੱਜ ਵੀ ਨੇ ਕੁੱਖ ਨਹੀਂ ਮਿਲ ਰਹੀ ਉੰਨੀ ਪਵਿੱਤਰ ਬੰਦਗੀ ਵਾਲੀ, ਕੱਲੀ ਪੜ੍ਹਾਈ ਕੀ ਕਰੂਗੀ। ਹਰ ਗੁਰੂ ਪਿਆਰੀ ਸਾਧ ਸੰਗ ਜੀ, ਉਸ ਵੇਲੇ ਆਪਾਂ ਇਹ ਵੇਹਨੇ ਹਾਂ ਮਹਾਂਪੁਰਸ਼ ਕੀ ਸੀ। ਹੁਣ ਜੇ ਆਪਾਂ ਉੱਧਰ ਆ ਜਾਈਏ, ਮਹਾਂਪੁਰਸ਼ 5 ਪੜ੍ਹੇ ਸੀ ਬਾਬਾ ਜਰਨੈਲ ਸਿੰਘ, ਅਜੇ ਬੰਦੇ ਹੈਗੇ ਨੇ ਕੋਈ ਚੜ੍ਹਾਈ ਕਰਕੇ ਜਿਹੜੇ ਨਾਲ ਪੜ੍ਹਦੇ ਸੀ, ਇੱਕ ਸਾਡੇ ਬਿਲਕੁਲ ਗੁਆਂਢ ਮੇਰਾ ਚਾਚਾ ਲੱਗਦਾ ਵਾ, ਸੋ ਚੌਥਾ ਘਰ ਆ ਉਹਦਾ, ਉਹ ਵੀ ਨਾਲ ਪੜ੍ਹਦਾ ਰਿਹਾ, ਅਜੇ ਹੈਗੇ। ਉਹ ਕਹਿੰਦੇ ਵੀ ਉਹ ਜਿੰਨਾ ਚਿਰ ਮਾਸਟਰ ਪੜ੍ਹਾਉਂਦੇ ਸੀ ਉਹ ਸਬਕ ਪੂਰਾ ਕੈਚ ਕਰਦੇ ਸੀ ਬਾਬਾ ਜਰਨੈਲ ਸਿੰਘ, ਦੂਜੀ ਗੱਲ ਨਹੀਂ ਬੋਲਦੇ ਸੀ, ਅੱਧੀ ਛੁੱਟੀ ਵੀ ਉਹ ਘਰੇ ਨਹੀਂ ਜਾਂਦੇ ਸੀ ਰੋਟੀ ਖਾਣ, ਨਾ ਉਹਨਾਂ ਕਦੇ ਰੋਟੀ ਲਿਆਉਂਦੀ ਸੀ, ਸਵੇਰੇ ਛੱਕ ਕੇ ਆਉਂਦੇ ਸੀ ਅਤੇ ਜਾ ਕੇ ਛੱਕਦੇ ਸੀ ਛੁੱਟੀ ਮੇ, ਅਤੇ ਅੱਧਾ ਉਹ ਜਦੋਂ ਅੱਧਾ ਘੰਟਾ ਅੱਧੀ ਛੁੱਟੀ ਹੁੰਦੀ ਸੀ ਉਦੋਂ ਵੀ ਉਹ ਬੈਠ ਕੇ ਬੋਰੀ ਅਤੇ ਉਹ ਮੂਲ ਮੰਤਰ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਸੀ। ਜਿੰਨਾ ਚਿਰ ਮਾਸਟਰ ਪੜ੍ਹਾਉਂਦੇ ਸੀ ਪੜ੍ਹਦੇ ਸੀ, ਜੋ ਮਾਸਟਰ ਸੁਣਦੇ ਸੀ ਉਹ ਫੱਟ ਸੁਣਾਉਂਦੇ ਸੀ, ਕਦੇ ਉਹਨਾਂ ਸ਼ਰਾਰਤ ਕਰਨ ਵਿੱਚ, ਕਦੇ ਸਬਕ ਨਾ ਆਉਣ ਵਿੱਚ ਕੁੱਟ ਨਹੀਂ ਖਾਧੀ ਸੀ, ਝਟਕਾਂ ਨਹੀਂ ਖਾਧੀਆਂ ਸੀ, ਅਤੇ ਬਾਕੀ ਉਹਨਾਂ ਦਾ ਕੰਮ ਸੀ ਬੰਦਗੀ ਕਰਨੀ, 5 ਹੀ ਪੜ੍ਹੇ ਸੀ। ਅਤੇ ਹੁਣ ਤੁਸੀਂ ਵੇਖ ਲਓ ਵੀ ਕਿੱਡੇ ਕਿੱਡੇ ਬੰਦੇ ਆਏ ਨੇ, 90,000 ਰੁਪਈਆ ਜੇਠ ਮਲਾਨੀ ਲੈਂਦਾ ਸੀਗਾ ਇੱਕ ਘੰਟੇ ਦਾ ਵਕਾਲਤ ਕਰਨ ਦਾ, ਬਹਿਸ ਕਰਨ ਦਾ, ਹਿੰਦੁਸਤਾਨ ਦਾ ਸਭ ਤੋਂ ਵੱਡਾ ਵਕੀਲ ਸੀ ਜੇਠ ਮਲਾਨੀ, ਉਹਨੇ ਮਗਰੋਂ ਸਿੰਘਾਂ ਦੇ ਕੇਸ ਲੜੇ ਆ। ਉਹ ਬੰਦਾ ਆਇਆ, ਉਹ ਵੀ ਭੇਜਿਆ ਇੰਦਰਾ ਗਾਂਧੀ ਨੇ ਵੀ ਉਹਨੂੰ ਹਰਾ ਕੇ ਆਓ ਭਿੰਡਰਾਂ ਵਾਲੇ ਨੂੰ, ਕਿਸੇ ਨੂੰ ਗੱਲ ਨਹੀਂ ਆਉਣ ਦਿੰਦਾ, ਉਹਨੂੰ ਵੀ ਹਰਾਤਾ ਸੀ ਬਾਬਾ ਜਰਨੈਲ ਸਿੰਘ, ਹੋਰ ਤਾਂ ਛੱਡੋ ਤੁਸੀਂ, ਉਸ ਵੇਲੇ ਦਾ ਹਿੰਦੁਸਤਾਨ ਦਾ ਵੱਡਾ ਵਕੀਲ ਜੇਠ ਮਲਾਨੀ, ਗੱਲ ਨਹੀਂ ਆਉਣ ਦਿੱਤੀ ਉਹਨੂੰ, ਉਹਦੀਆਂ ਗੱਲਾਂ 'ਚ ਹੀ ਫਸਾਇਆ।
ਅਤੇ ਉਹਦਾ ਬਿਆਨ ਸੀ ਅੱਗੇ ਵੀ ਭਿੰਡਰਾਂ ਵਾਲੇ ਕੋ ਜਿੱਤਣਾ ਨਾਮੁਮਕਿਨ ਹੈ, ਭਿੰਡਰਾਂ ਵਾਲੇ ਕੋ ਜਿੱਤਣਾ ਚਰਚਾ ਕਰਕੇ ਨਾਮੁਮਕਿਨ ਹੈ। ਇਹ ਸੀ ਬੰਦਗੀ ਦੀਆਂ, ਇਹਨਾਂ ਦੀ ਬਖਸ਼ਿਸ਼ ਦੀਆਂ ਗੱਲਾਂ। ਆ ਮੈਥੋਂ ਕਥਾ ਕੌਣ ਕਰਾਉਂਦਾ ਵਾ ਇਹ ਗੱਲਾਂ? ਅੱਗੇ ਅਣਖ ਗੈਰਤਾ ਨਾ, ਇੱਕ ਨਿਗਾਹ ਪਈ ਹੈ ਸਿਰਫ ਉਹਦੀ, ਬਾਬਾ ਜਰਨੈਲ ਸਿੰਘ ਦੀ। ਅੱਜ ਅਸੀਂ ਗੱਲਾਂ ਵਾਲੇ ਹਾਂ, ਇਹ ਤਾਂ ਛਾਂਤ ਰਸ ਬੀਰ ਰਸ ਆਹ ਕੁਝ ਆਉਂਦਾ ਵਾ। ਕੀ ਸੀ ਉਹ? ਰੂਹਾਂ ਹੁੰਦੀਆਂ ਨੇ। ਹੁਣ ਮੈਂ ਉੱਥੇ ਆਵਾਂ, ਸ਼ੇਰੇ ਪੰਜਾਬ, ਪਰ ਅਸੀਂ ਨਿਆਂ ਨਹੀਂ ਕਿਸੇ ਨਾਲ ਕੀਤਾ, ਮਾਰ ਤਾਂ ਖਾ ਰਹੇ ਸੀ ਹੁਣ ਤੱਕ, ਇਹ ਵੀ ਮੈਂ ਬੇਨਤੀ ਕਰਦਾ, ਗੁਲਾਮੀ ਵੀ ਤਾਂ ਚੱਲ ਰਹੇ ਹਾਂ। ਅਸੀਂ ਤਿੰਨ ਜਰਨੈਲ ਹੋਏ ਨੇ ਸਾਡੇ, ਅਸੀਂ ਨਿਆਂ ਨਹੀਂ ਉਹਨਾਂ ਨੂੰ ਦਿੱਤਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਨਹੀਂ ਦਿੱਤਾ, ਉਹਨੇ ਆਜ਼ਾਦੀ ਦਿੱਤੀ ਤੁਹਾਨੂੰ, ਗੁਰੂਆਂ ਦਾ ਮਿਸ਼ਨ ਅੱਗੇ ਤੋਰਿਆ, ਉਹਨੂੰ ਵੀ ਭੰਡਿਆ, ਉਹਨੇ ਆਹ ਕਰਤਾ ਜੀ, ਉਹਨੇ ਯੋ ਕਰਤਾ ਜੀ ਉਹਨੇ। ਉਸ ਤੋਂ ਬਾਅਦ ਸ਼ੇਰੇ ਪੰਜਾਬ ਆਇਆ, ਲਾ ਮਿਸਾਲ ਰਾਜ ਆ, ਲਾ ਮਿਸਾਲ। ਇੰਗਲੈਂਡ ਦੇ ਗੋਰਿਆਂ ਨੇ ਇਹ ਸਾਬਤ ਕਰ ਦਿੱਤਾ ਵਾ ਵੀ ਉਹਦੇ ਵਰਗਾ ਰਾਜ ਦੁਨੀਆਂ 'ਚ ਹੈ ਹੀ ਨਹੀਂ ਸੀ, ਤੁਹਾਨੂੰ ਪਤਾ ਸਾਰਾ ਨੈੱਟ 'ਤੇ ਤੁਸੀਂ ਪੜ੍ਹਦੇ, ਉਹੋ ਜਿਹਾ ਰਾਜ ਹੈ ਹੀ ਨਹੀਂ ਸੀ। ਅਫਸੋਸ ਹੋਇਆ ਉਹਨਾਂ ਨੂੰ ਵੀ ਅਸੀਂ ਇਹੋ ਜਿਹੇ ਰਾਜ ਨੂੰ ਕਿਉਂ ਤਬਾਹ ਕੀਤਾ ਹੈ, ਅਫਸੋਸ ਕੀਤਾ ਵਾ। ਅਸੀਂ ਉਹਨੂੰ ਵੀ ਭੰਡਿਆ, ਉਹਨੂੰ ਵੀ ਇਹਨੇ ਬਖਸ਼ਿਆ, ਵਿਆਹ ਕਰਦਾ ਰਿਹਾ, ਇਹ ਕਰਦਾ ਰਿਹਾ। ਉਸ ਤੋਂ ਬਾਅਦ ਤੁਹਾਨੂੰ ਜਰਨੈਲ ਮਿਲਿਆ, ਬਾਬਾ ਜਰਨੈਲ ਸਿੰਘ, ਸੰਤ ਜਰਨੈਲ ਸਿੰਘ, ਉਹਦੇ ਵੀ ਮਗਰ ਪਏ ਵੀ ਹੁਣ ਤੱਕ ਅਸੀਂ ਸਾਰਿਆਂ ਭੰਡਿਆ ਉਹਨੂੰ, ਜਾਨ ਤੱਕ ਨਿਸ਼ਾਵਰ ਕਰ ਗਿਆ ਉਹ ਆਪਣੀ, ਕਤਰਾ ਕਤਰਾ ਵਾ ਗਿਆ, ਇੱਕ ਜ਼ੁਬਾਨ ਤੋਂ ਜਿਹੜਾ ਬਚਨ ਕਿਹਾ ਉਹਨੇ ਗੁਰੂ ਦੀ ਹਜ਼ੂਰੀ 'ਚ ਮੰਜੀ ਸਾਹਿਬ ਤੋਂ ਉਹਨੇ ਪੂਰਾ ਕੀਤਾ ਵਾ, ਤਸ ਤੋਂ ਮਸ ਨਹੀਂ ਹੋਇਆ ਉਹ। ਸਾਰੇ ਲੀਡਰ ਬੇਈਮਾਨ ਹੋ ਗਏ, ਅਟੈਕ ਕਰਾ ਗਏ, ਅਕਾਲ ਤਖਤ ਸਾਹਿਬ ਢਹਿ ਗਿਆ, ਤਾਂ ਵੀ ਇਹਨਾਂ ਨੂੰ ਅਫਸੋਸ ਨਹੀਂ ਹੋਇਆ, ਰਾਜ ਵੀ ਕਰ ਗਏ। ਸਾਰੀ ਸ਼੍ਰੋਮਣੀ ਕਮੇਟੀ, ਸਾਰੇ ਜੋ ਲੀਡਰ ਸੀ ਸੰਤ ਜਰਨੈਲ ਸਿੰਘ, ਨਿੰਦਿਆ ਰੱਜ ਕੇ ਕੀਤੀ ਇਹਨਾਂ ਨੇ, ਅੱਜ ਤੱਕ ਕਰਦੇ ਨੇ। ਉਹ ਆ ਸੀ ਉਹ ਜਿਉਂ ਸੀ, ਕੀ ਲੈ ਲਿਆ ਫਿਰ ਹੁਣ ਪੰਜਾਬ ਬਚਾ ਲਉਂਗੇ ਤੁਸੀਂ? ਜਿਹਨੇ ਨਿੰਦਿਆ ਸੰਤ ਜਰਨੈਲ ਸਿੰਘ ਦੀ ਅਸੀਂ ਕੀਤੀ, ਉਹਨਾਂ ਜਰਨੈਲਾਂ ਵਾਂਗ ਤਾਂ ਨਹੀਂ ਕੁਝ ਖੱਟਿਆ ਸੀ, ਸਿਹਤ ਅਸੀਂ ਕੀ ਲੈਣੀ ਸੀ? ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਮਹਾਂਪੁਰਸ਼ ਰੂਹਾਂ ਹੁੰਦੀਆਂ ਨੇ, ਇਹ ਬੰਦਗੀ ਨਾਲ ਹੁੰਦੀਆਂ, ਬੰਦਗੀ ਵਾਲੀਆਂ ਹੁੰਦੀਆਂ ਨੇ, ਤਾਂ ਹੀ ਕੌਮਾਂ ਤਰੱਕੀ ਕਰਦੀਆਂ ਨੇ, ਤਾਂ ਹੀ ਸਾਡੇ 'ਤੇ ਬਖਸ਼ਿਸ਼ਾਂ ਹੋਈਆਂ। ਸਾਡਾ ਜਿਹੜਾ ਧਰਮ ਹੈ, ਸਾਡਾ ਸਰੂਪ ਹੈ, ਇਹਨਾਂ ਰੂਹਾਂ ਦੇ ਆਉਣ ਕਰਕੇ ਹੀ ਇਹ ਕਾਇਮ ਰਹਿ ਗਿਆ ਵਾ। ਆਪਾਂ ਇਉਂ ਕਹਿ ਲਈਏ ਝੰਡੇ ਝੂਲੇ ਨੇ ਜੀ, ਕੁਰਬਾਨੀਆਂ ਕਰਕੇ ਤਾਂ ਹੀ ਇਹ ਕਾਇਮ ਰਹਿ ਗਿਆ ਵਾ। ਸੇਮ ਇਤਿਹਾਸ ਆ ਸੇਮ, ਮਹਾਂਪੁਰਖਾਂ ਦੀ ਮਾਤਾ ਅਜੇ ਜਨਮ ਹੋਣ ਵਾਲਾ ਸੀ। ਤੁਸੀਂ ਪੜ੍ਹ ਲਓ, ਦੁਸ਼ਮਣ ਨੇ ਵੀ ਇਹ ਲਿਖੀ ਆ ਗੱਲ, ਦੁਸ਼ਮਣ ਨੇ ਵੀ, ਮੈਂ ਤਾਂ ਸੁਣਦਾ ਹੀ ਸੀ, ਮੇਰੇ ਨਾਨਕੇ ਉੱਥੇ ਹੀ ਆ ਗਵਾਂਢ, ਬਿਲਕੁਲ ਮੈਨੂੰ ਤਾਂ ਮੇਰੀ ਮਾਤਾ ਹੀ ਦੱਸਦੀ ਰਹੀ ਬਹੁਤ ਕੁਝ, ਮਾਤਾ ਨਿਹਾਲ ਕੌਰ ਵਾਲੇ। ਪਰ ਮੈਂ ਜਿਹੜਾ ਹੁਣ ਕੁਝ ਪੜ੍ਹਿਆ, ਜਰਨਲ ਬਰਾੜ ਨੇ ਜਿਹੜਾ ਕੁਝ ਲਿਖਿਆ ਵਾ, ਦੁਸ਼ਮਣ ਨੇ ਜਿਹਨੇ ਅਟੈਕ ਕੀਤਾ ਵਾ, ਉਹਨੇ ਵੀ ਇਹ ਗੱਲ ਲਿਖੀ, ਬ੍ਰਹਮਤਾ ਸਾਧੂ ਆਇਆ ਵਾ, ਸੱਚ ਆ ਉਹ। ਜਨਮ ਤੋਂ ਪਹਿਲਾਂ ਇੱਧਰ ਬਾਬਾ ਗੁੱਦੜ ਸਿੰਘ ਕਹਿੰਦੇ ਆ ਵੀ ਇਹ ਤੋਂ ਜਨਮ ਨੇ, ਇਹਦੇ ਪੇਟੋਂ ਐਸੇ ਮਹਾਂਪੁਰਖ ਸੂਰਬਰੀ ਰਾਜੇ ਪਾਤਸ਼ਾਹ ਨੇ ਜਨਮ ਲੈਣ। ਉੱਧਰ ਬਾਬਾ ਜਰਨੈਲ ਸਿੰਘ ਦਾ ਜਦੋਂ ਮਾਤਾ ਸੋ ਜਨਮ ਹੋਣ ਵਾਲਾ ਹੈ ਅਤੇ ਨਾਨਕੇ ਹੋਇਆ, ਅਤੇ ਉੱਥੇ ਉਹ ਆਏ ਨੇ ਰਮਤਾ ਸਾਧੂ, ਕੋਈ ਰੱਬ ਦਾ ਪਿਆਰਾ, ਜਿਹੜਾ ਸਿਰਫ ਦੋ ਕੱਪੜਿਆਂ ਦੇ ਮੁਥਾਜ ਸੀ ਗਰਮੀ ਸਰਦੀ ਦੇ ਵਿੱਚ, ਅਤੇ ਰੋਟੀ ਦੇ ਬੰਦਗੀ ਕਰਨ ਵਾਲੀ ਨੂੰ। ਉਹ ਰਮਤਾ ਸਾਧੂ ਆਇਆ ਅਤੇ ਉਹਨੇ ਆਵਾਜ਼ ਮਾਰੀ ਆ ਕੇ ਬੂਹੇ, ਜਦੋਂ ਅੰਦਰ ਗਿਆ ਅਤੇ ਉਹਨਾਂ ਕਿਹਾ ਪ੍ਰਸ਼ਾਦਾ ਛਕਣਾ ਵਾ, ਭੁੱਖ ਲੱਗੀ ਆ। ਮਾਤਾ ਨੇ ਬਿਠਾਇਆ, ਨਾਨੀ ਨੇ ਬਿਠਾਇਆ ਵੀ ਬਹਿ ਜਾਓ ਮਹਾਤਮਾ ਜੀ, ਪ੍ਰਸ਼ਾਦਾ ਤਿਆਰ ਕਰਦੇ, ਛਕਾਇਆ ਸ਼ਰਧਾ ਨਾਲ। ਛਕਣ ਤੋਂ ਬਾਅਦ ਉਹਨੇ ਵੇਖਿਆ ਮਾਤਾ ਵੱਲ, ਉਹਨੇ ਵਚਨ ਕਿਹਾ ਜਾਂਦੇ ਨੇ, ਕਹਿੰਦਾ ਇਹਦੀ ਕੁੱਖ ਤੋਂ ਐਸੇ ਬੱਚੇ ਨੇ ਜਨਮ ਲੈਣਾ ਜੇ ਦੁਨੀਆਂ 'ਚ ਚਰਚਾ ਹੋਊਗੀ, ਦੁਨੀਆਂ 'ਚ ਚਰਚਾ ਹੋਊਗੀ। ਦੁਨੀਆਂ 'ਚ ਹੁੰਦੀ ਆ ਕਿ ਨਹੀਂ? ਸਾਰੀ ਦੁਨੀਆਂ 'ਚ ਹੁੰਦੀ ਆ ਨਾ ਚਰਚਾ, ਇਹ ਹੁੰਦੀਆਂ ਰੂਹਾਂ, ਅਤੇ ਰੂਹਾਂ ਐਵੇਂ ਨਹੀਂ ਬਣਿਆ ਜਾਂਦਾ ਬਈ ਵਿਸ਼ੇ ਵਿਕਾਰ ਭੋਗ ਲਓ। ਇਹ ਵਿਕਾਰ ਤਾਂ 84 ਲੱਖ ਜੂਨੀਆਂ ਕੋਲ ਵੀ ਨੇ, ਪਸ਼ੂ ਪੰਛੀ ਵੀ
ਬੱਚੇ ਪੈਦਾ ਕਰਦੇ ਨੇ। ਰੂਹਾਂ ਬਣਦੀਆਂ ਨੇ ਬੰਦਗੀ ਨਾਲ, ਚੌਂਕੜੇ ਲੱਗੇ ਹੁੰਦੇ ਆ, ਕਮਾਈਆਂ ਹੁੰਦੀਆਂ ਕਈ ਜਨਮਾਂ ਦੀਆਂ। ਉਹ ਰੂਹਾਂ ਨੂੰ ਫਿਰ ਅਕਾਲ ਪੁਰਖ ਸਤਿਗੁਰੂ ਦੀ ਮਿਹਰ ਹੁੰਦੀ ਹੈ ਵੀ ਕੌਮ ਦੀ ਵਿਗੜੀ ਸਵਾਰਨੀ ਹੈ, ਫਿਰ ਉਹਨਾਂ ਨੂੰ ਹੁਕਮ ਹੁੰਦਾ ਵਾ ਤੁਸੀਂ ਜਾਓ, ਫਲਾਨੀ ਪੁੱਖ ਪਵਿੱਤਰ ਆ, ਸ਼ਰਧਾਵਾਨ ਆ, ਗੁਰੂ ਦੀ ਸ਼ਰਧਾਲੂ ਆ, ਨਿਸ਼ਕਾਮ ਹਿਰਦਾ ਵਾ, ਸੇਵਾ ਵਾਲੀ ਹੈ, ਉਹ ਕੁੱਖ ਨੂੰ ਭਾਗ ਲਾਓ ਤੁਸੀਂ। ਫਿਰ ਇਹ ਰੂਹਾਂ ਆਉਂਦੀਆਂ ਨੇ, ਸੇਮ ਇਤਿਹਾਸ ਆ ਇਹਨਾਂ ਮਹਾਂਪੁਰਖਾਂ ਦਾ। ਸੋ ਕੋਈ ਸਾਨੂੰ ਸੁੱਖ ਮਿਲਿਆ ਜੇ ਆਪਾਂ ਇਉਂ ਕਹਿ ਲਈਏ, ਰਾਜ ਭਾਗ ਦਾ ਸੁੱਖ, ਪੰਜਾਬ ਦੀ ਧਰਤੀ 'ਤੇ ਸੁੱਖ, ਸ਼ਾਂਤੀ ਦਾ ਸੁੱਖ, ਸਰਮਾਏਦਾਰੀ ਦਾ ਸੁੱਖ, ਜੇ ਸਾਨੂੰ ਸੁੱਖ ਮਿਲਿਆ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਰਾਜ ਵੇਲੇ ਉਹ 50 ਸਾਲ ਸਾਨੂੰ ਸੁੱਖ ਮਿਲਿਆ ਇਸ ਮਹਾਂਪੁਰਸ਼ ਵੇਲੇ। ਇੰਨੀ ਅੱਤ ਦੀ ਸ਼ਰਧਾ ਐਡਾ ਪਾਤਸ਼ਾਹ ਹੋ ਕੇ ਵੀ ਸ਼ਰਧਾ ਉਹਦੇ ਅੰਦਰ ਇੰਨੀ ਸੀ ਹਰੇਕ ਧਰਮ ਵਾਸਤੇ ਆਪਦੇ ਵਾਸਤੇ ਤਾਂ ਸੀ। ਹੁਣ ਅੰਮ੍ਰਿਤਸਰ ਆ ਕੇ ਜਦੋਂ ਪੰਜਾਬ ਦਾ 1801 ਵਿੱਚ ਉਹਨੇ ਲਾਹੌਰ ਦੇ ਸੋ ਕਿਲ੍ਹੇ ਵਿੱਚ ਬਹੁਤ ਵੱਡਾ ਸਮਾਗਮ ਕੀਤਾ, ਰਾਜ ਪੱਧਰੀ ਸਮਾਗਮ, ਉਹਦੇ ਵਿੱਚ ਸਾਰੇ ਮਹਾਂਪੁਰਸ਼, ਸਾਰੇ ਰਾਈਸ ਜਿਹੜੇ ਰਿਆਸਤਾਂ ਦੇ ਰਾਜੇ ਸੀ ਉਹ ਵੀ ਸੱਦੇ, ਸਿੱਖ ਭਰਾ ਬਿਨਾਂ ਵਿਤਕਰੇ ਦੇ, ਅਤੇ ਉਹਦੀ ਤਾਜ ਪੁੱਛੀ ਹੋਈ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਸਿਰ 'ਤੇ ਤਾਜ ਰੱਖਿਆ ਉਹਦੇ ਰਾਜ ਦਾ, ਪਾਸ਼ ਸ਼ੇਰੇ ਪੰਜਾਬ ਨੂੰ ਉਪਾਧੀ ਦਿੱਤੀ, ਪਰ ਉਹਨੇ ਆਪਣੇ ਆਪ ਨੂੰ ਅਖਵਾਇਆ ਨਹੀਂ ਜਿਵੇਂ ਗਿਆਨੀ ਜੀ ਦੱਸ ਗਏ ਸਿੰਘ ਸਾਹਿਬ ਅਖਵਾ ਕੇ, ਅਤੇ ਸੈਨ ਤਾਂ ਰਣਜੀਤ ਸਿੰਘ ਇਕੱਲਾ ਹੀ ਕਰਦਾ ਸੀ, ਸਿੰਘ ਸਾਹਿਬ ਅਖਵਾ ਕੇ ਗੁਰੂ ਦਾ ਸਿੰਘ ਹਾਂ ਮੈਂ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹਾਂ ਮੈਂ, ਖਾਲਸਾ ਵਾਂ, ਉਹ ਖੁਸ਼ ਹੁੰਦਾ ਸੀ। ਅਤੇ ਅੱਤ ਦੀ ਸ਼ਰਧਾ ਫਿਰ ਉਹਨੇ ਸਾਧ ਸੰਗਤ ਜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਂ 'ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਰਾਮ ਬਾਗ ਲਵਾਇਆ, ਬਹੁਤ ਸੁੰਦਰ ਹਰਿਆ ਭਰਿਆ ਰਾਮ ਬਾਗ। ਅਤੇ ਜੇ ਉਹਨੇ ਕਿਲ੍ਹਾ ਬਣਾਇਆ ਅਤੇ ਕਿਲ੍ਹਾ ਅੰਮ੍ਰਿਤਸਰ ਦੀ ਰੱਖਿਆ ਵਾਸਤੇ ਕਿਲ੍ਹਾ ਵੀ ਉਹਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਂ 'ਤੇ ਕਿਲ੍ਹਾ ਸੋ ਗੋਬਿੰਦਗੜ੍ਹ ਬਣਾਇਆ ਅੰਮ੍ਰਿਤਸਰ ਦੇ ਵਿੱਚ, ਆਪਣਾ ਨਾਂ ਕਿਤੇ ਵੀ ਜੇ ਸਿੱਕੇ ਚਲਾਏ ਤਾਂ ਨਾਨਕ ਸ਼ਾਹੀ, ਨਾਨਕ ਸ਼ਾਹੀ ਸਿੱਕੇ, ਉਹਦੇ ਉੱਪਰ ਮੋਹਰ ਸੀ, ਅੱਖਰ ਸੀ ਨਾਨਕ ਸ਼ਾਹੀ ਸੀ, ਗੁਰੂ ਗੋਬਿੰਦ ਸਿੰਘ ਦਾ ਨਾਂ। ਆਪਣੇ ਆਪ ਨੂੰ ਥੋੜ੍ਹਾ ਜਿੰਨਾ ਵੀ ਨਹੀਂ ਜਨਾਇਆ, ਇੰਨਾ ਸਮਰਪਿਤ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਸੋਨਾ ਲਾਉਣ ਦੀ ਸੇਵਾ ਸਾਰੀ ਅਕਾਲੀ ਫੂਲਾ ਸਿੰਘ ਦੇ ਕਹਿਣ 'ਤੇ, ਇੰਨੀ ਨਿਮਰਤਾ। ਉਹਨਾਂ ਕਿਹਾ ਪਾਤਸ਼ਾਹ ਕੌਮ ਦਾ ਸੇਵਾ ਲਾਓ ਇਹਨੂੰ, ਔਰ ਉਹ ਸੇਵਾ ਲਾਈ ਅਤੇ ਉਹਨੇ ਸਾਰੀ ਸੋਨੇ ਦੀ ਸੇਵਾ ਅਤੇ ਸੰਖ ਮਰਮਰ ਦੀ, ਜਿਹੜਾ ਬਹੁਤ ਮਹਿੰਗਾ ਪੱਥਰ ਆ ਸੰਖ ਮਰਮਰ ਤਰ੍ਹਾਂ ਤਰ੍ਹਾਂ ਦਾ ਦਰਬਾਰ ਸਾਹਿਬ ਦੇ ਵਿੱਚ ਲੱਗਾ ਸਾਰੇ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਲਵਾਇਆ। 25,000 ਸਾਲਾਨਾ ਜਿਹੜੀ ਸੀ ਆਮਦਨ, ਉਹ ਜੰਗੀਰ ਜਿਵੇਂ ਮਿਲਦੀ ਸੀ ਉਵੇਂ ਦਰਬਾਰ ਸਾਹਿਬ ਨੂੰ ਲਾਈ ਪੱਕੀ, 25,000 ਭਾਵੇਂ ਚੜਾਵਾ ਬਹੁਤ ਸੀ। ਉਹਨੇ ਕਹਿੰਦੇ ਸਰਕਾਰ ਵੱਲੋਂ ਮੈਂ ਵੀ ਸੇਵਕ ਹਾਂ ਗੁਰੂ ਦਾ, ਇਹ ਆਊਗੀ ਲੰਗਰਾਂ ਵਿੱਚ ਬਿਲਡਿੰਗਾਂ ਬਣਨ ਵਾਸਤੇ, ਉਸ ਵੇਲੇ ਦੀ ਬਹੁਤ ਸੀ। ਸ਼੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਦਾ ਆਪਾਂ ਅੱਜ ਸਾਜਣਾ ਦਿਵਸ ਮਨਾ ਰਹੇ ਹਾਂ, ਉਹਦੀਆਂ ਛੱਤਾਂ ਦੀ ਮੁਰੰਮਤ ਅਤੇ ਜਿਹੜੀ ਮੀਨਾਕਾਰੀ ਹੈ ਉੱਪਰਲੀਆਂ ਛੱਤਾਂ 'ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਇਹ ਸੇਵਾ। ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ, ਇਸ ਤਰ੍ਹਾਂ ਇਹਨੇ ਜੋ ਵੀ ਵੇਖਿਆ ਵੀ ਇਹ ਮੌਲਿਕ ਚੀਜ਼ ਹੈ, ਕੋਈ ਭੇਟਾ ਕਰਦਾ ਸੀ, ਆਪ ਜੀ ਦਾ ਪ੍ਰਤਾਪ ਇੰਨਾ ਸੀ, ਰਾਜੇ ਮਹਾਰਾਜੇ ਦੂਰੋਂ ਦੂਰੋਂ ਚੱਲ, ਹੈਦਰਾਬਾਦ ਦਾ ਨਵਾਬ ਜਿਹੜਾ ਸੀ ਉਹਨੂੰ ਮਰਹੱਟਿਆਂ ਤੋਂ ਖਤਰਾ ਜਾਪਿਆ, ਮਰਹੱਟੇ ਉਹਦਾ ਰਾਜ ਨੱਪਣ ਨੂੰ ਫਿਰਦੇ, ਘੇਰਾ ਪਾਈ ਆਉਂਦੇ। ਉਹਨੇ ਝੱਟ ਉਸੇ ਵੇਲੇ ਆਪਣਾ ਏ ਲਿੱਚੀ ਭੇਜ ਕੇ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਮੰਗੀ। ਉਹਨੇ ਕਿਹਾ ਸਿੰਘ ਭੇਜੋ ਮੈਨੂੰ, ਆਪ ਜੀ ਖਾਲਸਾ ਫੌਜ ਭੇਜ ਦਿਓ, ਇੰਨੀ ਬੜੀ ਥੋੜ੍ਹੀ ਬਹੁਤੀ ਅਤੇ ਮੇਰੀ ਫੌਜ ਹੈਗੀ ਹੈ ਅਤੇ ਇਹ ਮੇਰਾ ਰਾਜ ਨਾ ਨੱਪ ਜਾਣ, ਮੇਰੀ ਤੁਹਾਨੂੰ ਬੇਨਤੀ ਹੈ, ਮੈਂ ਤੁਹਾਡਾ ਰਿਣੀ ਰਵਾਂਗਾ।
ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਉਸੇ ਵੇਲੇ ਫੌਜ ਭੇਜੀ, ਖਾਲਸਾ ਫੌਜ ਮਰਹੱਟੇ ਪਿੱਛੇ ਹਟ ਗਏ ਡਰਦੇ ਹੋਏ ਉਸ, ਅਤੇ ਆਪ ਜੀ ਗਏ ਫਿਰ ਸ਼ੇਰੇ ਪੰਜਾਬ ਉੱਥੇ ਹਜ਼ੂਰ ਸਾਹਿਬ, ਨਾਲੇ ਤੋਂ ਸੇਵਾ ਕਰਾਈ ਸਾਰੀ ਸਥਾਨਾਂ ਦੀ। ਅਤੇ ਉਹਨੇ ਫਿਰ ਕੀ ਕੀਤਾ ਵੀ ਇਹਨਾਂ ਦਰਬਾਰ ਲਾਇਆ, ਅਤੇ ਉਹਨੇ ਆਪਣੇ ਦਰਬਾਰ ਵਿੱਚ ਬਹੁਤ ਕੀਮਤੀ ਚਾਨਣੀ ਸੀ ਹੀਰੇ ਮੋਤੀਆਂ ਦੀ ਬਣੀ ਹੋਈ, ਉਹ ਆਪ ਜੀ ਨੂੰ ਭੇਟ ਕੀਤੀ ਵੀ ਜਦੋਂ ਤੁਸੀਂ ਆਪ ਜੀ ਦਰਬਾਰ ਸਜਾਓ ਅਤੇ ਇਹ ਆਪਣੇ ਉੱਤਰ ਲਾਇਆ ਉੱਪਰ ਲਾਇਆ ਕਰੋ। ਇਹਨਾਂ ਉਹਨੂੰ ਸਵੀਕਾਰ ਕੀਤਾ। ਜਦੋਂ ਲਾਹੌਰ ਸਾਲ ਬਾਅਦ ਲਾਉਂਦੇ ਸੀ, ਇਹ ਬਹੁਤ ਵੱਡਾ ਦਰਬਾਰ ਖਾਲਸਾ ਦਰਬਾਰ ਰਾਜ ਦਰਬਾਰ, ਉਹਦੇ ਵਿੱਚ ਉਹਨਾਂ ਪ੍ਰਬੰਧ ਕਰਨ ਵਾਲਿਆਂ ਨੇ ਫਰਸ਼ੀਆਂ ਨੇ ਉਹ ਉੱਪਰ ਚੁੰਦਵਾ ਲਾ ਤਾ, ਆਪ ਜੀ ਦਾ ਸਿੰਘਾਸਨ ਥੱਲੇ ਲਾ ਕੇ। ਜਦੋਂ ਸ਼ੇਰੇ ਪੰਜਾਬ ਆਏ ਤਾਂ ਉਹਨਾਂ ਵੇਖਿਆ, ਕਹਿੰਦੇ ਲਾਓ ਇੰਨੀ ਸੋਹਣੀ ਚਾਨਣੀ। ਇਹ ਕਹਿੰਦੇ ਜੀ ਉਹ ਆ ਜਿਹੜੀ ਨਵਾਬ ਹੈਦਰਾਬਾਦ ਨੇ ਭੇਟ ਕੀਤੀ ਸੀ ਆਪ ਜੀ ਨੂੰ, ਅਤੇ ਇਸੇ ਵਾਸਤੇ ਹੀ ਮੈਂ ਤੁਹਾਡੇ ਉੱਪਰ ਲੱਗੇ। ਕਹਿੰਦੇ ਨਹੀਂ ਬਿਲਕੁਲ, ਇੰਨੀ ਸੋਹਣੀ ਇੰਨੀ ਹੀਰੇ ਮੋਤੀ ਚਮਕਦੇ, ਇਹ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਲਾਇਕ ਹੈ, ਇਹ ਉੱਥੇ ਭੇਟ ਇਹ ਉੱਥੇ ਲੱਗਣੀ ਚਾਹੀਦੀ ਹੈ, ਲਾਓ। ਲਵਾ ਦਿੱਤੀ, ਨਹੀਂ ਬੈਠੇ ਉਹਦੇ ਹੇਠ। ਏਡੀ ਨਿਮਰਤਾ ਸੀ, ਇਹ ਸਾਧੂ ਵੀ ਸੀ ਪਾਤਸ਼ਾਹ ਵੀ ਸੀ। ਹਰ ਉਹ ਭੇਟ ਕੀਤੀ ਦਰਬਾਰ ਸਾਹਿਬ ਚਾਨਣੀ, ਜਿਹੜੀ ਜੂਨ 1984 ਤੋਂ ਬਾਅਦ ਨਹੀਂ ਮਿਲਦੀ ਸ਼ਾਇਦ, ਪਿੱਛਿਆਂ ਦੇ ਸੜ ਗਈ ਜੀ, ਉੱਥੇ ਸੜ ਗਈ ਕਾਹਦੀ, ਤੋਸ਼ੇਖਾਨੇ ਵਿੱਚੋਂ ਲੈ ਗਿਆ ਸਭ ਕੁਝ, ਜ਼ਾਲਮ ਦੁਸ਼ਮਣ ਲੈ ਗਿਆ ਸਾਡਾ ਸਭ ਕੁਝ ਲੁੱਟ ਕੇ, ਅੱਜ ਤੱਕ ਜਿਹੜਾ ਸ਼੍ਰੋਮਣੀ ਕਮੇਟੀ ਲੈ ਨਹੀਂ ਸਕੀ। ਗੱਲਾਂ ਅਸੀਂ ਕਰਦੇ ਹਾਂ ਬਹੁਤ ਵੱਡੀਆਂ ਵੱਡੀਆਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹਦੀ ਅੱਤ ਦੀ ਸ਼ਰਧਾ ਸੀ, ਅੱਤ ਦੀ ਸ਼ਰਧਾ ਉਹਦੇ ਵਿੱਚ। ਫਿਰ ਨਿਮਰਤਾ ਏਡੀ ਵੱਡੀ ਸੀ ਵੀ ਆਪਾਂ ਸੁਣਦੇ ਰਹੇ ਹਾਂ, ਪੜ੍ਹੀਆਂ ਅਸੀਂ ਪੜ੍ਹਿਆ ਵੀ ਕਿਤਾਬਾਂ ਵਿੱਚ, ਹਿਸਟਰੀ ਵਿੱਚ ਲਿਖਿਆ ਵੀ ਆ। ਇਹ ਨਹੀਂ ਵੀ ਐਵੇਂ ਗੱਲਾਂ ਬਣਾ ਲਈਆਂ, ਕਹਾਣੀਆਂ ਬਣਾ ਲਈਆਂ ਜੀ। ਆਪਣੀਆਂ ਫੌਜਾਂ ਲੈ ਕੇ ਜਾ ਰਹੇ ਸੀ, ਅਤੇ ਅੰਦਰ ਵਾਰ ਰਸਤੇ ਤੋਂ ਬੇਰੀ ਤੋਂ ਬੱਚੇ ਬੇਰ ਲਾ ਰਹੇ, ਉਹ ਜੋ ਢੀਮ ਮਾਰੀ ਅਤੇ ਜਾ ਕੇ ਮੋਢੇ 'ਤੇ ਵੱਜੀ ਆਪ ਜੀ ਦੇ ਘੋੜੇ 'ਤੇ ਲੰਘਦਿਆਂ ਦੇ, ਨਾਲ ਹੀ ਰਸਤਾ ਸੀ, ਮੋਢੇ 'ਤੇ ਜਾ ਵੱਡਿਆ ਵੱਜਿਆ ਇੱਟਾਂ। ਉਸੇ ਵੇਲੇ ਸਿਪਾਹੀਆਂ ਫੜਿਆ ਬੱਚਿਆਂ ਨੂੰ ਅੰਦਰ ਜਾ ਕੇ ਵੀ ਤੁਸੀਂ ਮਹਾਰਾਜ ਦੇ ਇੱਟਾਂ ਮਾਰਿਆ ਵਾ। ਬੱਚਿਆਂ ਨੂੰ ਫੜ ਕੇ ਪੇਸ਼ ਕੀਤਾ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ, ਉਹਨੇ ਕਿਹਾ ਇਹ ਆ ਜੀ ਜਿਨ੍ਹਾਂ ਨੇ ਆਪ ਜੀ ਦੇ ਇੱਟਾਂ ਮਾਰਿਆ ਵੀ ਇਹ ਬੱਚੇ ਫੜਦੇ। ਉਹ ਕਹਿੰਦਾ ਵੀ ਤੂੰ ਕਿਉਂ ਇੱਟਾਂ ਮਾਰਿਆ ਸੀ, ਬੜੇ ਪਿਆਰ ਨਾਲ ਪੁੱਛਿਆ, ਕੋਈ ਦਬਕਾ ਨਹੀਂ। ਉਹ ਕਹਿੰਦੇ ਜੀ ਵੀ ਸਾਨੂੰ ਨਹੀਂ ਪਤਾ ਸੀਗਾ ਵੀ ਤੁਸੀਂ ਲੰਘ ਰਹੇ ਹਾਂ, ਅਸੀਂ ਤਾਂ ਬੇਰੀ ਤੋਂ ਬੇਰ ਲਾਉਂਦੇ ਸੀ, ਬੇਰ ਦੇ ਮਾਰਿਆ ਸੀ। ਉਹ ਕਹਿੰਦਾ ਵੀ ਉਹ ਬੇਰ ਦੇ ਮਾਰਿਆ ਸੀ ਅਤੇ ਬੇਰੀ ਦੇ ਮਾਰਿਆ ਸੀ ਅਤੇ ਬੇਰੀ ਕੀ ਦਿੰਦੀ? ਕਹਿੰਦੇ ਬੇਰ ਲਾਉਣ, ਅਸੀਂ ਤਾਂ ਬੇਰ ਲਾਉਂਦੇ ਸੀ ਵੀ ਇੱਧਰ ਵੱਜ ਗਿਆ ਉੱਤੋਂ ਦੀ, ਸਾਨੂੰ ਕੀ ਪਤਾ ਲੰਘ ਰਹੇ, ਗਾਂ ਕਰੋਸ ਕਰ ਗਿਆ ਉਹ। ਉਹਨੇ ਕਿਹਾ ਵੀ ਇੱਕ ਬੇਰੀ ਹੈ ਕੁਰੋਖਿਆ ਖੁਸ਼ਕ ਜਿਹਾ, ਇਹਨੂੰ ਕੰਡੇ ਵੀ ਲੱਗੇ ਹੁੰਦੇ, ਲੋਕ ਡਰਦੇ ਆ, ਉਹਦੇ ਜੇ ਤੁਸੀਂ ਇੱਟਾਂ ਮਾਰਿਆ ਅਤੇ ਉਹਨੂੰ ਤੁਹਾਨੂੰ ਬੇਰ ਦਿੱਤੇ ਆ, ਬੇਰ ਦਿੰਦੀ ਹੈ ਅਤੇ ਮੈਂ ਤਾਂ ਪਾਤਸ਼ਾਹ ਵਾਂ ਸਿੱਖਾਂ ਦਾ, ਅਤੇ ਮੇਰੇ ਇੱਟਾਂ ਵੱਜਿਆ ਅਤੇ ਮੈਂ, ਮੈਨੂੰ ਵੀ ਕੁਝ ਦੇਣਾ ਚਾਹੀਦਾ ਹੈ। ਉਹਨਾਂ ਨੂੰ ਮੋਹਰਾਂ ਦਿੱਤੀਆਂ ਬੱਚਿਆਂ ਨੂੰ, ਉਹ ਇੱਟ ਦੇ ਬਰਾਬਰ ਔਰ ਇੱਟੇ ਦੇ ਮੋਹਰਾਂ ਦਿੱਤੀਆਂ ਸੋਨੇ ਦੀਆਂ। ਬਣਜੂ ਕੋਈ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਬਣਜੂ ਸੰਤ ਵਿੱਚ, ਅਤੇ ਉਹਦੇ ਵਿੱਚ ਕੀ ਫਰਕ ਹੁੰਦਾ ਜਿਹਦੇ ਅੰਦਰ ਹਉਮੈ ਹੈ ਨਹੀਂ, ਏਡਾ ਕੁਝ ਪਾ ਕੇ ਵੀ, ਅਤੇ ਸਾਡੇ ਮਗਰ 20 ਕੁ ਬੰਦੇ ਲੱਗ ਜਾਣੇ ਫੁੱਲੇ ਨਹੀਂ ਸਮਾਉਂਦੇ, ਹੁਣ ਸਾਨੂੰ ਕਾਲ ਤਖ਼ਤ 'ਤੇ ਜਾ ਕੇ ਫਿਰ ਜਾਣਾ ਪੈਂਦਾ ਵਾ, ਕੀ ਹਾਲ ਆ ਸਾਡਾ ਹੁਣ ਦਾ ਸਿੱਖਾਂ ਦਾ? 10 ਕੁ ਬੰਦੇ ਜੈ ਜੈਕਾਰ ਕਰਨ ਲੱਗ, ਮੈਂ ਦੀਵਾਨ ਭਰ ਜੇ ਇੱਥੇ, ਹਾਲ ਹੀ ਕੋਈ ਨਹੀਂ ਰਹਿੰਦਾ ਸਾਡਾ। ਏਡਾ ਪਾਤਸ਼ਾਹ ਸਾਡਾ ਮਹਾਂਪੁਰਸ਼ ਹੈ, ਇੱਥੇ ਜਾ ਕੇ ਮਿਲਿਆ ਹੁੰਦਾ ਗੁਰੂ ਨਾਲ ਹਿਰਦਾ, ਜਿੱਥੇ ਹੋ ਨਹੀਂ, ਹਉਮੈ ਨਹੀਂ, ਹੰਕਾਰ ਨਹੀਂ, ਅਤੇ ਬਰਕਤਾਂ ਤਾਂ ਪੈਣੀਆਂ ਹੀ ਨਾ ਇਹੋ ਜਿਹੇ ਰਾਜ ਵਿੱਚ, ਕਿਉਂ ਨਾ ਗੁਰੂ ਨਾਲ ਖੜੇ। ਜਿੱਥੇ ਵੀ ਉਹ ਗਿਆ ਜਿੱਤ ਲਛਮੀ ਨੇ ਉਹਦੇ ਚਰਨ ਪਰਸੇ, ਇਤਿਹਾਸ ਕਹਿੰਦਾ ਜਿੱਤ ਲਛਮੀ ਨੇ ਹਾਰਿਆ ਨਹੀਂ ਉਹ। ਹਰ ਕੋਈ ਫਿਰ ਕੋਸ਼ਿਸ਼ ਕੀਤੀ ਵੀ ਮਾਰ ਮਰਈਆ ਨਾ ਹੋਵੇ, ਇਹ ਵੀ ਉਹਨੇ ਕੋਸ਼ਿਸ਼ ਕੀਤੀ। ਜੇ ਕਸ਼ਮੀਰ ਪਹਿਲੀ ਵਾਰ ਫਤਿਹ ਕੀਤਾ, ਉੱਥੇ ਸਾਰੀ ਆਬਾਦੀ ਜ਼ਿਆਦਾ ਮੁਸਲਮਾਨਾਂ ਦੀ, ਰਾਜ ਉਹਨਾਂ ਦਾ ਸੀ ਕਈ ਸਦੀਆਂ ਦਾ ਸੀ, ਜ਼ਿਆਦਾ ਆਬਾਦੀ ਉਹ ਸਿੱਖਾਂ ਦੀ ਤਾਂ ਬਹੁਤ ਘੱਟ ਸੀ ਆਬਾਦੀ, ਜਿਵੇਂ ਭਾਈ ਸਾਹਿਬ ਦੱਸ ਕੇ ਗਏ ਨੇ। ਹੁਣ ਸਾਰਾ ਚਾਰ ਚਪੇਰਾ ਹੁੰਦਾ ਸੀ, ਉਹਦਾ ਇਹ ਸੀ ਵੀ ਲੋਕ ਆ ਜੇ ਅੱਗੇ ਗਿਆ ਵੇਖਿਆ ਵੀ ਫੌਜ ਬਹੁਤ ਤਾਕਤਵਰ ਆ, ਇਹ ਤੋਂ ਹਾਰਿਆ ਨਹੀਂ ਜਾਣਾ, ਅਤੇ ਅਗਲੇ ਨੇ ਈਨ ਮੰਨ ਲਈ,
ਉਹਨਾਂ ਨੇ ਮੁਸਲਮਾਨ ਹਾਕਮਾਂ ਨੇ ਬਹੁਤਿਆਂ ਨੇ ਇਨ ਮੰਨ ਲਈ, ਨਜਰਾਨਾ ਦੀ ਨਾ ਮੰਨ ਲਿਆ, ਉਸੇ ਨੂੰ ਰਾਜ ਦੇ ਕੇ ਖੋਇਆ ਨਹੀਂ ਉਹ ਤੋਂ, ਭਾਵੇਂ ਮੁਸਲਮਾਨ ਕੋਈ ਵੀ ਹੈ, ਉਸੇ ਨੂੰ ਰਾਜ ਉੱਥੋਂ ਦਾ ਦੇ ਕੇ ਅਤੇ ਨਜਰਾਨਾ ਮੰਨ ਕੇ ਵੀ ਸਾਲ ਬਾਅਦ ਇੰਨਾ ਜੀ ਨਜਰਾਨਾ ਦੇ ਅਧੀਨ ਕਰਕੇ ਅਤੇ ਫਿਰ ਵਾਪਸ ਲਾਹੌਰ, ਫਿਰ ਉਹ ਮੁੱਕਰਦੇ ਆ। ਇਕੱਲੇ ਕਸ਼ਮੀਰ ਦਾ ਇਤਿਹਾਸ ਆ ਉੱਥੋਂ ਦੇ ਹਾਕਮ ਦਾ ਵੀ ਉਹ ਤਿੰਨ ਵਾਰ ਮੁੱਕਰਦਾ, ਫਿਰ ਆਕੀ ਹੁੰਦਾ ਵਾ, ਫਿਰ ਆਪ ਜੀ ਫੌਜ ਲੈ ਕੇ ਜਾਂਦੇ ਆ। ਇਹ ਨਹੀਂ ਵੀ ਮਾਰ ਦਿਓ ਜੀ ਤੋਪਾਂ ਮਾਰ ਮਾਰ ਵੀ ਇਹਨੇ ਆਹ ਕਿਉਂ ਕੀਤਾ, ਇਹ ਫਿਰ ਮੁੱਕਰਦਾ ਵਾ। ਕਿੱਡੀ ਵਧੀਆ ਸੋਚ ਸੀ ਵੀ ਲੜਾਈ ਨਾ ਹੋਵੇ, ਬੰਦੇ ਨਾ ਮਰਨ, ਵੀ ਹੌਲੀ ਹੌਲੀ ਰਾਜ ਅਧੀਨ ਹੋ ਜੇ, ਜਿਵੇਂ ਜਿਵੇਂ ਸਿੱਖਾਂ ਦੀ ਫੌਜ ਵਧੂਗੀ ਆਬਾਦੀ ਵਧੂਗੀ। ਫਿਰ ਉਹ ਮਾਫ਼ ਕਰ ਦਿੰਦਾ ਵਾ, ਉਹ ਮਾਫ਼ੀ ਮੰਗ ਜਾਂਦੇ ਫਿਰ ਮਾਫ਼। ਅਖੀਰ ਜਦੋਂ ਨਹੀਂ ਤਾਂ ਫਿਰ ਐਸਾ ਹਮਲਾ ਕਰਦਾ ਵਾ, ਉਦੋਂ ਵੀ ਨੁਕਸਾਨ ਘੱਟ ਤੋਂ ਘੱਟ ਆਮ ਪਰਜਾ ਦਾ ਨਹੀਂ, ਭਾਵੇਂ ਉਹ ਪਰਜਾ ਉਹਦੇ ਨਾਲ ਹੀ ਹੁੰਦੀ ਆਕੀ ਹੋਣ ਵਾਲੇ ਦੇ ਪਹਿਲਾਂ, ਉਹਦਾ ਨਹੀਂ ਨੁਕਸਾਨ, ਉੱਥੇ ਵਿਤਕਰਾ ਬਿਲਕੁਲ ਹੀ ਨਹੀਂ ਕਿਸੇ ਨੂੰ। ਇਹ ਹੀ ਇੱਕ ਵਾਰਾਂ ਕਿਹਾ ਸੀ ਸਿੱਖਾਂ ਨੇ, ਇਹ ਜੀ ਕੰਨ ਖਾਂਦੇ ਆ ਸਵੇਰੇ ਅੱਲਾਹੂ ਅਕਬਰ ਲੱਗ ਪੈਂਦੇ ਮਸੀਹ ਬਾਂਗਾਂ ਦੇਣ ਉੱਚੀ ਉੱਚੀ। ਕਬੀਰ ਸਾਹਿਬ ਜੀ ਨੇ ਵੀ ਕਿਹਾ ਵਾ ਵੀ ਸਾਈ ਨਾ ਬਹਿਰਾ ਹੋਏ, ਵੀ ਗੂੰਗਾ ਉਹ ਰੱਬ ਜੀ ਨੂੰ ਇੰਨੀਆਂ ਉੱਚੀ ਉੱਚੀ ਆਵਾਜ਼ਾਂ ਦੇਣ ਦੀ ਕੀ ਲੋੜ ਹੈ, ਭਜਨ ਬੰਦੀ ਕਰਨੀ ਅੰਦਰ ਬੈਠ ਕੇ ਕਰੋ। ਇਹ ਕੰਨ ਖਾਂਦੇ ਇਹਨਾਂ ਦੀ ਨਵਾਜ਼, ਉਹਨਾਂ ਕਿਹਾ ਬੰਦ ਕਰ ਲਓ, ਮੁਸਲਮਾਨਾਂ ਨੂੰ ਸਿੱਖਾਂ ਦਾ ਰਾਜ ਸੀ ਨਾ ਲਾਹੌਰ, ਕਹਿੰਦੇ ਬੰਦ ਕਰ ਲਓ ਨਮਾਜ਼, ਇਹ ਨਹੀਂ ਹੁੰਦੀ। ਉਹਨਾਂ ਆ ਕੇ ਸ਼ੇਰੇ ਪੰਜਾਬ ਨੂੰ ਬੇਨਤੀ ਕੀਤੀ, ਸ਼ਿਕਾਇਤ ਲਾਈ, ਏਲਟੀ ਰਾਹੀਂ ਸ਼ਿਕਾਇਤ ਲੱਗੀ ਅਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਪਤਾ ਕੀ ਕਿਹਾ, ਇੰਨਾ ਸਾਰਿਆਂ ਨਾਲ ਇੱਕੋ ਜਿਹਾ ਸੀ ਉਹ, ਉਹਨੇ ਕਿਹਾ ਵੀ ਉਹਨਾਂ ਸਿੱਖਾਂ ਨੂੰ ਸੱਦਿਆ ਜਿਹਨਾਂ ਕਿਹਾ ਸੀ ਸਿਪਾਹੀਆਂ ਨੇ, ਉਹ ਕਹਿੰਦੇ ਵੀ ਗੱਲ ਇਹ ਹੈ ਵੀ ਤੁਸੀਂ ਆਪਣੀ ਡਿਊਟੀ ਲਾ ਲਓ, ਘਰ ਘਰ ਜਾ ਕੇ ਜਿਹੜੇ ਮੁਸਲਮਾਨ ਨਮਾਜ਼ ਪੜ੍ਹਦੇ ਆ ਨਾ, ਉਸ ਵੇਲੇ ਬਾਂਗ ਦੇਣ ਤੋਂ ਨਮਾਜ਼ ਦੇਣ ਪੜ੍ਹਨ ਤੋਂ ਪਹਿਲਾਂ ਬਾਂਗ ਦਿੰਦਾ ਮੌਲਵੀ, ਫਿਰ ਉਹ ਇਕੱਠੇ ਹੁੰਦੇ ਆ, ਤੁਸੀਂ ਉਹ ਬਾਂਗ ਨਹੀਂ ਦੇਊਗਾ, ਜੇ ਤੁਹਾਨੂੰ ਇਤਰਾਜ਼ ਆ ਬਾਂਗ ਨਹੀਂ ਦੇਊਗਾ, ਪਰ ਤੁਸੀਂ ਉਸ ਤੋਂ ਪਹਿਲਾਂ ਘਰ ਘਰ ਉਹਨਾਂ ਦੇ ਸੁਨੇਹਾ ਲਾ ਦਿਆ ਕਰੋ ਮੁਸਲਮਾਨਾਂ ਦੇ, ਵੀ ਟਾਈਮ ਹੋ ਗਿਆ ਨਮਾਜ਼ ਦਾ, ਉੱਥੇ ਉੱਥੇ ਪਹੁੰਚੋ ਮਸੀਹ 'ਚ। ਚੁੱਪ ਕਰ ਗਏ ਸਾਰੇ, ਕਿਹਨੇ ਜਾਣਾ ਸੀ ਘਰ ਘਰ, ਇਹੋ ਜਿਹਾ ਨਿਆਂ ਸੀ ਉਹ ਰਾਜੇ ਦਾ, ਭਾ ਸਾਰਿਆਂ ਨੇ ਇੱਕੋ ਜਿਹਾ, ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਕੋਈ ਕਤਲ ਨਹੀਂ ਹੁੰਦਾ। ਪੰਚਾਇਤਾਂ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਪਿੰਡਾਂ ਵਿੱਚ, ਉਹਨਾਂ ਕਿਹਾ ਸੀ ਆਪੋ ਆਪਣੇ ਧਰਮ ਮੁਤਾਬਕ ਆਪਣੇ ਧਰਮ ਦੇ ਬੰਦੇ ਫੈਸਲੇ ਕਰਦੇ ਨੇ, ਧਰਮ ਦੇ ਜਿਹੜੇ ਝਗੜੇ ਆ ਮੁਸਲਮਾਨਾਂ ਦੇ ਮੌਲਵੀ ਕਰਨਗੇ, ਹਿੰਦੂਆਂ ਦੇ ਜਿਹੜੇ ਪੰਡਿਤ ਕਰਨਗੇ, ਸਿੱਖਾਂ ਦੇ ਜਿਵੇਂ ਗ੍ਰੰਥੀ ਸਾਹਿਬਾਨ ਧਾਰਮਿਕ ਬੰਦੇ, ਉਹ ਆਪੋ ਆਪਣੇ ਉੱਥੇ ਹੀ ਨਿਬੇੜ, ਇਹਨਾਂ ਝਗੜਿਆਂ 'ਚ ਪੈਣ ਦੀ ਲੋੜ ਨਹੀਂ, ਕਤਲੋਗਾਰਤ ਹੋਵੇ, ਚੋਰੀ ਜਾਰੀ ਕਿਤੇ ਨਹੀਂ ਹੋਣੀ ਚਾਹੀਦੀ ਪੰਜਾਬ ਵਿੱਚ। ਔਰ ਉਹਨੇ ਪੰਚਾਇਤਾਂ ਬਣਾਈਆਂ ਸੀ ਵੀ ਨਿੱਕੇ ਨਿੱਕੇ ਝਗੜੇ ਜਿਹੜੇ ਆ ਕੋਈ ਵਾਦ ਘਾਟੋ ਬੈਠ ਕੇ ਸਿਆਣੇ ਬੰਦੇ ਚੁਣੋ, ਇਹ ਜਿਹੜੀਆਂ ਪੰਚਾਇਤਾਂ ਨੇ ਉੱਥੋਂ ਹੀ ਮੁੱਢ ਬੰਨ੍ਹਿਆ ਸੀ ਮਹਾਰਾਜਾ ਰਣਜੀਤ ਸਿੰਘ, ਵੀ ਉਹਨਾਂ ਬੰਦਿਆਂ ਦੀ ਜਿਹੜੇ ਸਿਆਣੇ ਦਾਨੇ ਹੋਣ, ਝੇਫ ਹੋਵੇ ਨਗਰ 'ਚ ਉਹਨਾਂ ਦੀ ਗੱਲ ਮੰਨੋ, ਉਹ ਜੋ ਫੈਸਲਾ ਕਰਦੇ ਨੂੰ ਝੂਠੇ ਨੂੰ ਝੂਠਾ ਕਰਨ, ਸੱਚੇ ਨੂੰ ਸੱਚਾ, ਬਣਦੀ ਸਜ਼ਾ ਦਿਨ ਤਾਂ ਕਿ ਗਾਂਹ ਨੂੰ ਕੋਈ ਸਰਕਾਰ ਤੱਕ ਕਿਵੇਂ ਨਿੱਕੀਆਂ ਨਿੱਕੀਆਂ ਗੱਲਾਂ ਅਸੀਂ ਕਿਸੇ ਨੂੰ ਨਹੀਂ ਨੁਕਸਾਨ ਕਰਨਾ, ਨਾ ਕੋਈ ਫਾਂਸੀ ਲੱਗੀ ਉਹਦੇ ਰਾਜ ਵਿੱਚ, ਨਾ ਕੋਈ ਬੰਦਾ ਕਿਸੇ ਨੇ ਕਤਲ ਕੀਤਾ, ਜਿਵੇਂ ਬੰਦੇ ਬੰਦਿਆਂ ਨੂੰ ਮਾਰ ਦਿੰਦੇ ਆ, ਨਾ ਕੋਈ ਚੋਰੀ ਹੋਈ, ਨਾ ਕੋਈ ਧੀ ਭੈਣ ਦੀ ਇੱਜ਼ਤ ਕਿਸੇ ਨੇ ਹੱਥ ਪਾਇਆ, ਕੋਈ ਜਾਰੀ ਹੋਈ, ਭਾਵੇਂ ਰਾਤ ਹੋਵੇ ਅਤੇ ਭਾਵੇਂ ਦਿਨ ਹੋਵੇ। ਇਹੋ ਜਿਹਾ ਇਹ ਮਹਾਂਪੁਰਸ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ, ਅਥਾਹ ਗੁਣ ਨੇ ਉਹਨਾਂ ਦੇ, ਅੰਤ ਕੋਈ ਨਹੀਂ ਗੁਣਾਂ ਦਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਹੁੰਦੀ ਆਪਣੀ ਬੰਦਗੀ ਅਤੇ ਆਪਣਾ ਪ੍ਰਤਾਪ, ਜਿਸ ਤਰੀਕੇ ਨਾਲ ਸਿੱਖ ਰਾਜ ਗਿਆ, ਕਿਹੜੀ ਅੱਖ ਆ ਜਿਹੜੀ ਪੜ੍ਹ ਕੇ ਨਾ ਰੋਊਗੀ। ਕਾਰਨ ਇਹ ਆ ਵੀ ਉਹ ਨਹੀਂ ਸੀ ਬੰਦਗੀ, ਨਹੀਂ ਰਹਿਣਾ ਸੀ। ਸਿਆਣਿਆਂ ਦੇ ਇਤਿਹਾਸਕਾਰ ਇਹ ਵੀ ਕਹਿੰਦੇ ਵੀ ਮਨੁੱਖ ਦੀ ਮਾਇਆ ਅਤੇ ਰੁੱਖ ਦੀ ਛਾਇਆ, ਜੇ ਰੁੱਖ ਨੂੰ ਆਪਾਂ ਪੁੱਟ ਦੇਈਏ ਤਾਂ ਉਹਦੇ ਵੀ ਨਾਲ ਹੀ ਚਲੀ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਅਤੇ ਮਨੁੱਖ ਦੇ ਵੀ ਤੇਜ ਪ੍ਰਤਾਪੀ ਮਹਾਂਪੁਰਸ਼ ਦੇ, ਕਿਸੇ ਸਾਧੂ ਦੇ, ਮਹਾਰਾਜੇ ਦੇ, ਸੂਰਬੀਰ ਦੇ, ਸੂਰਮੇ ਦੇ, ਮਹਾਂਬਲੀ ਦੇ ਸਰੀਰ ਛੱਡਣ ਨਾਲ ਉਹਦੀ ਮਾਇਆ ਵੀ ਖਤਮ ਹੋ ਜਾਂਦੀ ਹੈ। ਐਸਾ ਹੀ ਸੀ ਇਹ ਮਹਾਂਪੁਰਸ਼, ਉਹਦੇ ਨਾਲ ਹੀ ਸੀ ਸਭ ਕੁਝ।
हाँ उसकी मड़ी का प्रताप कह सकते हैं जो 10 साल फिर भी चली गया माड़ा मोटा काम उसकी मड़ी के प्रताप नाल ही उसका प्रताप इन्हां सी फौजां दा जां कह लो शाम सिंह अटारी वर्गे जरनैल सी जिहड़ी उसकी पारखी अख पारखू अख ने परखे सी इन्नी परख सी उहनूं अकाल पुरख ने दित्ती तां ही रूहां हुंदियां ने ना महापुरश बंदगी जो जमा हो रब सुख देण वास्ते पातशाह बना दिंदा इन्हां नूं ते उहदी अख इन्नी परख सी उहने बिना वितकरे दे भी इह हिंदू आ इह मुसलमान है अंग्रेज है ईसाई इत्थों तक फ्रांसीसी है ये सिख आ ये उत्थे नहीं वेख्या उहने उहदा देण लग्गिया वितकरा नहीं कीता योगता अनुसार उहने हरेक नूं अपने दरबार विच उहदा दित्ता वा वड्डे तों वड्डा छोटे तों छोटा योगता अनुसार को परख लैंदा सी साल बाद जिहड़ा मेला लाउंदा सी नवें नौजवान आउंदे सी पिंडां तों कुद कुद के हर नांग छालां मारदे परख लै हरी सिंह नलूआ नूं उहने उत्थों फड़िया सी तो इस करके इन्नी परख सी उहनूं शाम सिंह अटारी वर्गे महापुरश उह रहि गए सी उहदी समझ लो उहदा प्रताप बल ते फिर इहो जिहा महापुरश इह भी हुंदा वी जिहड़ियां पवित्र रूहां हुंदियां ने उह धर्मी रूहां पूर्ण आत्मावां निर्मल आत्मावां उह संसार विच बहुता समां नहीं रहिंदियां उहनां दे शरीर लंबा समां नहीं कढ़दे इहदे नाल भी इस तरह हो चलिया सी खेरे पंजाब नाल इहनां की होया वी बीमार हो गए सी पहलां ही सन 1817 दे विच पत दे बीमार हो गए सी नहीं ठीक हो रहे सी महाराजा रणजीत सिंह जो नाठे सारी प्रजा नूं फिकर पै गया हिंदुआं मंदरां च जा जा के अरदासां कीतियां आपदे ओ दान कीते हवन कीते जग पुन कीते हिंदुआं ने भी ये राजा बाजी इतिहास है हिस्टरी मुसलमाना मसीतां विच जा जा नमाजां पढ़ियां होर कर्म सारे कीते भी ये राजा बाजी ठीक करो अल्लाह खुदा सिखां खंड पाठ साहब कीते गुरद्वारियां विच अरदासा होईयां पर वो ठीक नहीं हो रहे सी महाराजा रणजीत सिंह जो ना ठीक होए अखीर की होया सरदार निहाल सिंह जी अटारी वाले वो भी धर्मी पुरश सी सरदार निहाल सिंह जी अटारी वालियां जा के उत्थे लाहौर जो पता लगा भी नहीं ठीक होए कहिंदे नहीं जी भी उवें ही है बेहोश ने उन्हां जाओ वो भी बाणी पढ़न वाले बंदगी वाले सी उन्हां तीन परिक्रमा कीतियां पलंग दियां तीन परिक्रमा करके अरदास कीती ए अकाल पुरख सच्चा पातशाह मेरी उम्र इहनूं ला दे मैं चढ़ाई मैनूं यह बीमारी आ जाए ठीक हो जाए वो अपने पिंड गया वो बीमार हो गया बीमार होकर चढ़ाई कर गया महाराजा रणजीत सिंह ठीक हो गया ये है उहदा इतिहास हुण विच्चों इधर लंघा फिर जिथों शुरू किया संत बाबा जरनैल सिंह जी खालसा पिंडरां वाले महापुरश उदे भी लांभा दिता अखीर तक कहिंदे रहे इन्हें अपने आप नूं बचा लिया 78 विच इन्हें सिंघ मराते अहीं नहीं बख्शदे किसे नूं ना बाबे बंदे बहादुर नूं बख्शिया ना असीं शेरे पंजाब नूं बख्शिया ते ना बाबा जरनैल सिंह नूं बख्शे ते तैंगों तुसीं गुलाम आ ते तैंगों मारां खा रहे हैं खांदे रहांगे उहनां चिर हुण जिन्हां दी पारखू अख सी श्री अकाल तख्त साहिब दा दिन आपां मना रहे हैं उत्थे फिर गल आ गई हुण मैं माफ़ी मंगनी तुहाथों गुरु प्यारी साध संग है जी उस वेले जथेदार सी श्री अकाल तख्त साहिब दा भाई गुरदयाल सिंह जनोआ भाई साहब बैठे ने बड़े डूंगे ने सूझवान ने सारे काहे दे वेच जी लंघ के आए ने उस ही जथेदार कौम दा ते खडूर साहब महापुरशां दे लड़ीवार जिहड़ी कथा चलदी है ते गल्लां रह गईआं साडे कोले ना कथा ना होर कोई गल किधर नूं तुर पए आं असीं वार सखवा के उहनां दे एडा संघर्ष चलता सी कथा फिर भी नहीं छड़ी वह महापुरश ने लड़ीवार कथा जिहड़ी दमदमी टकसाल का सिद्धांत आ जिथे भी सिंह रवे वह लड़ीवार कथा करे गुरु ग्रंथ साहब की इतिहास की कौम की अणख जगावे उन्हें कथा भी की एडे संघर्ष में कथा का भोग पैना ही खडूर साहब उत्थे सरदार गुरदयाल सिंह अजनोआ भी आए हुए थे जो लड़ी रागमाला से शंका करती सी कौम पिछे रागमाला बाणी नहीं जी एहो जे अर्थ किते बाबा जरनैल सिंह ने अखरी अर्थ ते अध्यात्मक पक्ष दे रागमाला दे अर्थ सुनाए
ਉਹ ਆਸ਼ ਆਸ਼ ਕਰ ਉੱਠੇ। ਭਾਈ ਗੁਰਦਿਆਲ ਸਿੰਘ ਜੀ ਜਨੋਆ ਵਿਦਵਾਨ ਸੀ ਆਪ, ਉਹ ਕਹਿੰਦੇ ਅੱਧ ਹੋ ਗਈ, ਇਹਦੇ ਕਿਤੇ ਲਿਖੇ ਵੀ ਨਹੀਂ, ਏਡਾ ਅਨੁਭਵ, ਏਡਾ ਤਕੜਾ ਅਨੁਭਵ। ਮੈਂ ਤਾਂ ਇਹਨੂੰ ਉਂਝ ਹੀ ਸਮਝੀ ਜਾਂਦਾ, ਨੌਜਵਾਨ ਆ, ਗਰਮ ਆ, ਨੌਜਵਾਨ ਆ, ਇਹ ਗਰਮ ਹੈ। ਉਹਨਾਂ ਉੱਥੇ ਹੀ ਅਰਦਾਸ ਕਰ, ਉੱਥੇ ਹੀ ਸਮਾਪਤੀ 'ਤੇ ਅਰਦਾਸ ਉਹਨਾਂ ਤੋਂ ਕਰਾਈ ਸੀ ਮਹਾਂਪੁਰਸ਼ਾਂ ਨੇ, ਵੀ ਤੁਸੀਂ ਜਥੇਦਾਰ ਜੇ ਤੁਸੀਂ ਅਰਦਾਸ ਕਰੋ, ਕਥਾ ਦੀ ਸੰਪੂਰਨਤਾ ਹੋਈ, ਸ਼ੁਕਰਾਨਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ, ਇੰਨੇ ਰੁਝੇਵਿਆਂ 'ਚ ਵੀ ਕਥਾ ਸੰਪੂਰਨ ਹੋਈ। ਉਹਨੇ ਕਥਾ ਦੀ ਅਰਦਾਸ ਵੀ ਕੀਤੀ ਅਤੇ ਨਾਲ ਇੰਨਾ ਪ੍ਰਭਾਵਿਤ ਹੋਏ ਨਿਹਾਲ ਸਿੰਘ ਅਟਾਰੀ ਨੇ ਕੀਤੀ, ਸ਼ੇਰੇ ਪੰਜਾਬ ਦੀ ਬਾਜੇ ਮੇਰੀ ਉਮਰ ਇਹਨੂੰ ਲੱਗ ਜੇ, ਨਹੀਂ ਬਾਬਾ ਜਰਨੈਲ ਸਿੰਘ ਵੀ ਸ਼ਾਇਦ ਪਹਿਲਾਂ ਚਲਿਆ ਜਾਂਦਾ, ਪੰਜ ਹਮਲੇ ਉੱਤੇ ਹੋਏ ਸੀ, ਪੰਜ ਹਮਲੇ ਬਾਬਾ ਜਰਨੈਲ ਸਿੰਘ ਨੂੰ ਮਾਰਨ ਵਾਸਤੇ। ਇਸ ਤੋਂ ਪਹਿਲਾਂ ਉਹਨੇ ਕਿਹਾ ਮਹਾਰਾਜ ਬਰਾਗ ਵਿੱਚ ਆ ਕੇ ਸਾਰੀ ਅਰਦਾਸ ਕਰਕੇ ਕਥਾ ਦੀ, ਮੇਰੀ ਉਮਰ ਇਹ ਸਿੰਘ ਨੂੰ ਲੱਗ ਜੀ, ਮੈਂ ਚੜ੍ਹਾਈ ਕਰਦਾ, ਇਹ ਸੱਚੇ ਪਾਤਸ਼ਾਹ ਮੇਰੀ ਉਮਰ ਇਹਨੂੰ ਲੱਗ ਜੀ, ਇਹ ਸਿੰਘ ਨੂੰ ਆ ਚਨਾ ਵੇ, ਉਹ ਮੇਰੇ ਆ ਮਾਲਕਾ। ਉਹ ਚੜ੍ਹਾਈ ਕਰ ਜਾਂਦੇ ਆ ਘਰੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਚਾਦਰਾ ਲੈ ਕੇ, ਅਤੇ ਬਾਬਾ ਜਰਨੈਲ ਸਿੰਘ ਉੱਥੇ ਫਿਰ ਦੁਸ਼ਾਲਾ ਪਾਉਂਦੇ ਉਹਦੇ 'ਤੇ ਜਾ ਕੇ, ਨਾਲੇ ਬਰਾਗ ਬਹੁਤ ਕੀਤਾ, ਮੇਰੀ ਖਾਤਰ, ਮੇਰੀ ਖਾਤਰ ਛੱਡਦਾ, ਆਪਦੀ ਉਮਰ ਦੇ ਤੀ, ਨਹੀਂ ਤਾਂ ਉਹ ਜੀਪਾਂ ਜਿਹੜੀਆਂ ਸੀ ਰਿੰਮਾਂ 'ਤੇ ਆਈਆਂ ਸੀ, ਟਾਇਰ ਵੀ ਸੜ ਗਏ ਸੀ ਹਮਲਿਆਂ ਦੇ ਵਿੱਚ, ਬਾਬਾ ਜਰਨੈਲ ਸਿੰਘ ਨਹੀਂ ਮਿਲਣਾ ਸੀ। ਫਿਰ ਭਾਈ ਹਰਦੇਵ ਸਿੰਘ ਮੇਰੇ ਪਿੰਡ ਵਾਲਾ, ਉਹ ਸ਼ਹੀਦ ਹੋ ਗਿਆ ਸੀ, ਉਹਨਾਂ ਦੀ ਥਾਂ ਉਹਨਾਂ ਦੀ ਸੀਟ 'ਤੇ, ਬਾਬਾ ਜਰਨੈਲ ਸਿੰਘ ਨਹੀਂ ਫਿਰ ਮਿਲਣਾ ਸੀ ਸਾਨੂੰ ਇੱਥੋਂ ਤੱਕ। ਇਹ ਆ ਰੂਹਾਂ, ਉਹਨਾਂ ਰੂਹਾਂ ਨੂੰ, ਰੂਹਾਂ ਵੀ ਆਪਣਾ ਆਪ ਸਮਰਪਿਤ ਕਰ ਦਿੰਦੀਆਂ ਨੇ, ਪਰ ਆਉਂਦੀਆਂ ਕਿਤੇ ਕਿਤੇ ਹੈ। ਸਦੀਆਂ ਬਾਅਦ ਇਹ ਵਿਸ਼ੇਸ਼ ਕੋਟੇ ਵਿੱਚੋਂ, ਫਿਰ ਸਰਕਾਰਾਂ ਕੋਲ ਕੋਟੇ ਹੁੰਦੇ ਆ, ਰੱਬ ਕੋਲ ਵੀ ਕੋਟੇ ਨੇ, ਸੱਚੇ ਪਾਤਸ਼ਾਹ ਕੋਲ ਵੀ ਕੋਟਾ ਵਾ, ਬ੍ਰਹਮ ਗਿਆਨੀਆਂ ਦਾ, ਸੂਰਬੀਰਾਂ ਦਾ, ਤੁਹਾਡੇ ਕੋਲ ਬਹੁਤ ਕੁਝ ਆ, ਹੁਣ ਵੀ ਬੌੜੀ ਕਰੋ ਕੌਮ ਦੀ, ਤੁਸੀਂ ਹੁਣ ਵੀ ਕੋਈ ਭੇਜ ਦਿਓ ਇਹੋ ਜਿਹੀ ਰੂਹ ਬ੍ਰਹਮ ਕੋਟੀ ਵਿੱਚੋਂ ਭੇਜ ਦਿਓ, ਜਿਵੇਂ ਇਹ ਭੇਜੀਆਂ ਸੀ, ਪੰਜਾਬ ਬਚ ਜਾਵੇ, ਸਾਡਾ ਕੌਮ ਦਾ ਕੁਛ ਬਣ ਜਾਵੇ। ਇਹ ਹੀ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਅਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ ਜਿੱਥੋਂ ਅਣਖ ਗੈਰਤ ਕੌਮ ਦੀ ਸ਼ੁਰੂ ਹੋਈ, ਅਤੇ ਸ਼ੇਰੇ ਪੰਜਾਬ ਨੇ ਐਡਾ ਵੱਡਾ ਰਾਜ ਸਾਡਾ, ਜਿਹਨੂੰ ਅਸੀਂ ਤਰਸਦੇ ਹਾਂ ਪੰਜਾਬ ਦੀ ਅੱਜ ਦੀ ਹਾਲਤ ਦੇ, ਇਹ ਸੱਚੇ ਪਾਤਸ਼ਾਹ ਬੜੀ ਕਰੋ ਤੁਸੀਂ, ਮਿਹਰ ਕਰੋ, ਮਿਹਰ ਕਰੋ। ਹੁਣ ਲੋੜ ਆ, ਕੌਮ ਜਾਗੀ ਹੋਈ, ਪੈਸਾ ਵੀ ਬਹੁਤ ਦਿੱਤਾ ਤੁਸੀਂ, ਬਹੁਤ ਸੈੱਟ ਕਰ ਦਿੱਤਾ, ਬਹੁਤ ਅਮੀਰ ਨੇ ਤੁਹਾਡੇ ਪੁੱਤਰ, ਪਰ ਕੋਈ ਉਹ ਰੂਹ ਦੇ ਦਿਓ, ਬਾਬਾ ਬੰਦਾ ਸਿੰਘ ਬਹਾਦਰ ਦੇ ਦਿਓ ਸਾਨੂੰ, ਰੂਹ ਦੇ ਦਿਓ ਸਾਨੂੰ, ਸੱਚੇ ਪਾਤਸ਼ਾਹ ਮਿਹਰ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਇਸ ਮਹਾਂਪੁਰਸ਼ ਦੀ ਬਰਸ਼ੀ 'ਤੇ, ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਇੱਕ ਸ਼ਬਦ ਦੀ ਹਾਜ਼ਰੀ ਲਵਾ ਕੇ ਉਪਰੰਤ ਨਾਮ ਸਦਾ ਪਾਠ ਕਰਾਂਗੇ ਜੀ। ਸਤਿਗੁਰੂ ਅੱਗੇ ਬੇਨਤੀ ਕਰਦੇ ਹਾਂ, ਆਓ ਸੁਣਦੇ ਹਾਂ ਸਿੰਘ।

ਭਗਵਾਲ ਸਤਸੰਗ ਜੀ ਹੁਣ ਆਨੰਦ ਸਾਹਿਬ ਦਾ ਪਾਠ ਸੁਣਨ ਕਰਦੇ ਹਾਂ ਜੀ। ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ, ਸ਼ਬਦ ਗਾਣ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰਬਾਣੀ ਸਮੁੰਦਰ ਹੈ ਅਤੇ ਸਮੁੰਦਰ ਦਾ ਕਿਨਾਰਾ ਲੱਭਣਾ ਔਖਾ ਹੈ। ਸੋ ਬਹੁਤ ਸਾਰੀਆਂ ਭੁੱਲਾਂ ਜ਼ਰੂਰ ਹੋਈਆਂ ਹੋਣਗੀਆਂ ਅਤੇ ਸਤਸੰਗ ਤੁਹਾਨੂੰ ਬੜਾ ਵੱਡਾ ਖਿਤਾਬ ਮਿਲਿਆ ਹੋਇਆ ਹੈ, ਗੁਰੂ ਨਾਲੋਂ ਵੱਡੇ 21ਵੇਂ ਖਿਤਾਬ ਮਿਲਿਆ ਤੁਹਾਨੂੰ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਿਰ ਸਮਾਂ ਮਿਲਿਆ ਅਤੇ ਤੁਹਾਡੀ ਸੇਵਾ ਕਰਾਂਗੇ ਜੀ। ਆਹ ਹੁਣ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰਦੇ ਹਾਂ ਜੀ।

ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨੋ ਨਿਧਾ ਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸੋ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਚਵਰ ਛਤਰ ਤਖ਼ਤ ਦੇ ਮਾਲਕ

ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ, ਅਸਹਿ ਤੇ ਅਕਹਿ ਕਸ਼ਟ ਸਾਰਦੇ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ

ਪੰਜਾ ਸਾਹਿਬ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ। ਸੱਚੇ ਪਾਤਸ਼ਾਹ ਜੀਓ ਦਿਨ ਦੇ ਦੂਜੇ ਪੈਰ ਦੇ ਸੁੰਦਰ ਦੀਵਾਨ ਹਫ਼ਤਾਵਾਰੀ ਆਪ ਜੀ ਕੇ ਹਜ਼ੂਰ ਅੱਜ ਦੇ ਦੀਵਾਨ ਸੱਚੇ ਪਾਤਸ਼ਾਹ ਜੀਓ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਸਿੱਖ ਪੰਥ ਦੇ ਮਹਾਰਾਜੇ ਸ਼ੇਰੇ ਪੰਜਾਬ ਸ਼੍ਰੀਮਾਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਬਰਛੀ ਸਮਾਗਮਾਂ ਨੂੰ ਸਮਰਪਿਤ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਸਜਾਏ ਗਏ ਹਨ। ਸ਼ਬਦ ਕੀਰਤਨ ਗਾਇਨ ਹੋਇਆ ਸੱਚੇ ਪਾਤਸ਼ਾਹ ਜੀ ਉਹ ਕਥਾ ਵਿਚਾਰਾਂ ਹੋਈਆਂ ਹਨ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਗਾਇਨ ਹੋਏ ਆਪ ਜੀ ਕੇ ਹਜ਼ੂਰ ਸਜ ਕੇ ਆਪ ਜੀ ਦੇ ਸਿੱਖਾਂ ਸੇਵਕਾਂ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮੱਤ ਬਖਸ਼ਣੀ। ਬੇਅੰਤ ਸੰਗਤ ਨੇ ਆਪ ਜੀ ਦੇ ਦਰ ਹਾਜ਼ਰੀ ਭਰੀ ਹੈ। ਸਮੂਹ ਆਈ ਸੰਗਤ ਦੀ ਹਾਜ਼ਰੀ ਦਰ ਤਿਲ ਫੁਰ ਪੇਟ ਹਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ 'ਤੇ ਸ਼ੇਰੇ ਪੰਜਾਬ ਦੇ ਪਾਏ ਹੋਏ ਪੂਰਨਿਆਂ 'ਤੇ ਸੱਚੇ ਪਾਤਸ਼ਾਹ ਜੀਓ ਸਿੱਖ ਪੰਥ ਨੂੰ ਸੰਗਤਾਂ ਨੂੰ ਕੌਮ ਨੂੰ ਚੱਲਣ ਦਾ ਬਲ ਉਦਮ ਬਖਸ਼ਣ ਅੰਗ ਸੰਗ ਸਹਾਈ ਹੋਣਾ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ ਵਿੱਚ ਭਾਈ ਗੁਰਪਿੰਦਰ ਸਿੰਘ ਪਰਿਵਾਰ ਵੱਲੋਂ ਪਰਿਵਾਰਕ ਸੁੱਖ ਸ਼ਾਂਤੀ ਸਬੱਬ ਦੇ ਭਲੇ ਦੀ ਅਰਦਾਸ ਬੇਨਤੀ ਅਤੇ ਡਾਕਟਰ ਚਰਨਜੀਤ ਕੌਰ ਲਾਂਬਾ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਭਾਈ ਬਲਦੇਵ ਸਿੰਘ ਵੱਲੋਂ ਸਰੀਰਕ ਤੰਦਰੁਸਤੀ ਅਤੇ ਪਰਿਵਾਰਕ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਜੋਦੜੀ। ਬੀਬੀ ਅਮੀਸ਼ਾ ਕੌਰ ਜੀ ਵੱਲੋਂ ਸਰੀਰਕ ਤੰਦਰੁਸਤ ਅਤੇ ਪਰਿਵਾਰਕ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਜੋਦੜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸਭ ਦੀਆਂ ਅਰਦਾਸਾਂ ਆਪ ਜੀ ਨੇ ਆਪਣੇ ਦਰ 'ਤੇ ਕਬੂਲ ਪਾਉਣੀਆਂ। ਰੋਗੀ ਕਾ ਖੰਡੋ ਪ੍ਰਭ ਰੋਗ ਦੁਖੀ ਕਾ ਮਿਟਾਵੋ ਪ੍ਰਭ ਸੋਗ ਮਹਾਂਮਤ ਸਭ ਨੂੰ ਤੰਦਰੁਸਤੀਆਂ ਦੀਆਂ ਦਾਤਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਕਰਨੀਆਂ ਅੰਗ ਸੰਗ ਸਹਾਈ ਹੋਣਾ ਜੀਓ। ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਫੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਆਗਿਆ ਪਹੀ ਅਕਾਲ ਕੀ ਸਭ ਸਿੱਖਾਂ ਕੋ ਹੁਕਮਾਂ ਗੁਰੂ ਗ੍ਰੰਥ ਜੀ ਮਾਨਿਓ।